ਗੁਰਮੁਖ ਖੋਜ ਨਿਹਾਲ, ਸਤਿਗੁਰ ਮੇਲ ਮਿਲਾਇਆ ਨਾਨਕ ਸੋ ਪ੍ਰਭ ਨਾਲ। ਸ੍ਰੀ ਰਾਗ ਮਹੱਲਾ ਪਹਿਲਾ। ਮਰਨੇ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ, ਤੂੰ ਸਰਬ ਜੀਆਂ ਪ੍ਰਿਤਪਾਲ ਹੀ, ਲਿਖੈ ਸਾਸ ਗਰਾਸ। ਅੰਤਰ ਗੁਰਮੁਖ ਤੂੰ ਵਸੈ, ਜਿਉਂ ਪਾਵੇ ਤਿਉਂ ਨਿਰਜਾਸ। ਜੀਰੇ ਰਾਮ।

ਨਾਮ ਰਤ ਸੇ ਨਿਰਮਲੈ ਗੁਰ ਕੈ ਸਹਜ ਸੁਭਾਇ ਮਨ ਤਨ ਰਤ ਰੰਗ ਸਿਉ ਰਸਨਾ ਰਸਨ ਰਸਾਇ ਨਾਨਕ ਰੰਗ ਨਾ ਉਤਰੇ ਜੋ ਹਰ ਤੁਰ ਛੋਡਿਆ ਲਾਇ ਸ੍ਰੀ ਰਾਗ ਮਹੱਲਾ ਤੀਜਾ ਗੁਰਮੁਖ ਕਿਰਪਾ ਕਰੇ ਭਗਤ ਕੀ ਜੈ ਬਿਨ ਗੁਰ ਭਗਤ ਨਾ ਹੋਈ ਆਪੈ ਆਪ ਮਿਲਾਏ ਬੁਝੈ ਤਨ ਨਿਰਮਲ ਹੋਵੈ ਸੋਈ ਹਰ ਜਿਉ ਸਾਚਾ ਸਾਚੀ ਬਾਣੀ ਸਬਦ ਮਿਲਾਵਾ ਹੋਈ ਭਾਈ ਰੇ ਭਗਤ ਹਿਣ ਕਾਇ ਜਗਿਆਇਆ ਪੂਰੇ ਗੁਰ ਕੀ ਸੇਵਨਾ ਕੀ ਨੀ ਬਿਰਥਾ ਜਨਮ ਗਵਾਇਆ

ਹੋਏ ਸਖਾਈ ਆਪਣੇ ਮਨ ਚਿਤ ਕਹਿ ਕਹਾਏ ਬਿਨ ਗੁਰ ਆਪ ਨਾ ਜਾਈ ਹਰ ਜੋ ਦਾਤਾ ਭਗਤ ਵਚ ਲੈ ਕਰ ਕਿਰਪਾ ਮਨ ਵਸਾਈ ਨਾਨਕ ਸੁਭ ਅਸੁਰਤ ਦੇ ਪ੍ਰਭ ਆਪੇ ਗੁਰਮੁਖ ਦੇ ਵਡਿਆਈ ਸ੍ਰੀ ਰਾਗ ਮਹਲਾ ਤੀਜਾ ਧਨ ਜਨਨੀ ਜਨ ਜਾਇਆ ਧਨ ਪਿਤਾ ਪ੍ਰਧਾਨ ਸਤਿਗੁਰ ਸਾਹਿਬ ਸੁਖ ਪਾਇਆ ਵਿਚੋ ਗਿਆ ਗੁਮਾਨ ਦਾਰ ਸੇਵਨ ਸੰਤ ਜਨ ਖੜੇ ਪਾਇਨ ਗੁਣੀ ਨਿਧਾਨ

ਇਹ ਗੁਰਸਬ ਦਿਸਾ ਲਾਹੀਏ ਰੰਗੇ ਸਹਿ ਸੁਭਾਏ ਸੱਚੇ ਸੱਚ ਸਮਾਇਆ ਮਿਲ ਰਹੇ ਨਾ ਵਿਛੜ ਜਾਏ ਜੋ ਕਿਛ ਕਰਣਾ ਸੋ ਕਰ ਰਹਿਆ ਵਰਣਾ ਕਰਣਾ ਜਾਏ ਚਿਰੇ ਵਿਛੁਨੇ ਮੇਲਿਨ ਸਤਿਗੁਰ ਪੰਨੇ ਪਾਏ ਆਪੇ ਕਾਰ ਕਰਾਇ ਸੀ ਅਵਰਣਾ ਕਰਣਾ ਜਾਏ ਮਨ ਤਨ ਰਤਾ ਰੰਗ ਸਿਉ ਹਉਮੈ ਤਜ ਵਿਕਾਰ ਐਨ ਸੋ ਹਿਰਦੇ ਰਭ ਰਹਿ ਨਿਰਭਉ ਨਾਮ ਨਿਰੰਕਾਰ ਨਾਨਕ ਆਪ ਮਿਲਾਇਨ ਪੂਰੈ ਸਬਦ ਅਪਾਰ ਸ੍ਰੀ ਰਾਗ ਮਹੱਲਾ ਤੀਜਾ ਗੋਬਿੰਦ ਗੁਣੀ ਨਿਧਾਨ ਅੰਤ ਨ ਪਾਇਆ ਜਾਏ ਕਥਨੀ ਬਦਨੀ ਨ ਪਾਈਏ ਹਉਮੈ ਵਿੱਚੋਂ ਜਾਏ ਸਤਿਗੁਰ ਮਿਲਿਆ ਸਦ ਭੈ ਰਚਿਆ ਵਸੈ ਮਨ ਆਏ ਭਾਈ ਰੇ ਗੁਰਮੁਖ ਬੁਜੈ ਕੋਏ ਬਿਨ ਬੁਜੇ ਕਰਮ ਕਮ ਆਵਣੇ ਜਨਮ ਪਦਾਰਥ ਕੋਏ ਰਾਉ ਜਿਨੀ ਚਾਖਿਆ ਤਿਨੀ ਸਾਧ ਪਾਇਆ ਬਿਨ ਚਾਖੈ ਭਰਮ ਭੁਲਾਏ ਅੰਮ੍ਰਿਤ

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: So can we solve on this side?

जी और देख

0: ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਿਖਿਆ ਰਹਾਉ
1: ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਲ ਕਲਾ ਭਰਪੂਰ
0: ਤੂੰ ਸੱਚਾ ਸਾਹਿਬ ਸਿਫਤ ਸਵਾਲੀਓ ਜਿਨ ਕੀਤੀ ਸੋ ਪਾਰ ਪਾਇਆ
1: ਕਹੋ ਨਾਨਕ ਕਰਤੇ ਕੀ ਮਾਤਾ ਜੋ ਕਿਛੁ ਕਰਨਾ ਸੋ ਕਰਿਆ
0: ਸੋਦਰ ਰਾਗ

0: ਹੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ
1: ਰੰਗੀ
0: ਰੰਗੀ ਪਾਟੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ
1: ਕਰ ਕਰ ਦੇਖੇ ਕੀਤਾ
0: ਜੋਤਿਸ ਪਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਚਾਹੀ ਅਸਾ ਮਹਲਾ ਪਹਿਲਾ ਸੁਨ ਵੱਡਾ ਆਖੇ ਸਭ

0: ਜਿਸ ਤੂੰ ਦਹੇਤ ਸਹਿ ਕਿਆ ਚਾਰਾ
1: ਨਾਨਕ ਸੱਚ ਸਵਾਰ ਮਹਾਰਾ
0: ਅਸਮ ਹਲਾ ਪਹਿਲਾ ਆਖਾ ਜੀਵਾ ਵਿਸਰੈ ਮਰ ਜਾਓ
1: ਆਖਾ ਸੱਚਾ ਨਾਮ
0: ਸੱਚੇ ਨਾਮ ਕੀ ਲਾਗੈ ਭੁੱਖ।

0: ਛਾੜ ਕੋਈ ਅਵਰ ਨਾ ਤਿਆਉ
1: ਜੋ ਬਚਾਓ ਸਤਨ ਤੇ ਪਾਉ
0: ਸੇਵਕ ਸਿੱਖਾ ਮਾਰੇ ਤਾਰੀਐ
1: ਜੋ ਸਤਰ ਹਮਾਰੇ ਮਾਰੀਐ
0: ਆਪ ਹਾਥ ਦੇ ਮੁਝੇ ਉਬਰੀਐ
1: ਮਰਣ ਕਾਲ ਕਾ ਤ੍ਰਾਸ ਨਿਵਰੀਐ
0: ਜੋ ਸਦਾ ਮਾਰੇ ਪਛਾ
1: ਸੇ ਜੋ ਕਰਿਓ ਅੱਛਾ
0: ਰਾਖ ਲਿਓ ਮੈਂ ਰਾਖ

0: ਜੋ ਹੈ ਕਥਾ ਸੁਣਿਆ ਰਕਾਵੇ ਬਿਸਨ ਭਗਤ ਕੀ ਇਹ ਫਲ ਹੋਈ
1: ਸਮਰ
0: ਸਤਰ ਸਾਸ ਪਚਾਵਨ
1: ਹਾਲ

0: ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
1: ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ
0: ਰਤਨ ਪਰਵਾਰ ਪਰਿਆ

0: ਜਿੱਥੇ ਤੂੰ ਸਮਰੱਥ ਜਿੱਥੇ ਕੋਈ ਨਾ ਹੈ
1: ਉੱਥੇ ਤੇਰੀ ਰਾਖਾ ਨੀ ਦਰਬਾਰ ਹੈ
0: ਸੁਣ ਕੇ ਚਮਕੇ ਦੂਤ ਨਾਹੀਂ ਤੇਰੇ ਛੱਡ ਜਾਏ
1: ਭੋਜਨ ਸਮਸਾਰ ਸਭ ਦੀ ਪਾਰ ਪਾਏ
0: ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾ

0: fatte.
1: ਠਾਕੁਰ ਤੁਮ ਪਹਿਰਦਾ

ਸਤਿਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੇ ਤਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ। ਅਰਜਨ ਹਰਗੋਬਿੰਦੋ ਸਿਮਰੋ ਸ਼੍ਰੀ ਹਰਾਏ। ਸ਼੍ਰੀ ਹਰਕ੍ਰਿਸ਼ਨ ਤਿਆਈਐ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਕਰਨੋ ਨਿਧਾਵੇ ਤਾਏ। ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹਾਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਦਾਰ ਦਾ ਧਿਆਨ ਤਰਕੇ ਬੋਲੋ ਜੀ। ਪੰਜ ਪਿਆਰੇ ਚਾਹਾਂ ਸਾਹਿਬਜ਼ਾਦੇ ਚਾਲਿਆ ਮੁਕਤਿਆ ਹੱਟਿਆ ਜੱਪਿਆ ਤੱਪਿਆ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਤੇਗ ਦੇਗ ਚਲਾਈ ਤੇਗ ਵਹਾਈ ਦੇਖ ਕੇ ਅੰਡਠ ਕੀਤਾ। ਤਿੰਨਾਂ ਪਿਆਰਿਆ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲਹਾਈਆਂ ਚੱਕਰੀਆਂ ਦੇ ਚੜੇ ਆਰਿਆਂ ਨਾਲ ਚੜਾਏ ਕੇ ਗੁਰਦਾਰੇ ਦੀ ਸੇਵਾ ਲਈ ਕੁਰਬਾਨੀ ਕੀਤੀ ਧਰਮ ਨਿਹਾਰਿਆ ਸਿੱਖੀ ਕੇਸਾ ਸਵਾਸਾਂ ਨਾਲ ਨਿਭਾਈ। ਤਿੰਨਾਂ ਪੁਰਾਤਨ ਅਤੇ ਵਰਤਮਾਨ ਸਮਾਂ ਦੇ ਸਬਰਤ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦਾਰਿਆਂ ਦਾ ਧਿਆਨ ਤਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚਿਤਾਵਣ ਕਾ ਸਦਕਾ ਸਰਬ ਸੁਖ ਹੋਏ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਥਾਂ ਰਿਛਿਆ ਰੈਦ ਦੇਗ ਤੇਗ ਫਿਤੇ ਬਿਰਤ ਕੀ ਪੈਜ ਪੰਥ ਕੀ ਜੀ ਤੇ ਸ਼੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹਾ ਦਾਨ ਪਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ਼੍ਰੀ ਅੰਮ੍ਰਿਤ ਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆ ਚੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਾਤਾ ਰਾਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੀ ਪੰਥ ਦੀ ਸਦਾ ਸਹਾਈ ਦਤਾਰ ਜੀਓ। ਸਮੂਹ ਗੁਰਦੁਆਰਿਆਂ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੇ ਦਾ ਤੇ ਸੇਵਾ ਸੰਭਾਲ ਕਰਨ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਮਾਣੇ ਤਮਾਣੇ ਤਾਣੇ ਦੇ ਤਾਣੇ ਓਟਿਆਂ ਦੇ ਸੱਚੇ ਪਿਤਾ ਵਾਹਿਗੁਰੂ ਆਪ ਜੀ ਦੀ ਹਜ਼ੂਰ ਸੋਧਰ ਰਹਿਰ ਸਾਹਿਬ ਦੀ ਅਰਦਾਸ ਹੈ ਜੀ। ਪੁਲ ਚੁੱਕ ਦੀ ਖਿਮਾ ਅੱਖੇ ਸ਼ੁੱਧ ਸਪਸ਼ਟ ਪਾਣੀ ਦੀ ਬਖਸ਼ੋ। ਅੱਖਰ ਵਾਡਾ ਘੱਟਾ ਪੁਲ ਚੁੱਕ ਮਾਫ਼ ਕਰਨੀ ਸਰਬਰਤ ਕਾਰਜ ਰਾਸ ਕਰਨੀ ਆ ਗਏ ਤੇ ਹਜ਼ੂਰ ਕਰਾਹ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ ਹੈ। ਆਪ ਜੀ ਨੂੰ ਭੋਗ ਲੱਗੇ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਪਿੱਛੋਂ ਜੋ ਵੀ ਛਕੇ ਆਪ ਜੀ ਪਵਿੱਤਰ ਨਾਮ ਸਤਨਾਮ ਸ਼੍ਰੀ ਵਾਹਿਗੁਰੂ ਜੀ ਜਪੇ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਦੀ ਫਤਿਹ ਦੀ ਸਾਂਝ ਨਹੀਂ ਆਈ, ਗੱਲਾਂ ਤੁਸੀਂ ਐਂ ਕਰੀ ਜਾ ਰਹੇ ਹੋ, ਫਤਿਹ ਦੀ ਸਾਂਝ ਕਿਵੇਂ ਪਾਈ ਦੀ ਆ? ਸਾਰੇ ਜਾਣੇ ਹੱਥ ਜੋੜੋ ਪਹਿਲਾਂ, ਐਂ ਵੱਡੇ ਬੱਚੇ ਉਹ ਗੱਲਾਂ ਮਾਰੀ ਜਾ ਰਹੇ ਨੇ, ਵੱਡੇ ਬੱਚੇ ਤਾਂ। ਹਾਂਜੀ, ਬੜੀ ਅਫਸੋਸ ਦੀ ਗੱਲ ਆ ਕਿ ਆਪਾਂ ਹਰੇਕ ਵਾਰੀ ਕੈਂਪ ਦੇ ਲਈ ਜਦੋਂ ਆਪਾਂ ਅਰਦਾਸ ਲਈ ਬੱਚਿਆਂ ਦੇ ਵਿੱਚੋਂ ਹਾਕ ਮਾਰੀ ਦੀ ਆ, ਸਾਡੇ ਦੋ ਤਿੰਨ ਬੱਚੇ ਹੀ ਅੱਗੇ ਆਉਂਦੇ ਆ। ਕੀ ਗੱਲ ਵੀ, ਤੁਸੀਂ ਕਿਉਂ ਨਹੀਂ ਸਿੱਖਦੇ ਅਰਦਾਸ? ਆਪਣੇ ਕੋਲ 4-5 ਮਿੰਟ ਹੀ ਨੇ ਜਿਹਦੇ ਵਿੱਚ ਆਪਾਂ ਸਾਰਾ ਕੁਝ ਕਵਰ ਕਰਨਾ। ਜਿਹੜੇ ਵੱਡੇ ਬੱਚੇ ਨੇ 10-9 ਤੋਂ ਲੈ ਕੇ ਉੱਪਰ ਲੇਜ਼ਰ ਟੈਗ ਲਈ ਜਾ ਰਹੇ ਹੋ ਤੁਸੀਂ 9 ਐਂਡ ਅਬਵ, ਤੁਹਾਡਾ ਕੱਲ੍ਹ ਦਾ ਜਿਹੜਾ ਹੋਮਵਰਕ ਆ, ਤੁਸੀਂ ਰਹਿਰਾਜ ਸਾਹਿਬ ਘਰੋਂ ਜਾ ਕੇ ਆਪਣੀ ਪ੍ਰਿੰਟ ਕਰਨੀ ਆ। ਉਹਦੇ ਵਿੱਚ ਜਦੋਂ ਅਸੀਂ ਕਰਦੇ ਹਾਂ ਵੀ ਰਹਿਰਾਜ ਸਾਹਿਬ ਕਾਹਦੀ ਕਰ ਰਹੇ ਹਾਂ, ਤੁਸੀਂ ਉਹ ਆਪਣੇ ਕੋਲੋਂ ਐਡ ਕਰਨੀ ਆ ਹਰੇਕ ਦਾ। ਕੱਲ੍ਹ ਨੂੰ ਤੁਹਾਡੀ ਊਂ ਤਾਂ ਆਪਣਾ ਲੇਜ਼ਰ ਟੈਗ ਲਈ ਕੋਈ ਟਿਕਟ ਨਹੀਂ ਹੈਗੀ, ਤੁਹਾਡੇ ਕੋਲ ਹੋਵੇ। ਕੱਲ੍ਹ ਨੂੰ ਮੈਂ ਕਿਸੇ ਬੱਚੇ ਨੂੰ ਵੀ ਕਹਿ ਸਕਦਾ ਵੀ ਤੁਸੀਂ ਰਹਿਰਾਜ ਸਾਹਿਬ ਤੋਂ ਉਪਰੰਤ ਅਰਦਾਸ ਕਰਨੀ ਆ, ਤੁਹਾਡੇ ਕੋਲ ਸਾਰਿਆਂ ਕੋਲ ਹੋਣਾ ਚਾਹੀਦਾ। ਲੱਗ ਗਿਆ ਪਤਾ? ਵੱਡੇ ਬੱਚੇ ਖਾਸ ਕਰਕੇ ਹਰੇਕ ਦਾ ਪ੍ਰਿੰਟ ਆਊਟ ਉਹਦੇ ਹੱਥ 'ਚ ਹੋਵੇ। ਕਿਸੇ ਬੱਚੇ ਨੂੰ ਵੀ ਆਪਾਂ ਸੱਦ ਕੇ ਇੱਥੇ ਰਹਿਰਾਜ ਸਾਹਿਬ ਲਈ ਕਹਿ ਸਕਦੇ ਹਾਂ ਵੀ ਤੂੰ ਅਰਦਾਸ ਕਰ। ਜੇ ਤੁਸੀਂ ਦੇਖ ਕੇ ਨਹੀਂ ਅਰਦਾਸ ਕਰ ਸਕਦੇ, ਬੜੀ ਅਫਸੋਸ ਦੀ ਗੱਲ ਆ। ਦੂਜੀ ਗੱਲ, ਕੱਲ੍ਹ ਜੋ ਤੁਹਾਡਾ ਨਿਤਨੇਮ ਆ ਉਹ ਜਲਦੀ ਹੋਵੇਗਾ, ਕਿਉਂਕਿ ਆਪਾਂ ਹੈਵ ਟੂ ਹੈਵ ਲੀਵ 10:30 ਫਾਰ ਲੇਜ਼ਰ ਟੈਗ। ਉੱਥੇ 11 to 1 ਤੁਹਾਡਾ ਟਾਈਮ ਸਲੋਟ ਆ। ਜਿਹੜੇ ਪੇਰੈਂਟਸ ਨਾਲ ਜਾਣਾ ਚਾਹੁੰਦੇ ਨੇ, ਆਪਣੀਆਂ ਗੱਡੀਆਂ ਨਿਸ਼ਾਨ ਸਾਹਿਬ ਕੋਲ ਰੈਡੀ ਰੱਖਿਓ, ਜਿਹੜਾ ਆਪਾਂ 10:30 ਨੂੰ ਇੱਥੋਂ ਚੱਲ ਪਈਏ, ਕਿਉਂਕਿ 11 to 1 ਹੀ ਹੈ, ਉਹਨਾਂ ਨੇ 1 ਉਹਨਾਂ ਦਾ ਟਾਈਮ ਸਲੋਟ ਹੋਰ ਬੁਕਿੰਗ ਹੋਈ ਹੋਈ ਆ। ਦੋ ਤਿੰਨ ਗੱਲਾਂ ਹੋਰ, ਬਾਕੀ ਜਿਹੜੇ ਪੇਰੈਂਟਸ ਉੱਥੇ ਆਉਣਗੇ, ਕਈ ਬੱਚਿਆਂ ਕੋਲ ਆਪਣੀ ਚੇਂਜ ਨਹੀਂ ਹੁੰਦੀ ਜਿਹੜਾ ਕਿ ਉੱਥੇ ਗੇਮਸ ਪਲੇ ਕਰਨੀਆਂ ਚਾਹੁੰਦੇ ਨੇ, ਉਹਦੇ ਲਈ ਕੁਆਟਰਸ ਆਪਣੇ ਨਾਲ ਲੈ ਕੇ ਆਇਓ, ਜਿੰਨੀ ਜਿੰਨੀ ਵੀ ਤੁਸੀਂ ਕਰਨੀ ਆ। ਜਿੰਨੀ ਕੁ ਹੋਊ ਸਾਡੇ ਤੋਂ ਅਸੀਂ ਕਰਾਂਗੇ ਹੈਲਪ, ਬਟ ਮੇਕ ਸ਼ੋਰ ਯੂ ਹੈਵ ਟੂ ਬ੍ਰਿੰਗ ਯੂਰ ਓਨ ਚੇਂਜ, ਠੀਕ ਹੈ? ਇੱਕ ਕੁਐਸਚਨ ਪੁੱਟ ਹੋ ਰਿਹਾ ਸੀ ਵੀ ਜੇ ਕਿਸੇ ਦਾ ਬੱਚਾ 8 ਦਾ ਜਾਂ 9 ਦਾ ਵਾ, ਵੀ ਉਹ ਪੇਰੈਂਟਸ ਇਕੱਲੇ ਹੀ ਨੇ, ਉਹ ਠੀਕ ਹੈ, ਪੇਰੈਂਟਸ ਆਪਣਾ ਨਾਲ ਲਿਜਾ ਦੇ, 8 ਦੇ ਬੱਚੇ ਨੂੰ ਵੀ ਨਾਲ ਲਿਜਾ ਦੇ ਲੇਜ਼ਰ ਟੈਗ ਲਈ, ਠੀਕ ਹੈ ਜੀ? ਕੋਈ ਹੋਰ ਗੱਲਬਾਤ? ਹੁਣ ਵੱਡੇ ਬੱਚਿਆਂ ਨੂੰ ਪਤਾ ਲੱਗ ਗਿਆ ਕੱਲ੍ਹ ਦਾ ਕੀ ਆ, ਤੁਹਾਡਾ ਅਰਦਾਸ, ਤੁਹਾਡੀ ਪ੍ਰਿੰਟ ਆਊਟ ਹੋ ਕੇ ਉਹਦੇ ਵਿੱਚ ਜੋ ਆਪਣਾ ਕੈਂਪ ਚੱਲਦਾ ਉਹਦੇ ਰਿਗਾਰਡਿੰਗ ਤੁਸੀਂ ਵਿੱਚ ਮੈਂਸ਼ਨ ਕਰਨਾ ਆਪਣੇ ਹੱਥ ਨਾਲ, ਉਹ ਤੁਹਾਡਾ ਐਜ਼ ਏ ਹੋਮਵਰਕ ਆ। ਇਹਨਾਂ ਗੱਲਾਂ ਧਿਆਨ ਰੱਖਿਓ। ਅਤੇ ਜਦੋਂ ਆਪਾਂ ਉੱਥੋਂ ਆਉਣਾ ਅਤੇ ਸਾਰਿਆਂ ਨੇ ਆਪਣਾ ਇੱਥੇ ਆ ਕੇ ਤੁਹਾਡਾ 1 ਸਮਾਪਤੀ ਹੋ ਜਾਣੀ ਆ। ਉਦੋਂ ਬਾਅਦ ਜੋ ਵੀ ਤੁਹਾਡਾ ਇੱਥੋਂ ਦਾ ਦਰਬਾਰ ਹਾਲ ਦਾ ਪ੍ਰੋਗਰਾਮ ਆ, ਕੀਰਤਨ ਦਾ, ਆਫਟਰ ਦੈਟ ਕੈਂਪ ਦੀ ਸਮਾਪਤੀ ਉਹੀ 6 ਹੀ ਹੋਵੇਗੀ, ਕਿਉਂਕਿ ਵਿੱਚ ਬੱਚਿਆਂ ਨੇ ਕੀਰਤਨ ਵੀ ਕਰਨਾ। ਜੇ ਕਿਸੇ ਨੂੰ ਵੀ ਕੋਈ ਕੁਐਸਚਨ ਹੋਵੇ ਤਾਂ ਪੁੱਛ ਸਕਦੇ ਹੋ। ਦੂਜੀ ਗੱਲ, ਜਿਹੜੇ ਬੱਚਿਆਂ ਨੇ ਕੱਲ੍ਹ ਕੀਰਤਨ ਕਰਨਾ ਉਹ ਆਪਣਾ ਆਪਣਾ ਨਾਂ ਲਿਖਾ ਦਿਓ, ਵੀ ਉਸ ਹਿਸਾਬ ਨਾਲ ਆਪਾਂ ਤਿਆਰੀ ਕਰ ਸਕੀਏ। ਚਲੋ, ਕੈਂਪ ਦੀ ਤਾਂ ਆਪਣੀ ਸਮਾਪਤੀ ਹੈ, ਹੈ ਨਾ? ਆਪਾਂ ਨੈਕਸਟ ਵੀਕ ਜਿਹੜਾ ਕਿ ਮੈਥੇਮੈਟਿਕਸ ਦੀਆਂ ਕਲਾਸਿਸ ਲੱਗ ਰਹੀਆਂ ਨੇ, ਹੈ ਨਾ, ਲੱਗ ਰਹੀਆਂ ਮੈਥੇਮੈਟਿਕਸ ਦੀਆਂ ਕਲਾਸਿਸ, ਠੀਕ, ਉਹ ਤੁਹਾਨੂੰ ਕੱਲ੍ਹ ਨੂੰ ਅਪਡੇਟ ਦਿੱਤਾ ਜਾਊਗਾ। ਨਾਲ ਹੀ ਐਵਰੀ ਵੀਕ ਸੈਟਰਡੇ ਔਰ ਸੰਡੇ ਜਿਹੜੇ ਬੱਚੇ ਸੰਥਿਆ ਲੈਣੀ ਚਾਹੁੰਦੇ ਨੇ, ਤੁਹਾਡੇ ਕੋਲ ਛੁੱਟੀਆਂ 2-3 ਮਹੀਨੇ ਹੈਗੇ ਹਾਲੇ, ਕਈਆਂ ਬੱਚਿਆਂ ਤਾਂ ਅਗਸਤ ਵਿੱਚ ਜਾ ਕੇ ਸਕੂਲ ਲੱਗਣੇ ਆ, ਉਹ ਆ ਕੇ ਆਪਣੇ ਆਪਣੇ ਨਾਂ ਲਿਖਾ ਦਿਓ, ਵੱਡੇ ਬੱਚੇ ਖਾਸ ਕਰਕੇ, ਕਿਉਂਕਿ ਤੁਹਾਨੂੰ ਬਹੁਤ ਵੱਡੀ ਪ੍ਰੋਬਲਮ ਆ ਰਹੀ ਆ। ਤੁਸੀਂ ਆਹ ਸਾਲ ਦੇ 1-2 ਸਾਲਾਂ ਦੇ ਵਿੱਚ ਸਿੱਖ ਗਏ, ਨਹੀਂ ਤੁਹਾਨੂੰ ਇਹ ਹਮੇਸ਼ਾ ਤੁਹਾਡੇ ਦਿਮਾਗ ਦੇ ਵਿੱਚ ਝਿਜਕ ਰਹਿਣੀ ਆ। ਸੈਟਰਡੇ ਐਂਡ ਸੰਡੇ, ਜੇ ਤੁਸੀਂ ਫਰਾਈਡੇ ਕਹੋਗੇ ਆਪਾਂ ਫਰਾਈਡੇ ਵੀ ਕਰ ਸਕਦੇ ਹਾਂ ਸ਼ਾਮ ਦੇ ਟਾਈਮ 'ਤੇ। ਸੰਥਿਆ ਦੀਆਂ ਕਲਾਸਿਸ ਰੈਗੂਲਰ ਚੱਲਣਗੀਆਂ, ਜਿੰਨੇ ਵੀ ਤੁਸੀਂ ਨਾਂ ਲਿਖਾਓਗੇ ਉਨਾ ਹੀ ਅਸੀਂ ਜਲਦੀ ਜਲਦੀ ਸਟਾਰਟ ਕਰ ਸਕਦੇ ਹਾਂ। ਤੁਸੀਂ ਸਮਝਾ ਦਿਓ, ਚਲੋ, ਬਾਕੀ ਇਨਫੋਰਮੇਸ਼ਨ ਜਿਹੜੀ ਤੁਹਾਨੂੰ ਕੱਲ੍ਹ ਨੂੰ ਦਿੱਤੀ ਜਾਊਗੀ। ਹੁਣ ਰਹਿਰਾਜ ਸਾਹਿਬ ਦਾ ਟਾਈਮ ਹੋ ਗਿਆ ਵਾ, ਠੀਕ ਹੈ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹਰੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ। ਸ਼੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਵਿਵੇਕ ਦਾਨ, ਵਿਸਾਹ ਦਾਨ, ਪ੍ਰਸਾਦ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਹੋਵੇ ਬੋਲਣਾ ਜੀ। ਸਿੱਖਾਂ ਦਾ ਮਾਨ ਨੀਵਾਂ, ਮਤ ਉੱਚੀ ਮਤ ਪਦ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ।

ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ। ਐਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਸੱਚੇ ਪਾਤਸ਼ਾਹ ਜੀ ਕੜਾਹ ਪ੍ਰਸ਼ਾਦ ਦੇਖ ਸੱਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ। ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸੱਚੇ ਪਾਤਸ਼ਾਹ ਜੀ। ਸਮੂਹ ਸੰਗਤਾਂ ਵੱਲੋਂ ਭਾਈ ਤਾਰਾ ਸਿੰਘ ਗੇਲ ਉਹਨਾਂ ਦੇ ਭਲੇ ਦੀ ਅਰਦਾਸ ਸੱਚੇ ਪਾਤਸ਼ਾਹ ਕਿਰਪਾ ਕਰਨੀ ਆਪਣੇ ਸੇਵਕਾਂ ਦੇ ਮਿਹਰਾਂ ਪ੍ਰਿਆਥ ਰੱਖਣਾ। ਭਾਈ

ਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਬਹੀ ਅਕਾਲ ਕੇ, ਤਵੇ ਚਲਾਇਓ ਪੰਥ ਸਭ ਸਿੱਖਣ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸਿੰਘ ਜੀ, ਆਪ ਸੰਗਤਾਂ ਨੇ ਸ਼ੋਧਾ ਰਹਿਰਾ ਸਾਹਿਬ ਜੀ ਦੇ ਪਾਠ ਅਰਦਾਸ ਨਾਮੇ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਆਓ ਹੁਣ ਕਥਾ ਕੀਰਤਨ ਦੀ ਆਰੰਭਤਾ ਹੋ ਰਹੀ ਹੈ। ਆਪ ਸੰਗਤਾਂ ਨੂੰ ਆਰਤੀ ਆਰਤੀ ਦੇ ਕੀਰਤਨ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਜਸਵਿੰਦਰ ਸਿੰਘ ਜੀ ਦਮਦਮੀ ਟਕਸਾਲ ਵਾਲੇ, ਉਹਨਾਂ ਪਾਸੋਂ ਸਰਵਣ ਕਰੀਏ ਜੀ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ, ਕੱਲ੍ਹ ਸ਼ਾਮ ਅਤੇ ਸ਼ਨੀਵਾਰ ਦੇ ਸ਼ਾਮ ਦੇ ਦੀਵਾਨਾਂ ਵਿੱਚ ਆਪਣੇ ਕੋਲ ਜੋ ਪਹਿਲੇ ਦਿਨ ਰਾਗ ਸ੍ਰੀ ਰਾਗ ਦੇ ਗਾਇਣ ਹੋ ਰਹੇ ਹਨ, ਦੂਸਰੇ ਦਿਨ ਰਾਗ ਤਲੰਗ ਦੇ ਗਾਇਣ ਹੋਣਗੇ, ਜਿਸ ਵਿੱਚ ਰਾਗੀ ਭਾਈ ਸਰਬਜੀਤ ਸਿੰਘ ਲਾਡੀ ਅਤੇ ਡਾਕਟਰ ਬਲਕਰਨ ਸਿੰਘ ਜੀ ਅਤੇ ਉਸਤਾਦ ਦਲਵੀਰ ਸਿੰਘ ਜੀ ਆਪ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਨਗੇ। ਸਭ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਲਾਹਾ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Ugh.

ਗੁਰੂ ਪਿਆਰੀ ਸਾਧ ਸੰਗਤ ਜੀ, ਸ਼ਾਮ ਦੇ ਸਜੇ ਹੋਏ ਦੀਵਾਨ ਵਿੱਚ ਆਪ ਸੰਗਤਾਂ ਨੂੰ ਆਰਤੀ ਆਰਤੀ ਤੋਂ ਦੁਆਰਾ ਨਿਹਾਲ ਕਰ ਰਹੇ ਸਨ। ਸਤਿਕਾਰਯੋਗ ਰਾਗੀ ਭਾਈ ਜਸਵਿੰਦਰ ਸਿੰਘ ਜੀ ਦਮਦਮੀ ਟਕਸਾਲ ਵਾਲੇ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਆਪ ਸੰਗਤਾਂ ਨੂੰ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਸ਼੍ਰਵਣ ਕਰਾਉਣਗੇ ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ ਵਾਲੇ। ਉਹਨਾਂ ਤੋਂ ਬਾਅਦ ਰਾਗੀ ਭਾਈ ਸਰਬਜੀਤ ਸਿੰਘ ਲਾਡੀ ਆਪ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।

ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛੜ ਕਿਰਪਾ ਨਿਧਾਨ ਜਾਗਤ ਜੋਤ ਚਵਰ ਛਤਰ ਔਰ ਤਖਤ ਕੇ ਮਾਲਕ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਅਪਾਰ ਮਿਹਰਾਮਤ ਬਖਸ਼ਿਸ਼ ਦਾ ਸਦਕਾ ਹੈ। ਸੰਧਿਆ ਕਾਲ ਸਮੇਂ ਗੁਰੂ ਮਹਾਰਾਜ ਦੇ ਹਜ਼ੂਰ ਦੀਆਂ ਹਾਜ਼ਰੀਆਂ ਭਰ ਕੇ ਵਡਭਾਗੀ ਬਣ ਰਹੇ ਹਾਂ। ਜਿਨ ਕਹਿ ਪੋਤੈ ਪੁੰਨ ਹੈ ਸੇ ਗੁਰਸਿੱਖ ਗੁਰੂ ਪਹਿ ਜਾਤੇ, ਵੱਡਿਆ ਭਾਗਾਂ ਦੀ ਨਿਸ਼ਾਨੀ ਹੈ ਭਾਈ ਗੁਰੂ ਕੀ ਸੰਗਤ ਦਾ ਆਨੰਦ ਮਾਨਣਾ। ਪਵਿੱਤਰ ਗੁਰਬਾਣੀ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਸੰਗਤੀ ਰੂਪ ਵਿੱਚ ਕੀਤੇ ਹਨ, ਉਪਰੰਤ ਸ੍ਰੀ ਰਹਿਰਾਜ ਸਾਹਿਬ ਦਾ ਪਾਠ ਆਪ ਨੇ ਸ਼੍ਰਵਣ ਕੀਤਾ ਹੈ, ਉਪਰੰਤ ਆਰਤੀ ਆਰਤਾ ਅਤੇ ਪਵਿੱਤਰ ਸ਼ਬਦਾਂ ਦਾ ਕੀਰਤਨ। ਕਲਯੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨਾ, ਜੈਸੋ ਗੁਰ ਉਪਦੇਸਿਆ ਮੈਂ ਤੈਸੋ ਕਹਿਆ ਪੁਕਾਰ, ਨਾਨਕ ਕਹਿ ਸੁਣ ਰੇ ਮਨਾ ਕਰ ਕੀਰਤਨ ਹੋਏ ਉਧਾਰ। ਕੀਰਤਨ ਸ਼੍ਰਵਣ ਕਰ ਰਹੇ ਸੀ, ਹਾਜ਼ਰੀਆਂ ਪਾ ਰਹੇ ਸਨ ਸਤਿਕਾਰਯੋਗ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਦਮਨ ਦੀ ਮਿੰਟ ਸਾਲ ਵਾਲੇ, ਸੋ ਗੁਰੂ ਮਹਾਰਾਜ ਬਖਸ਼ਾਂ ਕਰਨ। ਕੋਈ ਸਮਾਂ ਗੁਰ ਸ਼ਬਦ ਦੀ ਲੜੀਵਾਰ ਕਥਾ ਵਿਚਾਰ ਜੋ ਇਸ ਪਵਿੱਤਰ ਸਥਾਨ ਦੀ ਮਰਯਾਦਾ ਮੁਤਾਬਕ ਚੱਲ ਰਹੀ ਹੈ ਸ਼੍ਰਵਣ ਕਰਾਂਗੇ। ਇਹ ਗੁਰੂ ਨਾਨਕ ਦੇਵ ਜੀ ਦਾ ਮਹਾਰਾਜ ਦਾ ਅਸ਼ਟਪਦੀਆਂ ਦੇ ਰੂਪ ਵਿੱਚ ਲਾਸਟਲਾ ਸ਼ਬਦ ਹੈ 22ਵਾਂ। ਔਰ ਅੱਜ ਪੰਥ ਦੇ ਮਹਾਨ ਸ਼ਹੀਦ, ਪੰਥ ਦੇ ਪਹਿਲੇ ਬਾਦਸ਼ਾਹ ਔਰ ਸਤਿਕਾਰਯੋਗ ਸ਼ਹੀਦ ਪੁੱਤਰ ਦੇ ਪਿਤਾ ਔਰ ਸ਼ਹੀਦ ਪਤਨੀ ਦੇ ਸ਼ਹੀਦ ਪਤੀ ਸਤਿਕਾਰਯੋਗ ਬਾਬਾ ਬੰਦਾ ਸਿੰਘ ਜੀ ਬਹਾਦਰ, ਤਿੰਨਾਂ ਦੀ ਅੱਜ ਸ਼ਹਾਦਤ ਹੈ। ਤਿੰਨਾਂ ਦੇ ਬੇਟੇ ਜਿਨ੍ਹਾਂ ਦੀ ਉਮਰ ਉਸ ਵੇਲੇ 3.5 ਸਾਲ ਦੇ ਕਰੀਬ ਸੀ, ਅਜੈ ਸਿੰਘ ਔਰ ਤਿੰਨਾਂ ਦੀ ਪਤਨੀ ਬੀਬੀ ਸੁਸ਼ੀਲ ਕੌਰ, ਤਿੰਨਾਂ ਦੀ ਸ਼ਹੀਦੀ ਔਰ ਸਿੱਖ ਕੌਮ ਦੇ ਜਰਨੈਲਾਂ ਦੀ ਸ਼ਹੀਦੀ ਅੱਜ ਦੇ ਦਿਨ ਦਿੱਲੀ ਵਿਖੇ ਹੋਈ ਸੀ। ਸੋ ਉਹਨਾਂ ਦਾ ਇਤਿਹਾਸ ਵੀ ਆਪਾਂ ਗੁਰੂ ਦੀ ਕਿਰਪਾ ਦੁਆਰਾ ਸ਼੍ਰਵਣ ਕਰਾਂਗੇ। ਰਸਨਾ ਕਰ ਲਈਏ ਪਵਿੱਤਰ ਗੁਰੂ ਚਰਨਾਂ 'ਚ ਹਾਜ਼ਰੀ ਲਵਾਈਏ ਜੀ, ਪਿਆਰ ਨਾਲ ਬੋਲੀਏ ਜੀ ਸਤਨਾਮ ਸ੍ਰੀ।

ਜਗਤ ਗੁਰੂ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਰਪਾ ਕਰਦੇ ਹਨ। ਬੇਨਤੀ ਕੀਤੀ ਸੀ ਪਿੱਛੇ ਜੇ ਕਿ ਕਿਸੇ ਵੀ ਗ੍ਰੰਥ ਵਿੱਚ ਆਸਾ ਰਾਗ ਦਾ ਜ਼ਿਕਰ ਨਹੀਂ ਸੰਗੀਤ ਦੇ ਗ੍ਰੰਥਾਂ ਵਿੱਚ, ਔਰ ਇਹ ਜਿਹੜਾ ਰਾਗ ਹੈ ਇਹ ਗੁਰੂ ਨਾਨਕ ਦੇਵ ਜੀ ਨੇ ਆਜ਼ਾਦ ਕੀਤਾ, ਇਸ ਨੂੰ ਗੁਰੂ ਨਾਨਕ ਦੇਵ ਜੀ ਨੇ ਪ੍ਰਗਟ ਕੀਤਾ। ਇਸ ਲਈ ਇਸ ਪਵਿੱਤਰ ਰਾਗ ਦਾ ਜਿਹੜਾ ਪਹਿਲਾ ਸ਼ਬਦ ਹੈ ਉਹ ਸੋਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਬੈ ਸਰਬ ਸੰਭਾਲੇ। ਸੋਦਰ ਦੀਆਂ ਤਿੰਨ ਪੌੜੀਆਂ ਹਨ ਸਤਸੰਗੀਓ, ਇੱਕ ਜਪਜੀ ਸਾਹਿਬ ਵਿੱਚ, ਦੂਸਰੀ ਪੌੜੀ ਹੈ ਸੋਦਰ ਰਹਿ ਰਾਜ ਸਾਹਿਬ ਦੀ, ਤੀਸਰੀ ਪੌੜੀ ਹੈ ਆਸਾ ਰਾਗ ਦੇ ਆਰੰਭ ਤਲ 'ਚ 347 ਅੰਗ 'ਤੇ। ਇਹ ਤਿੰਨੇ ਪੌੜੀਆਂ ਹੀ ਮਹਾਰਾਜ ਨੇ ਵੱਖ ਵੱਖ ਥਾਵਾਂ 'ਤੇ ਉਚਾਰੀਆਂ ਹਨ। ਜਪਜੀ ਸਾਹਿਬ ਦੀ ਜਿਹੜੀ ਪਵਿੱਤਰ ਪੌੜੀ ਹੈ ਇਹ ਸਿੱਧਾਂ ਨਾਲ ਵਿਚਾਰ ਕਰਦੇ ਹਾਂ ਸੁਮੇਰ ਪਰਬਤ ਉੱਤੇ ਉਚਾਰੀ ਹੈ। ਜਿਹੜੀ ਰਹਿ ਰਾਜ ਸਾਹਿਬ ਦੀ ਆਪਾਂ ਪਵਿੱਤਰ ਪੌੜੀ ਸੋਦਰ ਦੀ ਪੜ੍ਹਦੇ ਹਾਂ ਇਹ ਸੱਚਖੰਡ ਵਿਖੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਨਮੁੱਖ ਉਚਾਰਨ ਕੀਤੀ ਹੈ। ਤੀਸਰੀ ਪੌੜੀ ਸੋਦਰ ਦੀ ਜਦੋਂ ਗੁਰੂ ਨਾਨਕ ਦੇਵ ਜੀ ਪ੍ਰਗਟ ਹੋਏ ਨੇ ਬੇਈ 'ਚੋਂ ਬਾਹਰ ਆਏ ਨੇ, ਬੇਬੇ ਨਾਨਕੀ ਜੀ ਦੇ ਪੁੱਛਣ 'ਤੇ ਕਿ ਸੱਚੇ ਪਾਤਸ਼ਾਹ ਸੱਚਖੰਡ ਦਾ ਕੀ ਵਰਤਾਰਾ, ਉਸ ਸਮੇਂ ਮਹਾਰਾਜ ਨੇ ਉਚਾਰਨ ਕੀਤੀ ਹੈ। ਇਸ ਲਈ ਜਿਹੜਾ ਸੋਦਰ ਰਾਗ ਹੈ ਵੈਰੂ ਆਸਾ ਰਾਗ ਹੈ ਇਹਦੀ ਆਰੰਭਤਾ ਹੀ ਗੁਰੂ ਨਾਨਕ ਦੇਵ ਜੀ ਨੇ ਕੀਤੀ ਹੈ। ਧੰਨ ਗੁਰੂ ਨਾਨਕ ਦੇਵ ਜੀ ਮਿਹਰ ਕਰਦੇ ਆਸਾ ਰਾਗ ਵਿੱਚ ਆਉਣ ਜਾਣਾ ਕਿਉਂ ਰਹੇ, ਇਹ ਸਵਾਲ ਹੈ, ਕੁਸ਼ਚਨ ਹੈ ਕਿ ਜਿਹੜਾ ਆਉਣਾ ਅਤੇ ਜਾਣਾ, ਜੰਮਣਾ ਅਤੇ ਮਰਨਾ ਇਹ ਕਿਵੇਂ ਰਹਿ ਜਾਵੇ, ਕਿਵੇਂ ਖਤਮ ਹੋ ਜਾਵੇ, ਕਿਵੇਂ ਮੁੱਕ ਜਾਵੇ, ਕਿਉਂ ਮੇਲਾ ਹੋਈ ਅਤੇ ਵਾਹਿਗੁਰੂ ਦੇ ਨਾਲ ਮਿਲਾਪ ਕਿਵੇਂ ਹੋ ਜਾਏ, ਪਰਮਾਤਮੇ ਦੇ ਨਾਲ ਮਿਲ ਕਿਵੇਂ ਜਾਈਏ, ਜੰਮਣ ਮਰਨ ਤੋਂ ਕਿਵੇਂ ਬਚ ਜਾਈਏ, ਇਹ ਸਵਾਲ ਹੈ ਪਹਿਲੀ ਪੰਕਤੀ ਵਿੱਚ। ਜਨਮ ਮਰਨ ਕਾ ਦੁੱਖ ਘਣੋ ਨਿਤ ਸਹਿਸਾ ਦੋਈ, ਜਨਮ ਅਤੇ ਮਰਨ ਦਾ ਦੁੱਖ ਬਹੁਤ ਵੱਡਾ ਦੁੱਖ ਹੈ, ਜੰਮਣ ਮਰਨ ਵੱਡਾ ਵਿਛੋੜਾ। ਦੁੱਖ ਪਿਆਰਿਓ ਕਈ ਤਰ੍ਹਾਂ ਦੇ ਨੇ, ਇੱਕ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਬਾਰ ਜਮਦੂਤ, ਇੱਕ ਦੁੱਖ ਰੋਗ ਲੱਗੇ ਤਨ ਧਾਏ, ਵੋ ਵੈਦ ਨਾ ਭੋਲੇ ਦਾਰੂ ਲਾਏ। ਇਹਨਾਂ 'ਚ ਸਭ ਤੋਂ ਵੱਡਾ ਜਿਹੜਾ ਰੋਗ ਹੈ ਇਹ ਜਨਮ ਅਤੇ ਮਰਨ ਦਾ ਰੋਗ ਹੈ, ਕਈ ਜਨਮਾਂ ਤੋਂ ਸਾਨੂੰ ਚਿੰਬੜਿਆ ਹੋਇਆ, ਜਨਮ ਜਨਮ ਵੈਰਾਈ ਲਿਖਿਆ ਮਹਾਰਾਜ ਨੇ, ਇਹ ਕਈ ਜਨਮਾਂ ਦਾ ਸਾਡਾ ਵੈਰੀ ਹੈ, ਕਈ ਜਨਮਾਂ ਤੋਂ ਸਾਨੂੰ ਇਹ ਚਿੰਬੜਿਆ ਹੋਇਆ ਇਹ ਦੁੱਖ, ਇਹ ਕਿਵੇਂ ਰਹਿ ਜਾਵੇ, ਕਿਵੇਂ ਖਤਮ ਹੋਵੇ। ਨਿਤ ਸਹਿਸਾ ਦੋਈ, ਜਿਸ ਰੋਗ ਦੇ ਕਾਰਨ ਜੀਵ ਨੂੰ ਹਮੇਸ਼ਾ ਵਾਸਤੇ ਸਹਿਸੇ ਵਿੱਚ, ਸਹਿਮ ਦੇ ਵਿੱਚ, ਦੁਬਧਾ ਵਿੱਚ ਰਹਿਣਾ ਪੈਂਦਾ ਹੈ। ਬਿਨ ਨਾਵੈ ਕਿਆ ਜੀਵਣਾ ਫਿਟ ਤ੍ਰਿਗ ਚਤੁਰਾਈ। ਧੰਨ ਗੁਰੂ ਨਾਨਕ ਦੇਵ ਜੀ ਫਰਮਾਨ ਕਰਦੇ ਨੇ ਨਾਮ ਤੋਂ ਬਿਨਾਂ ਜਿਹੜਾ ਜੀਵਨ ਜਿਉਣਾ ਨਾ, ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਅਰਜਾਰੀ, ਨਵ ਖੰਡਨ ਕੋ ਰਾਜ ਕਮਾਵੈ ਅੰਤ ਚੱਲੇ ਗੋ ਹਾਰੀ। ਕਹਿੰਦੇ ਨੌ ਖੰਡ ਧਰਤੀ 'ਤੇ ਰਾਜ ਕਰ ਲਵੇ ਕੋਈ ਵਿਅਕਤੀ, ਜੇ ਨਾਮ ਉਹਦੇ ਕੋਲ ਨਹੀਂ ਤਾਂ ਅੰਤ ਨੂੰ ਜ਼ਿੰਦਗੀ ਨੂੰ ਹਾਰ ਕੇ ਸੰਸਾਰ ਤੋਂ ਚਲਾ ਜਾਂਦਾ। ਸਗਲ ਸਿਰਟ ਕੋ ਰਾਜਾ ਦੁਖੀ ਆ, ਹਰ ਕਾ ਨਾਮ ਜਪਤ ਹੋਏ ਸੁਖੀ ਆ। ਕਹਿੰਦੇ ਕਿ ਵੱਡੀ ਤੋਂ ਵੱਡੀ ਉਮਰ ਵੀ ਹੋ ਜਾਵੇ ਅਤੇ ਨਾਮ ਤੋਂ ਬਿਨਾਂ ਦੁਖੀ ਹੈ। ਬਿਨ ਨਾਵੈ ਕਿਆ ਜੀਵਨਾ, ਨਾਮ ਤੋਂ ਬਿਨਾਂ ਜੀਵਨ ਕਾਹਦਾ ਭਾਈ, ਸਾਰਾ ਜੀਵਨ ਵਿਅਰਥ ਹੈ। ਫਿੱਟ ਤ੍ਰਿਗ ਚਤੁਰਾਈ, ਜਿੰਨੀਆਂ ਮਰਜ਼ੀ ਸਿਆਣਪਾਂ ਕਰ ਲਵੇ, ਚਲਾਕੀਆਂ ਚਤੁਰਾਈਆਂ ਕਰ ਲਵੇ ਜੀਵ, ਫਿੱਟੇ ਮੂੰਹ ਹੈ, ਉਹਨੂੰ ਲਾਹਨਤੀ ਹੈ, ਤ੍ਰਿਗ ਹੀ ਹੈ ਸਤਸੰਗੀਓ। ਰਾਮ ਨਾਮ ਸਤਿਗੁਰ ਸਾਧ ਨਾ ਸੇਵਿਆ, ਹਰ ਭਗਤ ਨਾ ਭਾਈ। ਨਾ ਤਾਂ ਸਤਿਗੁਰਾਂ ਦੀ ਸੇਵਾ ਕੀਤੀ, ਨਾ ਕਿਸੇ ਸਾਧੂ ਗੁਰਮੁਖ ਦੀ ਸੇਵਾ ਕੀਤੀ, ਹਰ ਭਗਤ ਨਾ ਭਾਈ, ਅਤੇ ਹਰੀ ਦੀ ਭਗਤੀ ਭਾਈ ਨਹੀਂ, ਚੰਗੀ ਨਹੀਂ ਲੱਗੀ ਜ਼ਿੰਦਗੀ 'ਚ। ਨਾ ਤਾਂ ਸੇਵਾ ਕੀਤੀ, ਨਾ ਪਿਆਰੇ ਕਿਤੇ ਵਾਹਿਗੁਰੂ ਦੀ ਭਗਤੀ ਕੀਤੀ, ਸਾਰੀ ਜ਼ਿੰਦਗੀ ਹੀ ਅਜਾਈ ਗਵਾ ਦਿੱਤੀ, ਅਜਾਈ। ਰਹਾਉ ਵਿਸ਼ਰਾਮ ਦੇ ਕੇ ਸਤਿਗੁਰੂ ਜੀ ਕਿਰਪਾ ਕਰਦੇ ਹਨ। ਆਵਣ ਜਾਣਾ ਤੌਰ ਹੈ ਪਾਈਐ ਗੁਰ ਪੂਰਾ। ਪਹਿਲੀ ਪੰਕਤੀ ਸਵਾਲ ਕੀਤਾ ਸੀ ਮਾਰੇ ਨੇ ਆਪ ਹੀ ਕਿ ਆਵਣ ਜਾਣਾ ਕਿਉਂ ਰਹੇ, ਹੁਣ ਆਪ ਹੀ ਉਹਦਾ ਜਵਾਬ ਦਿੰਦੇ ਨੇ ਸੱਚੇ ਪਾਤਸ਼ਾਹ। ਆਵਣ ਜਾਣਾ ਤੌਰ ਹੈ, ਆਉਣਾ ਅਤੇ ਜਾਣਾ, ਜੰਮਣ ਮਰਨਾ ਤਾਂ ਰਹਿ ਜਾਂਦਾ, ਖਤਮ ਹੋ ਜਾਂਦਾ ਭਾਈ। ਪਾਈਐ ਗੁਰ ਪੂਰਾ,
ਜੇ ਪੂਰਾ ਗੁਰੂ ਪ੍ਰਾਪਤ ਹੋ ਜਾਏ। ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੁਰ ਅਵਤਾਰ। ਧੰਨ ਗੁਰੂ ਨਾਨਕ ਦੇਵ ਜੀ, ਧੰਨ ਗੁਰੂ ਗੋਬਿੰਦ ਸਿੰਘ ਜੀ, ਭਾਵ ਸਾਰੇ ਗੁਰੂ ਪੂਰਨ ਗੁਰ ਅਵਤਾਰ ਹੋਏ ਨੇ। ਸਤਸੰਗ ਜੀ, ਅਧੂਰੇ ਗੁਰੂ ਵੀ ਮਹਾਰਾਜ ਨੇ ਲਿਖਿਆ, ਕੱਚਾ ਗੁਰੂ ਵੀ ਲਿਖਿਆ ਬਾਣੀ 'ਚ। ਅਤੇ ਇਸ ਲਈ ਪੂਰਾ ਗੁਰੂ ਮਿਲ ਜਾਏ ਤਾਂ ਆਉਣਾ ਜਾਣਾ ਜੰਮਣ ਮਰਨਾ ਰਹਿ ਜਾਂਦਾ। ਲੱਖਾਂ ਸਾਧ ਹੁਣ ਵੀ ਧੂਣੀਆਂ ਤਪਾ ਰਹੇ ਨੇ, ਲੱਖਾਂ ਸਾਧ ਥਾਂ ਥਾਂ 'ਤੇ ਭੇਖ ਬਣਾ ਕੇ ਫਿਰ ਰਹੇ ਨੇ, ਕੋਈ ਨਹੀਂ ਜਾਣਦਾ। ਪਰ ਐਸਾ ਸਾਧੂ ਮਾਧੋ ਦਾਸ ਬੈਰਾਗੀ, ਉੱਥੇ ਗੁਰੂ ਕਲਗੀਧਰ ਜੀ ਨੇ ਮਿਹਰ ਕਰ ਦਿੱਤੀ ਸਤਸੰਗੀਓ, ਅੰਮ੍ਰਿਤ ਕੀ ਦਾਤ ਦੇ ਦਿੱਤੀ, ਪੂਰਾ ਗੁਰੂ ਮਿਲ ਪਿਆ ਅਤੇ ਅਮਰ ਹੋ ਗਿਆ। ਨਹੀਂ ਤਾਂ ਆਮ ਸਾਧੂਆਂ ਵਾਂਗ ਇਹ ਵੀ ਬੇਨਾਮ ਹੀ ਦੁਨੀਆਂ ਤੋਂ ਤੁਰ ਜਾਂਦਾ, ਇਹਦਾ ਨਾਮ ਵੀ ਦੁਨੀਆਂ ਤੋਂ ਖਤਮ ਹੋ ਜਾਂਦਾ। ਅੱਜ ਸਤਸੰਗੀਓ, ਸਾਰਾ ਸਿੱਖ ਜਗਤ ਅਤੇ ਹੋਰ ਬੇਅੰਤ ਲੋਕ ਆਪ ਨੂੰ ਯਾਦ ਕਰ ਰਹੇ ਨੇ। ਕਿਉਂ? ਕਿਉਂਕਿ ਪੂਰਾ ਗੁਰੂ ਮਿਲ ਗਿਆ, ਪੂਰੇ ਗੁਰੂ ਨੇ ਕਿਰਪਾ ਕਰਕੇ ਨਾਮ ਸਿਮਰਨ ਬੰਦਗੀ ਦੀ ਦਾਤ ਦਿੱਤੀ, ਜੰਮਣ ਮਰਨਾ ਖਤਮ ਹੋ ਗਿਆ, ਪਰਮਾਤਮਾ ਵਿੱਚ ਅਭੇਦ ਹੋ ਗਏ ਉਹ ਗੁਰੂ ਦੇ ਪਿਆਰੇ।

ਦਾਸ ਦੇ ਵਾਹਿਗੁਰੂ ਦੇ ਨਾਮ ਦੀ ਧਨ ਦੌਲਤ ਪੂੰਜੀ ਪੂਰਾ ਗੁਰੂ ਬਖਸ਼ ਦਿੰਦਾ ਹੈ। ਫਿਰ ਕੀ ਹੁੰਦਾ ਹੈ, ਜਦੋਂ ਪੂਰੇ ਗੁਰੂ ਤੋਂ ਨਾਮ ਲੈ ਕੇ ਜਪੀਏ ਬਿਨਸੇ ਭਰਮ ਪੂਰਾ, ਬਿਨਸ ਜਾਂਦਾ ਹੈ ਭਰਮ ਭੁਲੇਖਾ ਅਤੇ ਝੂਠ। ਜਿਹੜਾ ਨਾਮ ਜਪਦਾ ਹੈ ਉਹਦੇ ਅੰਦਰ ਭਰਮ ਭੁਲੇਖੇ ਅਤੇ ਝੂਠ ਜਿਹੜਾ ਇਹ ਸਾਰਾ ਖਤਮ ਹੋ ਗਿਆ। ਸੰਤ ਜਨਾ ਕੋ ਮਿਲ ਰਹੇ ਧਨ ਧਨ ਜਸ ਗਾਏ, ਧੰਨ ਗੁਰੂ ਨਾਨਕ ਦੇਵ ਜੀ ਫਰਮਾਨ ਕਰਦੇ ਨੇ, ਉਹ ਵਾਹਿਗੁਰੂ ਦੇ ਪਿਆਰੇ ਧੰਨ ਹਨ। ਧੰਨ ਧੰਨ ਧੰਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ, ਧੰਨ ਹਨ ਉਹ ਵਾਹਿਗੁਰੂ ਦੇ ਪਿਆਰੇ। ਧੰਨ ਧੰਨ ਜਸ ਗਾਏ, ਜਿਹੜੇ ਵਾਹਿਗੁਰੂ ਦਾ ਜਸ ਗਾਉਂਦੇ ਨੇ, ਜਿਹੜੇ ਵਾਹਿਗੁਰੂ ਦੀ ਉਸਤਤ ਕਰਦੇ ਨੇ। ਸੰਤ ਜਨਾ ਮਿਲ, ਸੰਤ ਜਨਾਂ ਦੇ ਨਾਲ ਮਿਲ ਕੇ, ਸੰਤ ਜਨਾਂ ਕੋ ਮਿਲ ਰਹੇ, ਜਿਹੜੇ ਸੰਤਾਂ ਨਾਲ ਰੱਬ ਦੇ ਪਿਆਰਿਆਂ ਨਾਲ ਸ਼ਾਂਤ ਸਰੂਪ ਗੁਰੂ ਨਾਲ ਮਿਲ ਕੇ ਰਹਿੰਦੇ ਨੇ, ਉਹਨਾਂ ਨੂੰ ਲੋਕ ਧੰਨ ਧੰਨ ਕਹਿੰਦੇ ਨੇ। ਸਤਸੰਗੀਓ, ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਸੋ ਕਈ ਦਿਨ ਤੋਂ ਆਪ ਨਾਲ ਸਾਂਝੀ ਕਰ ਰਹੇ ਹਾਂ ਬੇਨਤੀ ਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਜਨਮ ਪੁੰਛ ਦੇ ਇਲਾਕੇ ਵਿੱਚ ਰਜੌਰੀ ਵਿਖੇ ਹੋਇਆ, ਜੰਮੂ ਕਸ਼ਮੀਰ ਦਾ ਇਲਾਕਾ। ਔਰ ਹਰਨੀ ਦੇ ਮਰਨ ਜਾਣ ਤੋਂ ਬਾਅਦ ਵਿੱਚ ਵਿਰਾਗੀ ਹੋ ਗਏ, ਜਾਨਕੀ ਪ੍ਰਸ਼ਾਦ ਦੀ ਸੰਗਤ ਕੀਤੀ, ਉਸ ਤੋਂ ਬਾਅਦ ਵਿੱਚ ਸਮਰੱਥ ਰਾਮਦਾਸ ਦੀ ਸੰਗਤ ਉਦਾਸੀਆਂ ਦੀ ਕੀਤੀ, ਉਸ ਤੋਂ ਬਾਅਦ ਵਿੱਚ ਯੋਗੀ ਉਗੜਨਾਥ ਦੀ ਸੰਗਤ ਕੀਤੀ, ਫਿਰ ਹਜ਼ੂਰ ਸਾਹਿਬ ਜੀ ਆਪਣਾ ਟਿਕਾਣਾ ਬਣਾ ਲਿਆ। ਇੱਥੇ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਭੇਟ ਹੋਈ, ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹਦੀ ਆਤਮਾ ਨੂੰ ਜਗਾਇਆ। ਸੁੱਤੜੇ ਅਸੰਖ ਮਾਇਆ ਝੂਠੀ ਕਾਰਨੇ, ਨਾਨਕ ਸੇ ਜਾ ਗੰਨ ਜੇ ਰਸਨਾ ਨਾਮ ਉਚਾਰਨੇ, ਗੁਰਬਾਣੀ ਦਾ ਫਰਮਾਨ ਹੈ, ਅਗਿਆਨੇ ਲਾਏ ਸਵਾਲਿਆ ਗੁਰ ਗਿਆਨੇ ਲਾਏ ਜਗਾਵੇ ਗੋ। ਆਪ ਹੀ ਪਰਮਾਤਮਾ ਨੇ ਜੀਵ ਨੂੰ ਅਗਿਆਨਤਾ 'ਚ ਪਾ ਕੇ ਸਵਾਇਆ ਹੋਇਆ, ਸੁੱਤਾ ਪਿਆ ਭਰਮ ਦੇ ਵਿੱਚ ਭੁਲੇਖਿਆਂ ਵਿੱਚ ਜੀਵ। ਰੋਜ਼ ਪੜ੍ਹਦੇ ਹਾਂ ਆਨੰਦ ਸਾਹਿਬ ਦੀ ਪਵਿੱਤਰ ਬਾਣੀ ਵਿੱਚ, ਤੀਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ, ਗੁਰ ਕਿਰਪਾ ਅਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨੋਸਿਆ ਬੋਲੇ ਅੰਮ੍ਰਿਤ ਬਾਣੀ। ਉਹ ਜਾਗਦੇ ਜਿਹੜੇ ਅੰਮ੍ਰਿਤਮਈ ਬਾਣੀ ਪੜ੍ਹਦੇ ਨੇ। ਇਹ ਵੀ ਮਾਧੋਦਾਸ ਬੈਰਾਗੀ ਦੇ ਰੂਪ ਵਿੱਚ ਸੁੱਤਾ ਆਇਆ ਸੀ, ਅਗਿਆਨਤਾ ਸੀ ਮਨ ਵਿੱਚ, ਸ਼ਕਤੀਆਂ ਦੇ ਪ੍ਰਭਾਵ ਹੇਠ ਭਰਮ ਦੇ ਵਿੱਚ ਹੀ ਫਿਰ ਰਿਹਾ ਸੀ ਕਿ ਸ਼ਾਇਦ ਇਹੀ ਸਾਰਾ ਕੁਛ ਹੈ। ਬਾਣੀ 'ਚ ਲਿਖਿਆ ਮਹਾਰਾਜ ਨੇ, ਚਾਲੇ ਥੇ ਹਰ ਮਿਲਣ ਕੋ ਬੀਟੇ ਅਟਕਿਓ ਚੀਤ, ਬੰਦਗੀ ਤਪ ਕਰਦਾ ਹੈ ਜੀਵ ਮੁਕਤੀ ਲਈ, ਪਰ ਜਦੋਂ ਨਾਮ ਸਿਮਰਨ ਬੰਦਗੀ ਕਰਦਾ ਤਾਂ ਇਹਦੀ ਮਾਨਤਾ ਹੁੰਦੀ, ਫਿਰ ਦੁਨੀਆਂ ਦੇ ਪਿੱਛੇ ਲੱਗਦੀ ਹੈ, ਵਾਹਿਗੁਰੂ ਨੂੰ ਭੁੱਲ ਕੇ ਅਤੇ ਫਿਰ ਉਹ ਆਪਣੀ ਪੂਜਾ ਪ੍ਰਤਿਸ਼ਠਾ 'ਚ ਲੱਗ ਜਾਂਦਾ। ਇੱਦਾਂ ਹੀ ਬੰਦਾ ਸਿੰਘ ਬਹਾਦਰ ਨੇ ਬੜੀਆਂ ਘਾਲਣਾਂ ਘਾਲੀਆਂ, ਬੜੀਆਂ ਸਾਧਨਾ ਕੀਤੀਆਂ, ਸ਼ਕਤੀਆਂ ਕੋਲ ਆ ਗਈਆਂ, ਲੋਕ ਇਹਨੂੰ ਪੂਜਣ ਲੱਗ ਪਏ, ਉਸੇ ਭਰਮ ਦੇ ਵਿੱਚ ਹੀ ਇਹ ਪੈ ਕੇ ਅਤੇ ਸਾਰਾ ਕੁਛ ਭੁੱਲ ਗਿਆ, ਇਸ ਮਾਇਆ ਦੇ ਵਿੱਚ ਹੀ ਸੌਂ ਗਿਆ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਹੁੰਚੇ, ਉੱਥੇ ਕੌਤਕ ਵਰਤਾਏ ਸੱਚੇ ਪਾਤਸ਼ਾਹ ਜੀ ਨੇ, ਇਹਨੇ ਆਪਣੀਆਂ ਸ਼ਕਤੀਆਂ ਵਿਖਾਉਣੀਆਂ ਸ਼ੁਰੂ ਕੀਤੀਆਂ, ਪਰ ਗੁਰੂ ਉੱਤੇ ਕੋਈ ਅਸਰ ਨਹੀਂ ਹੋਇਆ। ਅੰਤ ਨੂੰ ਚਰਨ ਢੈਪਿਆ, ਮਹਾਰਾਜ ਤੁਸੀਂ ਕੌਣ ਹੋ, ਕਹਿੰਦੇ ਤੂੰ ਜਾਣਦਾ ਮਿਲਿਆ ਤੁਹਾਨੂੰ, ਤੂੰ ਸਾਨੂੰ ਪਹਿਲਾਂ ਵੀ ਇੱਕ ਦੋ ਵਾਰਾਂ, ਹੁਣ ਹੋਸ਼ ਆਈ, ਕਹਿਣ ਲੱਗਾ ਤੁਸੀਂ ਤਾਂ ਗੁਰੂ ਗੋਬਿੰਦ ਸਿੰਘ ਜੀ ਹੋ, ਕਿਉਂਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਉਮਰ ਛੋਟੀ ਸੀ ਜਦੋਂ ਇਹ ਪਹਿਲੀ ਵਾਰ ਗੁਰੂ ਕਲਗੀਧਰ ਜੀ ਨੂੰ 1696 ਦੇ ਵਿੱਚ ਮਿਲਿਆ ਸੀ ਸਤਸੰਗੀਓ ਅਨੰਦਪੁਰ ਸਾਹਿਬ। ਫਿਰ ਸਮਾਂ ਆਇਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਇੱਕ ਵਾਰ ਫਿਰ ਮਿਲਿਆ ਸੀ ਇੱਕ ਅਨਖਲ, ਅਤੇ ਹੁਣ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਵਡੇਰੀ ਉਮਰ ਹੈ, ਮਤਲਬ ਕਿ ਗੁਰੂ ਜੀ ਦੀ ਹੁਣ ਜਿਹੜੀ ਅਵਸਥਾ ਇਹ 40-42 ਸਾਲ ਦੇ ਕਰੀਬ ਹੈ। ਹੁਣ ਇਹਨੇ ਗੁਰੂ ਜੀ ਨੂੰ ਦੇਖਿਆ ਅਤੇ ਕਹਿਣ ਲੱਗਾ ਮਹਾਰਾਜ ਨੇ ਪਛਾਣ ਲਿਆ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਹੋ ਅਤੇ ਕਿਰਪਾ ਕਰੋ। ਕਹਿਣ ਲੱਗੇ ਕਿ ਇੱਥੇ ਡੇਰਾ ਬਣਾ ਕੇ ਆਪਣੀ ਪੂਜਾ ਪ੍ਰਤਿਸ਼ਠਾ 'ਚ ਲੱਗਾ ਹੈ, ਤੈਨੂੰ ਆਪਣੇ ਡੇਰੇ ਦੀ ਮਰਿਆਦਾ ਦਾ ਅਤੇ ਇਹ ਖਿਆਲ ਹੈ ਕਿ ਭੰਗ ਹੋ ਗਈ, ਇੰਨਾ ਅੱਤਿਆਚਾਰ ਅਤੇ ਜ਼ੁਲਮ ਹੋ ਰਿਹਾ ਪੰਜਾਬ ਦੇ ਵਿੱਚ, ਉਹਦਾ ਪਤਾ ਨਹੀਂ ਤੈਨੂੰ। ਫਿਰ ਗੁਰੂ ਗੋਬਿੰਦ ਸਿੰਘ ਨੇ ਸਾਰੀ ਇਹ ਵਿਥਿਆ ਦੱਸ ਕੇ ਕਿਵੇਂ ਜ਼ੁਲਮ ਹੁੰਦੇ, ਅੱਤਿਆਚਾਰ ਹੁੰਦੇ, ਅਨੰਦਪੁਰ ਸਾਹਿਬ ਦੇ ਸਾਰੇ ਕੌਤਕ, ਸਰਸਾ ਦੇ ਕੰਢੇ ਦੀ ਜੰਗ, ਚਮਕੌਰ ਗੜ੍ਹੀ ਦੀ ਜੰਗ, ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ, ਸਰਹੱਦ ਦਾ ਸਾਕਾ, ਇਹ ਸਾਰਾ ਸੁਣਾਇਆ ਅਤੇ ਇਹਦੀ ਆਤਮਾ ਜਾਗ ਪਈ।
ਸੁੱਤਾ ਹੋਇਆ ਸੀ। ਸੋ ਜਗਾ ਦਿੱਤਾ ਗੁਰੂ ਜੀ ਨੇ ਅਤੇ ਫਿਰ ਇਹ ਗੁਰੂ ਮਹਾਰਾਜ ਦੇ ਚਰਨਾਂ ਨਾਲ ਜੁੜਿਆ, ਸੰਗਤ ਕੀਤੀ, ਗੁਰੂ ਮਹਾਰਾਜ ਨੇ ਬਖਸ਼ਾਂ ਕੀਤੀਆਂ, ਅੰਮ੍ਰਿਤ ਦੀ ਦਾਤ ਦਿੱਤੀ। ਅੰਮ੍ਰਿਤ ਛਕਾ ਕੇ ਗੁਰੂ ਮਹਾਰਾਜ ਨੇ ਸਿੰਘ ਬਣਾਇਆ ਉਹਨੂੰ ਸਿੰਘ। ਸੋ ਗੁਰੂ ਜੀ ਦੀ ਕਿਰਪਾ ਨਾਲ ਜਦੋਂ ਇਹ ਗੁਰਮਤਿ ਵਿੱਚ ਪ੍ਰਪੱਕ ਹੋ ਗਿਆ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਾਂ ਕੀਤੀਆਂ, ਪੰਜਾਬ ਨੂੰ ਪੋਰਿਆ ਮਹਾਨ ਬਖਸ਼ਿਸ਼ਾਂ ਕਰਕੇ। ਸੋ ਪੰਜ ਸਿੰਘਾਂ ਦੀ ਅਗਵਾਹੀ ਵਿੱਚ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਕਿ ਪੰਜਾਂ ਦੀ ਅਗਵਾਹੀ ਵਿੱਚ ਰਹਿਣਾ ਹੈ ਅਤੇ ਕਾਮਯਾਬੀ ਪ੍ਰਾਪਤ ਕਰੇਗਾ। ਚੱਲਦਿਆਂ ਚੱਲਦਿਆਂ ਗੁਰੂ ਦੀਆਂ ਬਖਸ਼ਾਂ ਲੈ ਕੇ ਨਗਾਰੇ ਵਜਾਉਂਦਾ, ਨਿਸ਼ਾਨ ਚਲਾਉਂਦਾ, ਇਹ ਗੁਰੂ ਦਾ ਪਿਆਰਾ ਪੂਰਾ ਭਾਰਤ ਨੇ ਲੰਘਿਆ ਅਤੇ ਦਿੱਲੀ ਦੇ ਨੇੜੇ ਆ ਕੇ ਆਪਣਾ ਪੜਾਅ ਕੀਤਾ ਸਤਸੰਗੀਓ। ਉੱਥੋਂ ਫਿਰ ਇਸ ਨੇ ਹੁਕਮਨਾਮੇ ਜਿਹੜੇ ਸੀ ਜਾਰੀ ਕੀਤੇ ਪੂਰੇ ਪੰਜਾਬ ਦੇ ਵਿੱਚ, ਮਾਝਾ, ਦੁਆਬਾ, ਮਾਲਵੇ ਨੂੰ, ਕਿ ਭਾਈ ਮੈਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਭੇਜਿਆ ਹੈ, ਨਾਲ ਪੰਜ ਸਿੰਘਾਂ ਦੀਆਂ ਮੋਹਰਾਂ ਹੁਕਮਨਾਮੇ ਉੱਤੇ ਲਾਈਆਂ। ਸਿੱਖ ਜਵਾਨੀ ਜਿਹੜੀ ਸੀ ਇਹ ਬੜੇ ਜੋਸ਼ ਵਿੱਚ ਸੀ ਪਹਿਲਾਂ ਹੀ ਕਿ ਸਾਡੇ ਛੋਟੇ ਸਾਹਿਬਜ਼ਾਦੇ ਸ਼ਹੀਦ ਕੀਤੇ ਜਾਲ ਹਕੂਮਤ ਨੇ ਬਹੁਤ ਅੱਤਿਆਚਾਰ ਕਰਕੇ। ਬੜਾ ਮਨ ਦੇ ਵਿੱਚ ਰੋਸ ਸੀ, ਬੜਾ ਮਨ 'ਚ ਗੁੱਸਾ ਸੀ, ਪਰ ਕੋਈ ਉਹਨਾਂ ਨੂੰ ਆਗੂ ਨਹੀਂ ਸੀ ਮਿਲ ਰਿਹਾ। ਜਿਹੜੀ ਕੌਮ ਸੀ ਸਤਸੰਗੀਓ, ਆਗੂ ਲੈਸ ਹੋਈ ਪਈ ਸੀ, ਜਿਵੇਂ ਹੁਣ ਹੀ ਸਾਡੀ ਕੌਮ ਦਾ ਹਾਲ ਹੈ ਨਾ ਸਤਸੰਗੀਓ। ਸਮਾਂ ਸੀ ਜਦੋਂ ਸਾਡੇ ਕੋਈ ਤਖ਼ਤ ਤੋਂ ਹੁਕਮਨਾਮਾ ਜਾਰੀ ਹੁੰਦਾ ਸੀ, ਸਰਕਾਰਾਂ ਕੰਬ ਜਾਂਦੀਆਂ ਸੀ। ਹੁਣ ਤਾਂ ਪਿਆਰੇ ਪੰਜਾਬ ਦੇ ਵਿੱਚ ਵੀ ਅੱਧੇ ਸਿੱਖ ਮੰਨਦੇ ਨੇ, ਅੱਧੇ ਨਹੀਂ ਮੰਨਦੇ। ਹੁਕਮਨਾਮਾ ਜੋ ਉੱਥੋਂ ਜਾਰੀ ਹੁੰਦਾ ਨਹੀਂ ਮੰਨਦੇ, ਕਾਰਨ ਕੀ ਪਤਾ ਕਿ ਕੋਈ ਇਹਨਾਂ ਨੂੰ ਪਿੱਛੋਂ ਕਹਾ ਰਿਹਾ, ਕੋਈ ਜਥੇਦਾਰ ਨੂੰ ਪਿੱਛੋਂ ਕਹਿ ਰਿਹਾ ਅਤੇ ਇਹ ਜਥੇਦਾਰ ਬੋਲ ਰਿਹਾ, ਇਹਦੇ ਇੱਕ ਸਪੀਕਰ ਹੀ ਹੈ, ਇਹਨੂੰ ਪਿੱਛੋਂ ਲਿਖਿਆ ਆਉਂਦਾ ਅਤੇ ਜੋ ਲਿਖ ਕੇ ਦੇ ਦਿੰਦੇ ਉਹ ਬੋਲ ਦਿੰਦਾ ਹੈ। ਇਹ ਕੌਮ ਦੀ ਸਤਸੰਗਿਆ ਸੀ, ਇਹਦੀ ਹਾਲਤ ਹੈ, ਇਹ ਸਾਡੇ ਰਾਜਨੀਤਿਕ ਬੰਦਿਆਂ ਨੇ ਕੀਤੀ। ਜਿਹੜਾ ਸਾਡੇ ਅਨੁਸਾਰ ਚੱਲੇਗਾ ਅਤੇ ਉਹ ਰਹੇਗਾ, ਨਹੀਂ ਚੱਲੇਗਾ ਦੇ ਪਾਸੇ। ਸੱਚਖੰਡ ਹਜ਼ੂਰ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ ਜੀ 26 ਸਾਲ ਤੋਂ ਉੱਥੇ ਜਥੇਦਾਰ ਨੇ ਉਹ। ਇੱਥੇ ਕੀ ਹੁੰਦਾ ਸਤਸੰਗੀਓ, ਆਹ ਮੇਰੇ ਹੁੰਦਿਆਂ ਹੁੰਦਿਆਂ ਗਿਣੇ ਨਹੀਂ ਜਾਂਦੇ ਕਿੰਨੇ ਜਥੇਦਾਰ ਬਦਲ ਗਏ। ਗੁਰਦਿਆਲ ਸਿੰਘ ਅਜਨੋਹਾ ਹੁੰਦੇ ਸੀ, ਮੇਰੇ ਵੇਖਣ ਦੀ ਗੱਲ ਹੈ, ਜਦੋਂ 1978 ਦਾ ਸਾਕਾ ਵਾਪਰਿਆ, ਕੌਮ ਨੂੰ ਹੁਕਮਨਾਮਾ ਜਾਰੀ ਕਰਤਾ ਕਿ ਨਰਕ ਧਾਰੀਆਂ ਨਾਲ ਕੋਈ ਮੇਲ ਮਿਲਾਪ ਨਹੀਂ ਕਰਨਾ, ਕੋਈ ਵੀ ਨਹੀਂ। ਅਤੇ ਸਤਸੰਗੀਓ, ਗੁਰਸਿੱਖਾਂ ਨੇ ਇਕੱਲੇ ਇਕੱਲੇ ਨੇ ਹੁਕਮਨਾਮਾ ਉਹ ਮੰਨਿਆ। ਬਾਅਦ ਵਿੱਚ ਵੀ ਜਥੇਦਾਰ ਰਹੇ, ਕੋਈ ਇੱਕ ਹੁਕਮਨਾਮਾ ਜਾਰੀ ਹੋ ਜਾਂਦਾ ਸੀ ਅਤੇ ਉਹਦੇ ਉੱਤੇ ਫੁੱਲ ਚੜਾਉਂਦੇ ਸੀ ਗੁਰੂ ਦੇ ਸਿੱਖ। ਮੈਨੂੰ ਯਾਦ ਹੈ ਇਹਨਾਂ ਨੇ, ਲੀਡਰਾਂ ਨੇ ਆਪਣੀ ਰਾਜਨੀਤੀ ਚਾਲ ਵਰਤ ਕੇ ਸੰਤ ਗਿਆਨੀ ਜਰਨੈਲ ਸਿੰਘ ਉੱਤੇ ਹੁਕਮਨਾਮਾ ਜਾਰੀ ਕਰਤਾ ਕਿ ਸ਼ਸਤਰ ਲੈ ਕੇ ਇੱਕ ਵਿੱਚ ਦਰਬਾਰ ਸਾਹਿਬ ਦੇ ਨਹੀਂ ਜਾਣਗੇ। ਸੱਤ ਬਚਨ ਹੈ ਜੀ, ਕਹਿੰਦੇ ਮੈਨੂੰ ਪਤਾ ਹੈ ਕਿ ਇਹ ਹੁਕਮਨਾਮਾ ਕਿਵੇਂ ਜਾਰੀ ਹੋਇਆ, ਪਰ ਮੈਂ ਮੰਨਾਂਗਾ। ਸੰਤ ਦਰਬਾਰ ਸਾਹਿਬ ਨਹੀਂ, ਡਰਸਣੀ ਡੋਲੀ 'ਚ ਮੱਥਾ ਟੇਕ ਕੇ ਅਤੇ ਬਾਹਰ ਦੀ ਬਾਹਰ ਚਲੇ ਜਾਂਦੇ। ਹੁਕਮਨਾਮਾ ਜਾਰੀ ਹੋਇਆ ਕੌਮ ਦਾ, ਸਹਿਜੇ ਸਹਿਜੇ ਇਹਨਾਂ ਨੇ ਐਸਾ ਆਪਣਾ ਗਲਬਾ ਜਿਹੜਾ ਸੀ ਅਕਾਲੀ ਇਸੇ ਪ੍ਰਕਾਰ ਅਕਾਲਤਾ ਸਾਹਿਬ ਦੇ ਉੱਤੇ ਪਾਇਆ ਕਿ ਆਪਣੇ ਇੱਕ ਮੁਲਾਜ਼ਮ ਨੂੰ ਲਿਆਉਣਾ ਅਤੇ ਉੱਥੇ ਲਾ ਦੇਣਾ। ਲਾਉਣਾ ਕਿਹਨੂੰ, ਜਿਹਦੀਆਂ ਕਮੀਆਂ ਕਮਜ਼ੋਰੀਆਂ, ਜਿਹਦੀਆਂ ਕਈ ਸ਼ਿਕਾਇਤਾਂ ਨੇ ਇਹਦੇ ਕੋਲ ਹੋਣਾ, ਉਹਨੂੰ ਲਾਉਣਾ ਤਾਂ ਕਿ ਕੱਲ੍ਹ ਨੂੰ ਬੋਲੇ ਅਤੇ ਵਿਖਾ ਦਈਏ ਮਿੱਤਰਾ ਆ ਆ ਸਾਡੇ ਕੋਲ ਹੈ, ਅਸੀਂ ਜਾਰੀ ਕਰ ਦਿਆਂਗੇ। ਇੱਕ ਲਾ, ਦੂਜਾ ਲਾ, ਦੂਜਾ ਲਾ, ਤੀਜਾ ਲਾ, ਪਤਾ ਨਹੀਂ ਕਿੰਨੇ ਕੁ ਜਥੇਦਾਰ ਬਦਲ ਦਿੱਤੇ। ਐਸੀ ਹਾਸੋਹੀਣੀ ਹਾਲਤ ਕਰ ਦਿੱਤੀ ਕਿ ਜਥੇਦਾਰ ਇੱਕ ਰਬੜ ਦੀ ਮੋਹਰ ਬਣ ਕੇ ਰਹਿ ਗਿਆ ਸਤਸੰਗੀਓ। ਲਿਖ ਕੇ ਦੇ ਦਿੰਦੇ ਆਹ ਬੋਲਦੇ, ਲਿਖ ਕੇ ਦੇ ਦਿੰਦੇ ਆਹ ਬੋਲਦੇ, ਤੋਤੇ ਵਾਂਗ ਬੋਲੇਗਾ ਤਾਂ ਜਥੇਦਾਰ ਨਹੀਂ ਲਾ ਕੇ ਉਹ, ਪਰੇ ਰਾਤ ਰਾਤ ਹੀ ਲਾ ਤਾ, ਰਾਤ ਰਾਤ ਹੀ ਬਣਾ ਤਾ ਸਤਸੰਗੀਓ। ਸੋ ਐਸੀ ਹਾਲਤ ਸਾਡੀ ਕੌਮ ਦੀ ਬਣ ਗਈ ਕਿ ਅੱਜ ਕੱਲ੍ਹ ਕੌਮ ਨੂੰ ਕੋਈ ਲੀਡਰ ਨਹੀਂ ਮਿਲ ਰਿਹਾ। ਆਪੋ ਤਾਪੀ ਪਈ ਹੋਈ, ਸਰਕਾਰਾਂ ਨੂੰ ਪਤਾ ਕਿ ਪਾਟੇ ਹੋਏ ਨੇ, ਕੋਈ ਨਹੀਂ ਸੁਣਦਾ, ਕੋਈ ਨਹੀਂ ਸਤਸੰਗੀ ਇਹਨਾਂ ਦੀ ਗੱਲ ਮੰਨਦਾ। ਇਸੇ ਤਰ੍ਹਾਂ ਉਹਨਾਂ ਸਮਿਆਂ ਦੇ ਵਿੱਚ ਸਤਸੰਗੀਓ ਐਸੀ ਹਾਲਤ ਬਣੀ ਸੀ ਕੌਮ ਨੂੰ, ਜਿਹੜਾ ਸੀ ਇਹ ਲੀਡਰਲੈਸ ਜਿਹੜਾ ਸੀ ਹੋਇਆ ਵੇਖ ਕੇ, ਸਮੇਂ ਦੀਆਂ ਸਰਕਾਰਾਂ ਜਿਹੜੀਆਂ ਸੀ ਜ਼ਾਲਮਾਂ ਨੇ ਬੜੇ ਅੱਤਿਆਚਾਰ ਕੀਤੇ। ਗੁਰੂ ਗੋਬਿੰਦ ਸਿੰਘ ਜੀ ਨੇ ਉਸ ਵੇਲੇ ਕੌਮ ਦਾ ਜਥੇਦਾਰ ਬਣਾ ਕੇ ਭੇਜਿਆ, ਨੌਜਵਾਨ ਹੀ ਵੇਖ ਰਹੀ ਸੀ, ਜੋਸ਼ ਪੈਦਾ ਹੋ ਗਿਆ ਕਿ ਕੋਈ ਲੀਡਰ ਆ ਸਾਡੇ, ਗੁਰੂ ਜੀ ਨੇ ਭੇਜਿਆ, ਸਾਰੀ ਕੌਮ ਇਕੱਠੀ ਹੋਈ, ਜਾਗੀ।
ਅਤੇ ਲਗਾਤਾਰ ਜਿੱਤਾਂ ਸ਼ੁਰੂ ਕੀਤੀਆਂ। ਕਪੂਰੀ ਨੂੰ ਜਿੱਤਿਆ, ਮੁਸਤਫਾਬਾਦ ਜਿੱਤਿਆ, ਸਮਾਣਾ ਜਿੱਤਿਆ, ਸਡੌਰਾ ਜਿੱਤਿਆ, ਸਹਿਜੇ ਸਹਿਜੇ ਜਿਹੜਾ ਸੀ ਚਾਰ ਸਫੇਰਾ ਜਿੱਤ ਲਿਆ ਅਤੇ ਫਿਰ ਸਰਹੰਦ ਵੱਲ ਕੌਮ ਨੇ ਮੂੰਹ ਕੀਤਾ। ਸਾਰੀ ਕੌਮ ਇਕੱਠੀ ਹੋਈ, ਮਾਝੇ ਦੇ ਜਰਨੈਲ, ਮਾਲਵੇ ਤੋਂ ਜਰਨੈਲ ਇਕੱਠੇ ਹੋਏ, ਇੱਕ ਐਸਾ ਜ਼ਬਰਦਸਤ ਹਮਲਾ ਕੀਤਾ ਸਰਹੰਦ ਉੱਤੇ, ਤੈਸ਼ ਨਹਿਸ਼ ਕਰ ਦਿੱਤਾ ਸਰਹੰਦ ਨੂੰ। ਵਜੀਦਾ ਮਾਰਿਆ ਗਿਆ, ਸੁੱਚਾਨੰਦ ਮਾਰਿਆ ਗਿਆ, ਅਤੇ ਜਿੰਨੇ ਜ਼ਾਲਮ ਲੋਕ ਸੀ ਸਾਰੇ ਸੋਧ ਦਿੱਤੇ ਗਏ। ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਗਈ, ਕੌਮ ਜਿਹੜੀ ਹਕੂਮਤ ਡਰ ਗਈ। ਜਿਹੜਾ ਬਾਦਸ਼ਾਹ ਬਹਾਦਰ ਸ਼ਾਹ ਜਿਹਨੂੰ ਗੁਰੂ ਜੀ ਨੇ ਮਦਦ ਦੇ ਕੇ ਦਿੱਲੀ ਦੇ ਤਖ਼ਤ 'ਤੇ ਬਿਠਾਇਆ ਸੀ, ਅਤੇ ਗੁਰੂ ਜੀ ਦੇ ਵਾਰ ਵਾਰ ਕਹਿਣ 'ਤੇ ਵੀ ਉਹਨੇ ਗੁਰੂ ਜੀ ਦੇ ਗੁਨਾਹਕਾਰ ਗੁਰੂ ਜੀ ਦੇ ਹਵਾਲੇ ਨਹੀਂ ਸੀ ਕੀਤੇ। ਹੁਣ ਜਦੋਂ ਬੰਦਾ ਸਿੰਘ ਬਹਾਦਰ ਨੇ ਦਿੱਲੀ ਦੀ ਇੱਟ ਖੜਕਾ ਦਿੱਤੀ ਸਰਹੰਦ ਦੀ, ਅਤੇ ਕਾਬਰ ਗਿਆ। ਜਿਹੜਾ ਇਹ ਬਹਾਦਰ ਸ਼ਾਹ ਸੀ, ਔਰੰਗਜ਼ੇਬ ਦਾ ਇਹ ਪੁੱਤਰ ਸੀ ਛੋਟਾ, ਗੁਰੂ ਜੀ ਦੀ ਮਦਦ ਨਾਲ ਦਿੱਲੀ ਦੇ ਤਖ਼ਤ 'ਤੇ ਬੈਠਾ ਸੀ। ਇਹ ਹੁਣ ਬੰਦਾ ਸਿੰਘ ਬਹਾਦਰ ਦੀਆਂ ਜਿੱਤਾਂ ਤੋਂ ਐਸਾ ਘਬਰਾਇਆ, ਰਾਤ ਨੂੰ ਬੜਾ ਬੜਾ ਕੇ ਉੱਠਦਾ ਸਤਸੰਗੀਓ। ਰਾਤ ਨੂੰ ਗਧੇ ਜਿਹੜੇ ਸੀ ਦਿੱਲੀ ਦੀਆਂ ਸੜਕਾਂ 'ਚ ਭੱਜਦੇ ਨੇ, ਅਤੇ ਇਹ ਘਬਰ ਜਾਂਦਾ, ਤੜਪ ਕੇ ਉੱਠਦਾ, ਪੁੱਛਦਾ ਕੀ ਹੋ ਗਿਆ, ਸਿੰਘ ਆ ਗਿਆ? ਕਹਿੰਦੇ ਨਹੀਂ, ਸਿੰਘ ਨਹੀਂ ਆਏ, ਗਧਾ ਲੰਘਿਆ ਸੀ ਬਾਹਰ ਸੜਕ ਥਣੀ, ਇੱਕ ਦੂਜੇ ਪਿੱਛੇ ਗਧੇ ਭੱਜੇ ਸੀ। ਇਹਨੇ ਆਰਡਰ ਕਰ ਦਿੱਤਾ ਕਿ ਦਿੱਲੀ ਵਿੱਚ ਕੋਈ ਵੀ ਗਧਾ ਨਾ ਰਹੇ, ਫੜ ਕੇ ਸਾਰੇ ਬਾਹਰ ਕੱਢ ਦਿਓ। ਕਿਉਂ ਮਹਾਰਾਜ, ਕਿਉਂ, ਕੀ ਗੱਲ ਹੋ ਗਈ? ਕਹਿੰਦਾ ਰਾਤ ਮੈਨੂੰ ਡਰ ਆ ਜਾਂਦਾ, ਗਧੇ ਭੱਜਦੇ ਨੇ, ਮੈਨੂੰ ਆ ਜਾਂਦਾ ਡਰ ਕੇ ਕਿਤੇ ਸਿੰਘ ਆ ਗਏ ਦਿੱਲੀ 'ਚ। ਕਹਿੰਦਾ ਸਾਧੂ ਜਿੰਨੇ ਨੇ ਦਿੱਲੀ 'ਚ ਕੱਢ ਕੇ ਬਾਹਰ ਕਰ ਦਿਓ। ਫਕੀਰ ਕਹਿੰਦੇ ਕਿਉਂ? ਕਹਿੰਦਾ ਜਦੋਂ ਫਕੀਰ ਕੋਈ ਲੰਘ ਰਿਹਾ ਹੁੰਦਾ, ਕਿਉਂਕਿ ਫਕੀਰ ਦਾੜਾ ਕੇਸ ਰੱਖਦੇ, ਸਿਰ 'ਤੇ ਦਸਤਾਰ ਸਜਾਉਂਦੇ ਆ, ਤਾਂ ਮੈਨੂੰ ਭੁਲੇਖਾ ਪੈ ਜਾਂਦਾ ਸਿੰਘ ਆ ਗਿਆ। ਇੰਨੀ ਦਹਿਸ਼ਤ ਸੀ ਗੁਰੂ ਮਹਾਰਾਜ ਦੇ ਖਾਲਸੇ ਦੀ। ਤਾਂ ਸਤਸੰਗੀ ਪਾਗਲ ਹੋ ਕੇ ਜਿਹੜਾ ਸੀ ਬਾਦਸ਼ਾਹ ਬਹਾਦਰ ਸ਼ਾਹ ਮਰ ਗਿਆ। ਇਹਨੂੰ ਦਫਨ ਕੀਤਾ ਗਿਆ ਜਿਹੜਾ ਕੁਤਬ ਮੀਨਾਰ ਇਹਦੇ ਨੇੜੇ ਮਹਰੋਲੀ ਦੇ ਵਿੱਚ। ਸਤਸੰਗੀ ਸਮਾਂ ਆਇਆ ਅਤੇ ਫਰੰਗਸ਼ੀਅਰ ਬਾਦਸ਼ਾਹ ਬਣਿਆ ਦਿੱਲੀ ਦਾ, ਫਰੰਗਸ਼ੀਅਰ ਬਹਾਦਰ ਸ਼ਾਹ ਤੋਂ ਪਿੱਛੋਂ। ਸੋ ਇਹਨੇ ਜਿੰਨੀ ਵੀ ਫੌਜ ਸੀ ਹਿੰਦੁਸਤਾਨ ਦੀ, ਸਾਰੀ ਫੌਜ ਚਾੜ੍ਹ ਦਿੱਤੀ ਬੰਦਾ ਸਿੰਘ ਬਹਾਦਰ ਜੀ ਦੇ ਪਿੱਛੇ। ਫਿਰ ਲਗਾਤਾਰ ਸਤਸੰਗੀ ਬੰਦਾ ਸਿੰਘ ਬਹਾਦਰ ਫੌਜ ਦੇ ਨਾਲ ਟੱਕਰ ਲੈਂਦੇ ਆ, ਆਸਾ ਪਾਸਾ ਕਰਦੇ ਆ, ਪਹਾੜੀਆਂ ਦੇ ਵਿੱਚ ਚਲੇ ਜਾਂਦੇ, ਫਿਰ ਜਦੋਂ ਜ਼ੋਰ ਘੱਟਦਾ ਸਰਕਾਰ ਦਾ ਫਿਰ ਆ ਜਾਂਦੇ। ਇਸ ਤਰ੍ਹਾਂ ਐਸਾ ਸਮਾਂ ਆਇਆ ਕਿ ਸਾਰੀ ਦੀ ਸਾਰੀ ਦਿੱਲੀ ਦੀ ਫੌਜ ਜਿਹੜੀ ਸੀ ਹਿੰਦੁਸਤਾਨ ਦੀ ਫੌਜ ਇਹਨਾਂ ਦੇ ਪਿੱਛੇ ਲੱਗ ਗਈ। ਅੰਤਰ ਗੁਰਦਾਸ ਨੰਗਲ ਦੀ ਗੜੀ ਗੁਰਦਾਸਪੁਰ ਦੇ ਨੇੜੇ ਸਤਸੰਗੀਓ, ਉੱਥੇ ਇਹ ਗੁਰੂ ਦੇ ਸਿੰਘ ਜਿਹੜੇ ਸੀ ਇਹ ਠਹਿਰੇ ਹੋਏ ਸੀ। ਘੇਰਾ ਪਾ ਲਿਆ ਗਿਆ ਉੱਥੇ, ਲਗਾਤਾਰ ਘੇਰਾ ਵਧਾਇਆ ਗਿਆ। ਮਹੀਨਾ, ਦੋ ਮਹੀਨੇ, ਤਿੰਨ ਮਹੀਨੇ, ਚਾਰ ਮਹੀਨੇ ਲੰਘਦਿਆਂ ਸ਼ਸਤਰ ਜਿਹੜੇ ਸੀ ਇਹ ਸਿੰਘਾਂ ਦੇ, ਗੋਲੀ ਅਸਲਾ ਮੁੱਕ ਗਿਆ, ਦਾਣਾ ਪਾਣੀ ਅੰਦਰੋਂ ਮੁੱਕ ਗਿਆ, ਫਿਰ ਵੀ ਗੁਰੂ ਦੇ ਸਿੰਘ ਜਿਹੜੇ ਸੀ ਲੜਦੇ ਰਹੇ। ਫਿਰ ਕੌਮ ਦੇ ਜਰਨੈਲਾਂ ਵਿੱਚ ਆਪਸ ਵਿੱਚ ਜਿਹੜਾ ਸੀ ਇਸ ਚੀਜ਼ ਉੱਤੇ ਦੁਬਧਾ ਪੈਦਾ ਹੋ ਗਈ ਕਿ ਆਪਾਂ ਇੱਥੋਂ ਨਿਕਲ ਜਾਈਏ ਕਿ ਜੰਗ ਲੜ ਕੇ ਸ਼ਹੀਦ ਹੋ ਜਾਈਏ। ਸਾਡੇ ਸਾਹਮਣੇ 1984 ਦਾ ਘੱਲੂਘਾਰਾ ਹੋਇਆ ਸਤਸੰਗੀਓ। ਕੁਝ ਉਹ ਗੁਰੂ ਦੇ ਖਾਲਸੇ ਜਿਹੜੇ ਸੀ ਉਹ ਨਿਕਲ ਗਏ, ਕੁਝ ਨੇ ਅੰਦਰ ਸ਼ਹੀਦੀਆਂ ਪਾ ਦਿੱਤੀਆਂ। ਇੱਦਾਂ ਹੀ ਬਾਬਾ ਬਨੋਦ ਸਿੰਘ ਜੀ, ਬਾਬਾ ਬਾਜ ਸਿੰਘ ਜੀ, ਬਾਬਾ ਕਾਹਨ ਸਿੰਘ ਜੀ, ਇਹ ਇਸ ਹੱਕ ਵਿੱਚ ਸੀ ਕਿ ਆਪਾਂ ਰਾਤ ਬਰਾਤੇ ਘੇਰਾ ਤੋੜ ਕੇ ਨਿਕਲ ਜਾਈਏ। ਬੰਦਾ ਸਿੰਘ ਬਹਾਦਰ ਜੀ ਦੀ ਇਹ ਵਿਚਾਰ ਸੀ ਕਿ ਆਪਾਂ ਇੱਥੇ ਲੜਦੇ ਰਹੀਏ। ਆਪਸ 'ਚ ਕਈ ਵਾਰ ਤੂੰ ਤੂੰ ਮੈਂ ਹੋਈ ਖਾਲਸੇ ਦੀ। ਅੰਤਰ ਬਾਬਾ ਕਾਹਨ ਸਿੰਘ ਜੀ, ਬਾਬਾ ਬਿਨੋਦ ਸਿੰਘ ਜੀ, ਇਹ ਗੁਰੂ ਅਮਰਦਾਸ ਦੀ ਅੰਸ਼ ਬੰਸ਼ ਵਿੱਚੋਂ ਭੱਲੇ ਸੀ। ਇਹਨਾਂ ਨੇ ਰਾਤ ਦੇ ਸਮੇਂ ਆਪਣੇ ਖਾਲਸੇ ਨੂੰ ਨਾਲ ਲੈ ਕੇ, ਆਪਣੇ ਸਿੰਘਾਂ ਨੂੰ ਨਾਲ ਲੈ ਕੇ, ਆਮ ਖਿਆਲੀਆਂ ਨੂੰ ਨਾਲ ਲੈ ਕੇ ਹਮਲਾ ਕੀਤਾ। ਲੜਦਿਆਂ ਮਰਦਿਆਂ ਸ਼ਹੀਦੀ ਪਾਉਂਦਿਆਂ ਅਤੇ ਨਿਕਲ ਗਏ। ਸੇ ਬੰਦਾ ਸਿੰਘ ਬਹਾਦਰ ਜਿਹੜਾ ਸੀ ਇਹ ਅੰਦਰ ਰਹਿ ਕੇ, ਲੰਮਾ ਸਮਾਂ ਜੰਗ ਹੋਈ। ਅੰਤ ਨੂੰ ਭੁੱਖ ਦੇ ਕਾਰਨ ਅਤੇ ਕੋਈ ਸਮੇਂ ਦੀ ਸਰਕਾਰ ਵੱਲੋਂ ਚਾਲਾ ਚੱਲਣ ਦੇ ਕਾਰਨ ਇਹਨਾਂ ਨੇ ਜਿਹੜਾ ਸੀ ਇਕੱਲਾ ਛੱਡ ਦਿੱਤਾ, ਗ੍ਰਿਫਤਾਰ ਕਰ ਲਏ ਗਏ। ਇਹਨਾਂ ਦੀ ਗਿਣਤੀ ਕੀਤੀ ਕਿ 700 ਗਿਣਤੀ ਇਹਨਾਂ ਦੀ ਨਿਕਲੀ। ਹੁਣ ਇਹਨੂੰ ਬੜੀ ਨਮੋਸ਼ੀ ਹੋਈ ਕਿ ਇੰਨਾ ਸਮਾਂ ਲੱਖਾਂ ਫੌਜਾਂ ਘੇਰਾ ਪਾ ਕੇ ਬੈਠੀਆਂ ਰਹੀਆਂ, ਅਤੇ ਜੇ ਇਹ 700 ਬੰਦਿਆਂ ਨੂੰ ਨਾਲ ਲੈ ਕੇ ਜਾਵਾਂਗੇ ਦਿੱਲੀ ਤਾਂ ਕੀ ਮੂੰਹ ਵਿਖਾਵਾਂਗੇ ਬਾਦਸ਼ਾਹ ਨੂੰ। ਇਸ ਲਈ ਇਹਨਾਂ ਦੁਸ਼ਟਾਂ ਨੇ ਕੀ ਕੀਤਾ, ਜਿਹੜਾ ਵੀ ਰਾਜ ਸਿੱਖ ਆਇਆ ਤਾਂ ਉਹਨੂੰ ਕਤਲ ਕਰਦੇ ਗਏ, ਗ੍ਰਿਫਤਾਰ ਕਰਦੇ ਗਏ, ਗੱਡਿਆਂ ਦੇ ਗੱਡੇ ਗੁਰੂ ਦੇ ਖਾਲਸੇ ਦੇ ਸਿਰਾਂ ਦੇ ਭਰ ਲਏ। 700 ਗੱਡਾ ਗੁਰੂ ਦੇ ਸਿੰਘਾਂ ਦੇ ਸੀਸਾਂ ਦੇ ਨਾਲ ਭਰ ਲਿਆ ਸਤਸੰਗੀਓ। ਜੇ ਮੰਨ ਲਓ 100 ਸੀਸ ਵੀ ਇੱਕ ਗੱਡੇ ਉੱਤੇ ਰੱਖਿਆ ਹੋਵੇ,
ਤੇ ਕਿੰਨਿਆਂ ਸੱਤ ਸਮੇਂ ਸਿੰਘਾਂ ਦਾ ਇੱਥੇ ਕਤਲੇਆਮ ਕੀਤਾ ਗਿਆ। ਸੱਤ 3000 ਸਿੰਘਾਂ ਦੇ ਸੀਸ ਕੱਟ ਕੇ ਨੇਜਿਆਂ ਦੇ ਉੱਤੇ ਟੰਗੇ ਹੋਏ ਨੇ ਨੇਜਿਆਂ 'ਤੇ। ਅਤੇ ਇਹ ਜਿਹੜੇ ਗੁਰੂ ਦੇ ਸਿੰਘ ਪਕੜੇ ਗਏ ਸੀ, ਇਹਨਾਂ ਨੂੰ ਫਿਰ ਊਠਾਂ ਦੇ ਉੱਤੇ, ਘੋੜਿਆਂ ਦੇ ਉੱਤੇ ਬੰਨ੍ਹ ਕੇ ਦੋਨਾਂ ਬੰਦਿਆਂ ਨੂੰ ਜਿਵੇਂ ਸੱਟ ਪਾਈ ਦੀ ਹੈ, ਇੱਕ ਸਿੰਘ ਇੱਧਰ ਅਤੇ ਇੱਕ ਇੱਧਰ। ਅਤੇ ਬੰਦਾ ਸਿੰਘ ਬਹਾਦਰ ਜਿਹੜੇ ਸੀ, ਤਿੰਨਾਂ ਨੂੰ ਸਤਸੰਗੀ ਇੱਕ ਪਿੰਜਰੇ ਦੇ ਵਿੱਚ ਤਾੜ ਕੇ ਅਤੇ ਸੋ ਬਿਠਾਇਆ ਗਿਆ, ਅਤੇ ਪਿੰਜਰੇ 'ਚ ਤਾੜ ਕੇ ਸੰਗਲਾਂ ਨਾਲ ਬੰਨ੍ਹ ਕੇ ਅਵੈਰੂ ਸਿਰ ਢੱਕ ਲਓ, ਵਾਹਿਗੁਰੂ ਸੰਗਲਾਂ ਨਾਲ ਬੰਨ੍ਹ ਕੇ। ਅਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਿਹੜਾ ਸੀ ਇਹ ਹਾਥੀ ਦੇ ਉੱਤੇ ਬਿਠਾਇਆ ਗਿਆ। ਉਹਨਾਂ ਦੀ ਸਿੰਘਣੀ ਜਿਹੜੀ ਸੀ, 3 ਸਾਲ ਦਾ ਬੱਚਾ ਉਹਦੀ ਗੋਦ ਵਿੱਚ ਹੈ, ਸੁਸ਼ੀਲ ਕੌਰ, ਉਹਨੂੰ ਇਹ ਘੋੜੇ ਦੇ ਉੱਤੇ ਜਿਹੜਾ ਸੀ ਇਹ ਸਤਸੰਗ ਊਠ ਦੇ ਉੱਤੇ ਬੰਨ੍ਹ ਕੇ ਬਿਠਾਇਆ ਗਿਆ। ਬਾਬਾ ਬੰਦਾ ਸਿੰਘ ਬਹਾਦਰ ਦੇ 25 ਜਰਨੈਲ ਜਿਹੜੇ ਸੀ, ਬਾਬਾ ਫਤਿਹ ਸਿੰਘ ਜੀ, ਬਾਬਾ ਬਾਜ ਸਿੰਘ ਜੀ ਆਦਿਕ, ਇਹਨਾਂ ਨੂੰ ਵੱਖ ਵੱਖ ਸੰਗਲਾਂ ਨਾਲ ਬੰਨ੍ਹ ਕੇ ਅਤੇ ਊਠਾਂ ਦੇ ਉੱਤੇ ਇਹ ਬਿਠਾਇਆ ਗਿਆ। 3000 ਬੇਨਤੀ ਕੀਤੀ ਕਿ ਸਿਰ ਜਿਹੜੇ ਸੀ ਸਿੰਘਾਂ ਦੇ ਕੱਟ ਕੇ ਨੇਜਿਆਂ ਦੇ ਉੱਤੇ ਟੰਗ ਕੇ ਅਤੇ ਦਿੱਲੀ ਨੂੰ ਜਲੂਸ ਕੱਢਣਾ ਸ਼ੁਰੂ ਕੀਤਾ। ਇੱਕ ਮਰੀ ਹੋਈ ਬਿੱਲੀ ਜਿਹੜੀ ਸੀ, ਮਰੀ ਹੋਈ ਬਿੱਲੀ, ਇਹ ਵੀ ਇੱਕ ਨੇਜੇ 'ਤੇ ਟੰਗ ਕੇ ਅਤੇ ਸਭ ਤੋਂ ਅੱਗੇ ਅੱਗੇ ਲੈ ਕੇ ਜਾ ਰਹੇ ਨੇ। ਇਹਦਾ ਸੰਕੇਤ ਸੀ ਕਿ ਅਸੀਂ ਸਿੰਘ 'ਤੇ ਕੀ ਬਿੱਲੀ ਵੀ ਛੱਡੀ ਪੰਜਾਬ 'ਚ, ਖਾਲਸਾ ਖਤਮ ਕਰ ਦਿੱਤਾ। ਇੱਕ ਬਿੱਲੀ ਮਰੀ ਹੋਈ ਵੀ ਲਈ ਜਾ ਰਹੇ ਟੰਗ ਕੇ। ਹੁਣ ਅੰਮ੍ਰਿਤਸਰ ਤੋਂ ਗੁਰਦਾਸਪੁਰ ਤੋਂ ਚੱਲੇ ਨੇ, ਚੱਲਦਿਆਂ ਚੱਲਦਿਆਂ ਸਤਸੰਗੀ ਇਹ ਗੁਰੂ ਦੇ ਖਾਲਸੇ ਨੂੰ ਲੈ ਕੇ ਦਿੱਲੀ ਪਹੁੰਚੇ। ਕਈ ਦਿਨ ਲੱਗੇ ਰਾਜ, ਭੁੱਖਣ ਭਾਣੇ ਗੁਰੂ ਦੇ ਸਿੰਘ, ਕੋਈ ਖਾਣ ਨੂੰ ਨਹੀਂ, ਕੋਈ ਪੀਣ ਨੂੰ ਨਹੀਂ। ਦਿੱਲੀ ਜਾ ਕੇ ਸਾਰਿਆਂ ਨੂੰ ਜਿਹੜੇ 700 ਕੈਦੀ ਸੀ ਉਹਨਾਂ ਨੂੰ ਵੱਖਰੇ ਕਰ ਦਿੱਤਾ ਗਿਆ। ਬਾਬਾ ਬੰਦਾ ਸਿੰਘ ਬਹਾਦਰ ਨੂੰ ਜਿਹੜਾ ਸੀ ਸਤਸੰਗੀ ਉਹ ਇਹ ਮਹਿਰੋਲੀ ਦੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ, ਨਾਲ 25 ਜਰਨੈਲ, ਨਾਲ ਬੀਬੀ ਸੁਸ਼ੀਲ ਕੌਰ ਉਹਦਾ ਪੁੱਤਰ, ਵੱਖ ਵੱਖ ਇਹ ਕੈਦ ਕਰ ਦਿੱਤੇ ਗਏ। ਹੁਣ ਸਮੇਂ ਦੀ ਹਕੂਮਤ ਨੇ ਕਤਲੇਆਮ ਸ਼ੁਰੂ ਕੀਤਾ। 100 ਰੋਜ਼ ਸਿੰਘ ਜਿਹੜਾ ਸੀ ਉਹਨੂੰ ਕਤਲ ਕਰਨ ਦਾ ਇਹਨਾਂ ਨੇ ਹੁਕਮ ਫਰਮਾਨ ਜਾਰੀ ਕਰ ਦਿੱਤਾ। ਇੱਕ ਸਿੰਘ ਨੂੰ ਲਿਆਂਦਾ ਗਿਆ, ਉਹਨੂੰ ਪੁੱਛਿਆ ਗਿਆ ਕਿ ਭਾਈ ਇੱਕ ਬੰਨੇ ਕੁਰਾਨ ਪਈ, ਇੱਕ ਬੰਨੇ ਕਿਰਪਾਨ ਪਈ ਹੈ, ਇੱਧਰ ਕਿਰਪਾਨ ਪਈ ਹੈ ਅਤੇ ਇੱਧਰ ਕੁਰਾਨ ਪਈ ਹੈ, ਜੇ ਤਾਂ ਤੂੰ ਮੁਸਲਮਾਨ ਬਣਨਾ ਕੁਰਾਨ ਵੱਲ ਚਲਾ ਜਾ, ਜੇ ਤੂੰ ਮਰਨਾ ਤਾਂ ਤੂੰ ਕਿਰਪਾਨ ਵੱਲ ਚਲਾ ਗਿਆ। ਗੁਰੂ ਦਾ ਸਿੰਘ ਕਿਰਪਾਨ ਵੱਲ ਗਿਆ, ਦੂਸਰਾ ਗਿਆ, ਤੀਸਰਾ ਗਿਆ, ਚੌਥਾ ਗਿਆ, ਪੰਜਵੇਂ ਦੀ ਵਾਰੀ ਆ ਗਈ ਸਤਸੰਗ ਜੀ। ਇੱਕੋ ਸਵਾਲ ਪੁੱਛਦੇ ਨੇ ਕਿ ਤੂੰ ਕਿਰਪਾਨ ਵੱਲ ਜਾਣਾ ਕਿ ਕੁਰਾਨ ਵੱਲ ਜਾਣਾ। ਉਹ ਪੰਜਵਾਂ ਸਿੰਘ ਕਹਿੰਦਾ, ਵੇਖੋ ਤੁਸੀਂ ਵਾਰ ਵਾਰ ਟਾਈਮ ਨਾ ਖਰਾਬ ਕਰੋ, ਨਾ ਸਾਡਾ ਅਤੇ ਨਾ ਆਪਣਾ। ਇਹਨਾਂ 'ਚੋਂ ਇੱਕ ਵੀ ਗੁਰੂ ਦੇ ਲਾਲ ਨੇ ਕੁਰਾਨ ਵੱਲ ਨਹੀਂ ਜੇ ਜਾਣਾ, ਇਹਨਾਂ ਨੇ ਕਿਰਪਾਨ ਵੱਲ ਹੀ ਜਾਣਾ ਜੀ, ਟਾਈਮ ਆਪਣਾ ਵੀ ਨਾ ਖਰਾਬ ਕਰੋ ਅਤੇ ਮੇਰਾ ਵੀ ਨਾ ਕਰੋ। ਕਹਿੰਦੇ ਕਰਦਿਆਂ ਕਰਦਿਆਂ ਇੱਕ 19 ਸਾਲ ਦਾ ਬੱਚਾ, ਉਹਦੀ ਵਾਰੀ ਆ ਗਈ। ਜਦੋਂ ਉਹਨੂੰ ਕਤਲ ਕਰਨ ਲੱਗੇ, ਉਹਦੀ ਮਾਂ ਨੇ ਪਿੱਛੋਂ ਭੱਜ ਕੇ ਆ ਕੇ ਬਾਜ ਮਾਰੀ, ਠਹਿਰ ਜਾਓ। ਸਰਬਰਾਹ ਜਿਹੜਾ ਸੀ ਉੱਥੇ ਕਤਲੇਆਮ ਕਰਵਾ ਰਿਹਾ ਸੀ, ਦਿੱਲੀ ਦਾ ਇਹ ਸੂਬੇਦਾਰ ਸੀ, ਉਹਨੂੰ ਆਵਾਜ਼ ਮਾਰੀ ਕਹਿਣ ਲਈ ਕਿ ਠਹਿਰ ਜਾਓ। ਕਹਿੰਦੇ ਮਾਂ ਤੂੰ ਕੌਣ ਹੈ? ਕਹਿੰਦੀ ਮੈਂ ਇਸ ਬੱਚੇ ਦੀ ਮਾਂ ਹਾਂ, ਦੱਸ। ਕਹਿੰਦੀ ਮੇਰਾ ਬੱਚਾ ਇਹ ਸਿੱਖ ਨਹੀਂ ਗਾ, ਇਹਨੂੰ ਵੈਸੇ ਫੜ ਕੇ ਲੈ ਆਏ ਨੇ। ਉਹ ਕਹਿੰਦਾ ਮੇਰੀ ਮਾਂ ਹੀ ਨਹੀਂ, ਮੈਂ ਨਹੀਂ ਪਛਾਣਦਾ ਕੌਣ ਹੈ, ਮੈਂ ਸਿੰਘਾਂ ਦੇ ਨਾਲ ਦਾ ਹਾਂ, ਮੈਂ ਇਹਨਾਂ ਦੇ ਨਾਲ ਦਾ, ਅਤੇ ਮੈਨੂੰ ਫੜ ਕੇ ਲਿਆਏ ਨੇ ਅਤੇ ਮੈਨੂੰ ਛੇਤੀ ਸ਼ਹੀਦ ਕਰੋ, ਮੇਰੀ ਮਾਂ ਹੀ ਨਹੀਂ ਗੀ। ਇੰਨੀ ਦ੍ਰਿੜਤਾ ਪਿਆ ਰਿਹਾ। ਉਹ ਕਹਿੰਦੇ ਵਿਆਹ ਕੇ ਲਿਆ ਰਿਹਾ ਸੀ ਆਪਣੀ ਘਰਵਾਲੀ ਨੂੰ, ਅਤੇ ਰਾਹ 'ਚੋਂ ਫੜ ਦਿਆ ਗਿਆ ਉਹਨੂੰ ਨਾਲ ਲੈ ਕੇ ਬੰਨ੍ਹ ਕੇ ਲਿਆਏ, ਅਤੇ ਉਹਨੇ ਇਸ ਤਰੀਕੇ ਨਾਲ ਇੰਨੀ ਦ੍ਰਿੜਤਾ ਉਹਦੇ ਅੰਦਰ ਵੀ, ਉਹ ਕਹਿਣ ਲੱਗਾ ਕਿ ਨਹੀਂ ਇਹ ਤਾਂ ਮੇਰੀ ਮਾਂ ਹੀ ਨਹੀਂ, ਇਹਨੂੰ ਭੁਲੇਖਾ ਪਿਆ ਮੇਰੀ ਮਾਂ ਨੂੰ। ਮਤਲਬ ਇੰਨਾ ਦ੍ਰਿੜਤਾ ਸੀ ਗੁਰੂ ਦੇ ਖਾਲਸਿਆਂ ਵਿੱਚ। ਫਿਰ ਪੁੱਛਣਾ ਬੰਦ ਕਰ ਦਿੱਤਾ। 100 ਰੋਜ਼ ਦਾ ਸਿੰਘ ਸ਼ਹੀਦ ਕੀਤਾ ਜਾਂਦਾ ਕਤਲੇਆਮ ਕਰਕੇ, ਸਿਰ ਕੱਟ ਕੇ ਸਤਸੰਗੀ ਉਹ ਤਿੰਨਾਂ ਦੀਆਂ ਲੋਥਾਂ ਜਿਹੜੀਆਂ ਸੀ ਉਹ ਸੰਸਕਾਰ ਕਰ ਦਿੱਤੀਆਂ ਜਾਂਦੀਆਂ ਜਾਂ ਰੋੜ ਦਿੱਤੀਆਂ ਜਾਂਦੀਆਂ। ਅਗਲਾ ਦਿਨ ਫਿਰ ਆਉਂਦਾ, 100 ਕਤਲੇਆਮ ਫਿਰ ਹੁੰਦਾ। ਇੱਦਾਂ 7 ਦਿਨ ਦੇ 700 ਸਾਥੀ ਉਹਨਾਂ ਦੇ ਸ਼ਹੀਦ ਕਰ ਦਿੱਤੇ ਗਏ। ਹੁਣ ਆਈ ਵਾਰੀ ਜਰਨੈਲਾਂ ਦੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ। ਜਰਨੈਲ ਜਿਹੜੇ ਸੀ ਇਹ ਤ੍ਰਿਪੋਲੀ ਦੇ ਮੈਦਾਨ ਦੇ ਵਿੱਚ ਲਿਆ ਕੇ ਸ਼ਹੀਦ ਕੀਤੇ ਗਏ। ਇੱਕ ਨੇ ਵੀ ਆਪਣੀ ਸਿੱਖੀ ਸਿਦਕ ਨਹੀਂ ਛੱਡਿਆ। ਹੁਣ ਵਾਰੀ ਆ ਗਈ ਬਾਬਾ ਬੰਦਾ ਸਿੰਘ ਬਹਾਦਰ ਦੀ, ਕੌਮ ਦਾ ਜਰਨੈਲ ਹੈ। ਇਹਨੂੰ ਸਤਸੰਗੀ ਬੰਨ੍ਹ ਕੇ ਅਤੇ ਲਿਆਂਦਾ ਗਿਆ 6 ਕਿਲੋਮੀਟਰ ਉੱਥੋਂ ਪੈਂਡਾ ਤੈਅ ਕੀਤਾ ਤ੍ਰਿਪੋਲੀ ਤੋਂ ਕੁਤਬ ਮੀਨਾਰ ਤੱਕ। ਇੱਥੇ ਕਿਉਂ ਲਿਆਂਦਾ ਗਿਆ?
ਇਹਨੂੰ ਉੱਥੇ ਕਤਲ ਕਰ ਸਕਦੇ ਸੀ, ਪਰ ਨਹੀਂ। ਜਿਹੜਾ ਬਹਾਦਰ ਸ਼ਾਹ ਸੀ ਇਹਦਾ ਜਦੋਂ ਇਹ ਮੌਤ ਹੋਈ ਤੇ ਪਾਗਲ ਹੋ ਕੇ ਮਰਿਆ ਸੀ, ਦਿਨੇ ਨਹੀਂ ਸੌਂਦਾ, ਰਾਤ ਨੂੰ ਨਹੀਂ ਸੌਂਦਾ, ਇੰਨਾ ਡਰ ਸੀ ਬਾਬਾ ਬੰਦਾ ਸਿੰਘ ਬਹਾਦਰ ਦਾ ਦੇ ਮਨ 'ਚ। ਇਹ ਬੜਾ ਇਸ ਪ੍ਰਕਾਰ ਜਿਹੜਾ ਸੀ ਇਹ ਦੁਖੀ ਹੋ ਕੇ ਮਰਿਆ ਸੀ ਅਤੇ ਇਹਦਾ ਦਫਨ ਕੀਤਾ ਸੀ ਕੁਤਬ ਮੀਨਾਰ ਦੇ ਲਾਗੇ। ਹੁਣ ਬਾਬਾ ਬੰਦਾ ਸਿੰਘ ਬਹਾਦਰ ਨੂੰ ਧਿਆਨ ਲਿਆਂਦਾ ਗਿਆ ਕਿ ਜੇਕਰ ਬਾਬਾ ਬੰਦਾ ਸਿੰਘ ਬਹਾਦਰ ਨਾ ਮੰਨਿਆ, ਮੰਨਣਾ ਤਾਂ ਹੈ ਨਹੀਂ, ਇਹਦੇ ਸਾਥੀ ਨਹੀਂ ਮੰਨੇ, ਕਿੱਥੋਂ ਮੰਨੇਗਾ ਮੁਸਲਮਾਨ ਬਣਨਾ। ਇਸ ਲਈ ਲਿਆਂਦਾ ਗਿਆ ਸੀ ਕਿ ਤਾਂ ਕਿ ਬਹਾਦਰ ਸ਼ਾਹ ਦੀ ਆਤਮਾ ਨੂੰ ਸ਼ਾਂਤੀ ਮਿਲ ਜਾਏ ਕਿ ਜਿਸ ਤੋਂ ਡਰਦਾ ਪਾਗਲ ਹੋ ਕੇ ਮਰਿਆ ਸੀ ਅਤੇ ਉਹਨੂੰ ਵੀ ਲਾਗੇ ਮੇਰੇ ਲਾ ਕੇ ਕਤਲ ਕੀਤਾ ਗਿਆ, ਉਹਦੀ ਕਬਰ ਦੇ ਲਾਗੇ ਲਿਆਂਦਾ ਗਿਆ ਬੰਦਾ ਸਿੰਘ ਬਹਾਦਰ ਨੂੰ। ਇਹਨੂੰ ਸੱਸ ਸਿੰਘ ਸੰਗਲੇ ਦੇ ਖੋਲ੍ਹੇ ਗਏ, ਹੱਥ ਕੜੀਆਂ ਬੇੜੀਆਂ ਲਾਈਆਂ ਗਈਆਂ, ਸਰੀਰ ਬੜਾ ਕਮਜ਼ੋਰ ਹੋ ਚੁੱਕਿਆ ਅਤੇ ਚਿਹਰੇ 'ਤੇ ਐਨ ਜਾਹੋ ਜਲਾਲ ਹੈ। ਫਿਰ ਇਹਦੀ ਸਿੰਗਲੀ ਨੂੰ ਲਿਆਂਦਾ ਗਿਆ ਬੀਬੀ ਸੁਸ਼ੀਲ ਕੌਰ ਨੂੰ। 8 ਮਹੀਨੇ ਬਾਅਦ ਇਹਦਾ ਪੁੱਤਰ ਇਹਨੂੰ ਮਿਲਿਆ ਬਾਬਾ ਬੰਦਾ ਸਿੰਘ ਬਹਾਦਰ ਨੂੰ, ਭੱਜ ਕੇ ਆਪਣੇ ਪਿਓ ਦੇ ਕੋਲ ਗਿਆ, ਛੋਟਾ ਜਿਹਾ ਬੱਚਾ 3.5 ਸਾਲ ਦਾ। ਅਤੇ ਬੰਦਾ ਸਿੰਘ ਬਹਾਦਰ ਨੂੰ ਕਹਿਣ ਲੱਗੇ ਕਿ ਬੰਦਾ ਸਿੰਘ ਬਹਾਦਰ ਆ ਫੜ ਛੁਰਾ। ਕਹਿੰਦੇ ਕੀ ਕਰਨਾ, ਸਾਹਮਣੇ ਲਟਾ ਦਿੱਤਾ ਬੱਚੇ ਨੂੰ, ਇਹਦਾ ਕਤਲ ਕਰ। ਉਹ ਕਹਿੰਦਾ ਵੇਖੋ ਇਹ ਤਾਂ ਮੇਰਾ ਪੁੱਤ ਹੈ, ਜੇ ਤੁਹਾਡਾ ਬੱਚਾ ਵੀ ਮੇਰੇ ਸਾਹਮਣੇ ਤੁਸੀਂ ਲਿਆ ਕੇ ਲਟਾ ਦਿਓ ਤਾਂ ਆਪਣਾ ਪੁੱਤਰ ਵੀ। ਫਰੰਗਸ਼ੀਰ ਨੂੰ ਕਹਿਣ ਲੱਗਾ ਬਾਦਸ਼ਾਹ ਨੂੰ, ਬਾਬਾ ਬੰਦਾ ਸਿੰਘ ਬਹਾਦਰ ਸਿੱਖ ਕੌਮ ਦਾ ਬਾਦਸ਼ਾਹ, ਕਹਿੰਦਾ ਜੇਕਰ ਤੇਰਾ ਪੁੱਤ ਵੀ ਹੋਵੇ ਮੇਰੇ ਸਾਹਮਣੇ ਲਟਾ ਦੇ, ਮੈਂ ਤਾਂ ਵੀ ਨਹੀਂ ਮਾਰਾਂਗਾ ਉਹਨੂੰ। ਮੇਰੇ ਗੁਰੂ ਦਾ ਹੁਕਮ ਹੈ ਕਿ ਅਬਲਾ ਉੱਤੇ, ਮਜ਼ਲੂਮ ਉੱਤੇ, ਕਮਜ਼ੋਰ ਉੱਤੇ ਅਤੇ ਬੱਚੇ 'ਤੇ ਵਾਰ ਨਹੀਂ ਕਰਨਾ, ਇਹ ਤਾਂ ਮੇਰਾ ਪੁੱਤ ਹੈ। ਫਿਰ ਉਹਨਾਂ ਸਤਸੰਗੀਓ ਉਸ ਬੱਚੇ ਨੂੰ ਜਿੰਦਾ ਨੂੰ ਉਹਦਾ ਇਸ ਪ੍ਰਕਾਰ ਜਿਹੜਾ ਸੀ ਕਾਲਜ ਦਾ ਕੱਢਿਆ ਗਿਆ, ਜਿਉਂਦੇ ਦਾ ਚੀਰ ਦਿੱਤਾ ਗਿਆ, ਉਹਦਾ ਖੂਨ ਜਿਹੜਾ ਸੀ ਬਾਬਾ ਬੰਦਾ ਸਿੰਘ ਦੇ ਬਹਾਦਰ ਦੇ ਮੂੰਹ ਦੇ 'ਤੇ ਛਿੱਟੇ ਮਾਰੇ ਗਏ, ਦਿਲ ਉਹਦਾ ਕੱਢ ਕੇ ਬੱਚੇ ਦਾ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ 'ਚ ਤੁੰਨਿਆ ਗਿਆ। ਗੁਰੂ ਦਾ ਕੌਮ ਦਾ ਉਹ ਜਰਨੈਲ ਅਡੋਲ ਰਿਹਾ। ਫਰੰਗਸੀਰ ਪੁੱਛਦਾ ਕਿ ਬੰਦਾ ਸਿੰਘ ਬਹਾਦਰ ਕਿਹੜੀ ਮੌਤ ਮਰਨਾ ਚਾਹੁੰਦਾ। ਕਹਿੰਦਾ ਮੈਨੂੰ ਵੱਧ ਤੋਂ ਵੱਧ ਤਸੀਹੇ ਦਿਓ, ਮੈਂ ਤੁਹਾਡੇ ਜ਼ੁਲਮ ਦਾ, ਜਿਹੜਾ ਜਬਰ ਦਾ ਟਾਕਰਾ ਸਬਰ ਨਾ ਕਰਦਾ ਸ਼ਹੀਦ ਹੋਵਾਂ, ਮੈਂ ਗੁਰੂ ਦੀ ਗੋਦੀ ਜਾ ਕੇ ਸੁਰਖਰੂ ਹੋ ਜਾਵਾਂ। ਬੱਚੇ ਦਾ ਕਤਲ ਕਰ ਦਿੱਤਾ ਗਿਆ, ਟੋਟੇ ਕਰਕੇ ਉਹਦਾ ਹਾਰ ਪਰੋ ਕੇ ਬੰਦਾ ਸਿੰਘ ਬਹਾਦਰ ਦੇ ਗਲ 'ਚ ਪਾ ਦਿੱਤਾ ਗਿਆ।

ਮਹਿਲ ਪਹਿਲਾਂ ਸਾਡਾ ਬਾਦਸ਼ਾਹ ਬੰਦਾ ਸਿੰਘ ਬਹਾਦਰ ਕੁਤਬ ਮੀਨਾਰ ਦੇ ਨੇੜੇ ਬਹੁਤ ਅਤਿਆਚਾਰ ਕਰਕੇ ਸ਼ਹੀਦ ਕਰ ਦਿੱਤਾ ਗਿਆ। ਸੂਰਜ ਕਿਰਨ ਮਿਲੇ ਜਲਕਾ ਜਲ ਹੂਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀ ਆ ਰਾਮ ਸੂਰਾ ਸੋ ਪਹਿਚਾਨੀ ਹੈ ਜੋ ਲੜੈ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਵੇ। ਸੋ ਉਹਨਾਂ ਦੀ ਸ਼ਹੀਦੀ ਸਤਸੰਗਿਓ ਅੱਜ ਦੇ ਦਿਨ 25 ਜੂਨ ਅਤੇ 1716 ਨੂੰ ਦਿੱਲੀ ਵਿਖੇ ਕੁਤਬ ਮੀਨਾਰ ਦੇ ਨੇੜੇ ਹੋਈ। ਸੋ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰਦੇ ਹਾਂ। ਕਾਫੀ ਦਿਨ ਤੋਂ ਆਪਾਂ ਜਿਹੜਾ ਸੀ ਇਹ ਵਿਚਾਰਾ ਕਰ ਰਹੇ ਸੀ। ਸੋ ਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਭਾਈ ਐਸਾ ਗੁਰੂ ਦਾ ਪਿਆਰਾ ਮਿਲ ਜੇ ਨਾ, ਸੰਤ ਜਨਾਂ ਕੋ ਮਿਲ ਰਹੇ ਧਨ ਧਨ ਜਸ ਗਾਏ, ਇਹੋ ਜਿਹਾ ਕੋਈ ਰੱਬ ਦਾ ਪਿਆਰਾ ਮਿਲ ਜਾਏ। ਸੋ ਉਹ ਪਰਮੇਸ਼ਰ ਦੇ ਗੁਣ ਗਾ ਗਾ ਕੇ ਉਹਨੂੰ ਲੋਕ ਧਨ ਧਨ ਕਹਿੰਦੇ ਨੇ ਕਿ ਇਹਨੇ ਗੁਣ ਗਾਏ ਪਰਮਾਤਮਾ ਦੇ, ਇਹਨੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾ ਦਿੱਤੀ। ਆਦਿ ਪੁਰਖ ਅਪਰੰਪਰਾ ਗੁਰਮੁਖ ਹਰ ਪਾਏ, ਆਦਿ ਪੁਰਖ ਅਕਾਲ ਪੁਰਖ ਵੈਰੂ, ਪਰੰਪਰਾ ਦਾ ਅਰਥ ਪਰੇ ਤੋਂ ਪਰੇ, ਗੁਰਮੁਖ ਹਰ ਪਾਏ ਪੂਰੇ ਗੁਰੂ ਦੀ ਕਿਰਪਾ ਨਾਲ ਵਾਹਿਗੁਰੂ ਪ੍ਰਾਪਤ ਹੁੰਦਾ ਹੈ। ਨਟੂਏ ਸਾਂਗ ਬਣਾਇਆ ਬਾਜੀ ਸੰਸਾਰਾ, ਜਿਵੇਂ ਇੱਕ ਜਾਦੂਗਰ ਸਮਾਂਗ ਬਣਾਉਂਦਾ, ਕਦੀ ਕੁਛ ਬਣਾਉਂਦਾ ਕਦੀ ਕੁਛ ਬਣਾਉਂਦਾ, ਇੱਦਾਂ ਜਿਹੜਾ ਸੰਸਾਰ ਇਹ ਵੀ ਬਾਜੀਗਰ ਦੀ ਖੇਡ ਹੀ ਹੈ। ਆਵਣ ਜਾਣ ਇਹ ਖੇਡ ਬਣਾਇਆ ਆਗਿਆਕਾਰੀ ਕੀਨੀ ਮਾਇਆ, ਇਹ ਸੰਸਾਰ ਵੀ ਇੱਕ ਜਾਦੂਗਰ ਦੀ ਖੇਡ ਹੀ ਹੈ। ਸਤਸੰਗੀ ਖਿਨ ਪਲ ਬਾਜੀ ਦੇਖੀਏ ਉਜਰਤ ਨਹੀਂ ਬਾਰਾ, ਸੱਚੇ ਪਾਤਸ਼ਾਹ ਕਹਿੰਦੇ ਜਿਵੇਂ ਜਾਦੂਗਰ ਦੀ ਖੇਡ ਨੂੰ ਵੇਖੀਦਾ 2-4-5 ਮਿੰਟ ਫਿਰ ਉੱਜੜ ਜਾਂਦੀ, ਕੁਛ ਨਹੀਂ ਹੁੰਦਾ ਉੱਥੇ, ਉਹ ਇੱਕ ਹੱਥ ਦੀ ਸਫਾਈ ਹੁੰਦੀ ਹੈ। ਕਈ ਕੁਛ ਬਣਾ ਬਣਾ ਵਿਖਾਈ ਜਾਂਦਾ, ਕਬੂਤਰ ਉਡਾਈ ਜਾਂਦਾ, ਕਦੀ ਕੁਛ ਉਡਾਈ ਜਾਂਦਾ, ਹੁੰਦੀ ਉਹ ਸਾਰੀ ਖੇਡ ਹੀ ਹੈ, ਹੱਥ ਦੀ ਸਫਾਈ ਹੈ। ਕਹਿੰਦੇ ਦੁਨੀਆਂ ਵੇਖ ਕੇ ਖੇਨ ਪਲ ਬਾਜੀ ਦੇਖੀਏ, ਥੋੜ੍ਹਾ ਸਮਾਂ ਅਲੋਕੀ ਹੋਵੇ ਦੇ ਖੇਡ, ਉਜਰਤ ਫਿਰ ਉੱਜੜ ਜਾਂਦੀ ਹੈ, ਨਹੀਂ ਬਾਰਾ ਨਹੀਂ ਦੇਰ ਲੱਗਦੀ। ਇੱਦਾਂ ਹੀ ਜਗਤ ਦੀ ਖੇਡ ਹੈ, ਕੁਛ ਸਮਾਂ ਜ਼ਿੰਦਗੀ ਬਤੀਤ ਕਰੀ ਦੀ, ਅੱਖਾਂ ਬੀੜ ਜਾਈਦਾ, ਕੁਛ ਵੀ ਨਹੀਂ, ਆਪ ਮਰੇ ਜੱਗ ਪਰਲੋ, ਜਿੱਦਣ ਆਪ ਮਰ ਕੇ ਦੁਨੀਆਂ ਪਰਲੋ। ਸਤਸੰਗ ਕੁਛ ਨਹੀਂ, ਕੌਣ ਸੀ ਮੇਰਾ ਕੌਣ ਸੀ ਤੇਰਾ, ਅਗਲਾ ਜਨਮ ਮਿਲ ਪਿਆ ਫਿਰ ਮੇਰਾ ਤੇਰਾ, ਫਿਰ ਮਰੇ ਸਤਸੰਗ ਫਿਰ ਨਵਾਂ ਜਨਮ ਮਿਲਿਆ ਫਿਰ ਮੇਰਾ ਤੇਰਾ। ਇਹ ਜਾਦੂ ਦਾ ਗਰ ਦੀ ਖੇਡ ਵਾਂਗ ਇੱਕ ਛਿਨ ਵਿੱਚ ਇਹ ਬਰਬਾਦ ਹੋ ਜਾਂਦੀ ਹੈ। ਹੋਮੇ ਚੌਪੜ ਖੇਲਣਾ ਝੂਠੇ ਅਹੰਕਾਰਾ, ਹੋਮੇ ਦੀਆਂ ਅਹੰਕਾਰ ਦੀਆਂ ਨਰਦਾਂ ਸੰਸਾਰ ਦੇ ਵਿੱਚ ਚੌਪੜ ਦੀ ਖੇਡ ਹੈ, ਇਹ ਝੂਠੀ ਖੇਡ ਜੀਵ ਖੇਡਦਾ ਹੈ ਅਹੰਕਾਰ ਦੇ ਵਿੱਚ ਹੋਮੇ ਵਿੱਚ। ਸਭ ਜਗ ਹਾਰੈ ਸੋਜਣੈ ਗੁਰ ਸ਼ਬਦ ਵਿਚਾਰਾ, ਸਾਰੀ ਦੁਨੀਆ ਇਸ ਚੌਪੜ ਦੀ ਖੇਡ 'ਚ ਹਾਰ ਜਾਂਦੀ ਹੈ। ਮਨਮੁਖ ਹਾਰ ਗੁਰਮੁਖ ਸਦ ਜੀਤਾ, ਮਨਮੁਖ ਹਾਰ ਜਾਂਦਾ ਇਹ ਜਗਤ ਦੀ ਖੇਡ ਨੂੰ, ਗੁਰਮੁਖ ਜਿੱਤ ਜਾਂਦੇ ਨੇ ਬਾਬਾ ਬੰਦਾ ਸਿੰਘ ਬਹਾਦਰ ਵਰਗੇ। ਸਭ ਜਗ ਹਾਰੈ ਸੋ ਜਣੇ, ਉਹ ਗੁਰੂ ਦੇ ਪਿਆਰੇ ਜਿੱਤ ਗਏ ਗੁਰ ਸ਼ਬਦ ਵਿਚਾਰਾ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਵਿਚਾਰ ਕੀਤੀ। ਜਿਉ ਅੰਧਲੇ ਹੱਥ ਟੋਣੀ ਹਰ ਨਾਮ ਹਮਾਰੈ, ਭਗਤ ਨਾਮਦੇਵ ਜੀ ਦਾ ਸ਼ਬਦ ਪੜ੍ਹਦੇ ਤਲੰਗ ਰਾਗ ਵਿੱਚ, ਨਾਮਦੇਵ ਮੈਂ ਅੰਧਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ, ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਅਧਾਰਾ। ਟੂਣੀ ਦਾ ਅਰਥ ਹੁੰਦਾ ਸੋਟੀ ਹੁੰਦੀ, ਅੰਨੇ ਦੇ ਹੱਥ 'ਚ ਟੋਹ ਟੋਹ ਕੇ ਤੁਰਦਾ ਅੱਗੇ ਕੋਈ ਚੀਜ਼ ਨਾ ਅੱਗੇ ਹੋਏ, ਇੱਦਾਂ ਅਸੀਂ ਜੀਵ ਅੰਨੇ ਹਾਂ ਅਤੇ ਅੰਨਿਆਂ ਦੇ ਹੱਥ ਵਿੱਚ ਨਾਮ ਦੀ ਟੂਣੀ ਹੈ, ਨਾਮ ਦੀ ਸੋਟੀ ਹੈ। ਜਿਉਂ ਅੰਧਲੇ ਹੱਥ ਟੋਹਣੀ ਹਰ ਨਾਮ ਹਮਾਰੈ, ਇੱਦਾਂ ਹੀ ਸਾਡੇ ਹੱਥ 'ਚ ਵਾਹਿਗੁਰੂ ਦੇ ਨਾਮ ਦਾ ਸੋ ਇਹ ਆਸਰਾ ਹੈ, ਸੋਟੀ ਹੈ, ਜਿਹਦੇ ਨਾਲ ਅਸੀਂ ਜਗਤ ਵਿੱਚ ਸੁਖੀ ਰਹਿੰਦੇ ਹਾਂ। ਰਾਮ ਨਾਮ ਹਰ ਟੇਕ ਹੈ ਨਿਸ ਦੌਤ ਸਵਾਰ ਹੈ, ਭਾਈ ਜਿਹੜੇ ਗੁਰੂ ਦੇ ਪਿਆਰੇ ਦਿਨੇ ਰਾਤ ਪਰਮਾਤਮਾ ਦੇ ਨਾਮ ਦੀ ਓਟ ਲੈ ਕੇ ਦਿਨੇ ਰਾਤ ਪਰਮਾਤਮਾ ਦਾ ਨਾਮ ਜਪਦੇ ਨੇ, ਉਹ ਸੰਸਾਰ ਤੋਂ ਜਿੱਤ ਕੇ ਚਲੇ ਗਏ। ਜਿਉਂ ਤੂੰ ਰੱਖ ਹੈ ਤਿਉਂ ਰਹਾ ਹਰ ਨਾਮ ਆਧਾਰਾ, ਬੇਨਤੀ ਕਰੀਏ ਵਾਹਿਗੁਰੂ ਜਿਵੇਂ ਤੁਸੀਂ ਰੱਖਦੇ ਹੋ ਉਸੇ ਤਰ੍ਹਾਂ ਅਸੀਂ ਰਹਿੰਦੇ ਹਾਂ, ਸਾਨੂੰ ਤੇਰੇ ਨਾਮ ਦਾ ਹੀ ਆਸਰਾ ਹੈ। ਅੰਤ ਸਖਾਈ ਪਾਇਆ ਜਨ ਮੁਕਤ ਦੁਆਰਾ, ਜਿਹੜਾ ਅੰਤ ਨੂੰ ਸਖਾਈ ਹੁੰਦਾ ਸਹਾਈ ਹੁੰਦਾ ਸਹਾਇਤਾ ਕਰਦਾ ਵਾਹਿਗੁਰੂ, ਪਾਇਆ ਉਹ ਪਾ ਲਿਆ ਜਨ ਮੁਕਤ ਦੁਆਰਾ, ਵਾਹਿਗੁਰੂ ਦੇ ਪਿਆਰਿਆਂ ਨੇ ਨਾਮ ਦੀ ਕਿਰਪਾ ਨਾਲ ਮੁਕਤੀ ਪ੍ਰਾਪਤ ਕਰ ਲਈ। ਜਨਮ ਮਰਨ ਦੁੱਖ ਮੇਟਿਆ ਜਪ ਨਾਮ ਮੁਰਾਰੇ, ਸਮਾਪਤੀ 'ਤੇ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ। ਜਨਮ ਮਰਨ ਦੁੱਖ ਮੇਟਿਆ, ਜਨਮ ਅਤੇ ਮਰਨ ਦਾ ਦੁੱਖ ਮੇਟ ਲਿਆ, ਕਿੱਦਾਂ? ਜਪ ਨਾਮ ਮੁਰਾਰੇ, ਜਪ ਕੇ ਨਾਮ, ਨਾਮ ਦਾ ਅਰਥ ਹੈ ਨਾਮ ਅਤੇ ਮੁਰਾਰੇ ਦਾ ਅਰਥ ਮੁਰ, ਨਾਮ ਦੇ ਦੈਂਤ ਨੂੰ ਮਾਰਨ ਵਾਲਾ ਵਾਹਿਗੁਰੂ।

ਇਹ ਮੁਰਾਰੇ ਪਾਠ ਆਪਾਂ ਬੇਅੰਤ ਵਾਰ ਪੜ੍ਹਦੇ ਹਾਂ, ਇਹਦਾ ਅਰਥ ਹੈ ਵਾਹਿਗੁਰੂ। ਸੋ ਮੁਰਾਰੇ ਦਾ ਅਰਥ ਮੁਰਾਰੀ, ਮੁਰਾਰੀ ਦਾ ਅਰਥ ਮੁਰ, ਆਰੀ ਮੁਰ ਨਾਮ ਦੇ ਦੈਨ ਦਾ ਆਰੀ ਵੈਰੀ ਵਾਹਿਗੁਰੂ। ਸੋ ਇਸ ਲਈ ਜਿਹੜਾ ਪਰਮਾਤਮਾ ਉਹਦਾ ਨਾਮ ਜਪ ਕੇ ਅਤੇ ਜਨਮ ਮਰਨ ਦਾ ਦੁੱਖ ਮੇਟ ਲਿਆ। ਨਾਨਕ ਨਾਮ ਨਾ ਵੀਸਰੈ ਪੂਰਾ ਗੁਰ ਤਾਰੇ। ਧੰਨ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ ਨਾਨਕ ਨਾਮ ਨਾ ਵੀਸਰੈ, ਭਾਈ ਜਿਨ੍ਹਾਂ ਨੂੰ ਪਰਮੇਸ਼ਰ ਦਾ ਨਾਮ ਵਿਸਰਦਾ ਹੀ ਨਹੀਂ, ਜਿਹੜੇ ਰਾਤ ਸਿਮਰ ਦੇ ਵਿੱਚ ਜੁੜੇ ਰਹਿੰਦੇ ਨੇ, ਪੂਰਾ ਗੁਰ ਤਾਰੇ ਤਿੰਨਾਂ ਨੂੰ ਪੂਰਾ ਗੁਰੂ ਤਾਰ ਦਿੰਦਾ ਹੈ। ਸੋ ਗੁਰੂ ਮਹਾਰਾਜ ਕਿਰਪਾ ਕਰਨ, ਨਾਮ ਦਾਨ ਚਰਨਾਂ ਦਾ ਪਿਆਰ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨ। ਮਹਾਨ ਸ਼ਹੀਦਾਂ ਨੂੰ ਯਾਦ ਰੱਖੀਏ ਪਿਆਰਿਓ। ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਭੁੱਲ ਜਾਂਦੀਆਂ, ਸੰਸਾਰ ਤੋਂ ਮਿੜ ਜਾਂਦੀਆਂ, ਖਤਮ ਹੋ ਜਾਂਦੀਆਂ, ਤਾਂ ਹੀ ਗੁਰ ਜਿਹੜੀ ਸਿੱਖੀ ਦੀ ਅਰਦਾਸ ਹੈ ਨਾ ਸਤਸੰਗੀਓ, ਇਹਦੇ 'ਚ ਆਪਾਂ ਰੋਜ਼ ਸ਼ਹੀਦਾਂ ਨੂੰ ਯਾਦ ਕਰਦੇ ਹਾਂ। ਕਿਸੇ ਨੇ ਪੁੱਛਿਆ ਸੀ ਪੱਤਰਕਾਰ ਨੇ, ਕਰਾਮਾਤ ਕੀ ਹੁੰਦੀ ਹੈ, ਕਰਾਮਾਤ ਕੀ ਹੁੰਦੀ ਹੈ, ਅਤੇ ਅੱਗੋਂ ਦੱਸਿਆ ਕਿ ਸਿੱਖਾਂ ਦੀ ਅਰਦਾਸ ਪੜ੍ਹ ਲਓ, ਕਰਾਮਾਤ ਹੀ ਹੈ। ਸਿਰ ਦਾ ਖੋਪੜਾ ਉੱਤਰ ਗਿਆ, 22 ਦਿਨ ਜਿਉਂਦਾ ਰਿਹਾ, ਉਂਗਲਾਂ ਦੇ ਪੋਟੇ ਪੋਟੇ ਆਪ ਦੱਸ ਕੇ ਕਟਵਾ ਰਿਹਾ, ਇਹਨੂੰ ਕੱਟ, ਹੁਣ ਇਹਨੂੰ ਕੱਟ, ਹੁਣ ਇਹਨੂੰ ਕੱਟ। ਇਹ ਕਰਾਮਾਤ ਨਹੀਂ ਤਾਂ ਹੋਰ ਕੀ ਹੈ ਸਤਸੰਗੀਓ। ਰੋਜ਼ ਆਪਾਂ ਸ਼ਹੀਦਾਂ ਨੂੰ ਯਾਦ ਕਰਦੇ, ਭੁੱਲਦੇ ਨਹੀਂ, ਗੁਰੂ ਕਿਰਪਾ ਕਰਨ ਉਹਨਾਂ ਸ਼ਹੀਦਾਂ ਨੂੰ ਅੱਜ ਯਾਦ ਕਰਦੇ ਹਾਂ। ਸੋ ਕਥਾ ਵਿਚਾਰ ਮਹਾਰਾਜ ਦੀ ਬਖਸ਼ਿਸ਼ ਦੁਆਰਾ ਕੀਤੀ ਹੈ, ਹੋਈਆਂ ਭੁੱਲਾਂ ਦੀ ਮੁਆਫੀ ਬਖਸ਼ਣੀ, ਅਗਾਂਹ ਵਾਸਤੇ ਸਮਾਤ ਬਖਸ਼ਣੀ, ਸ਼ੁਕਰ ਗੁਰੂ ਕਾ, ਧੰਨਵਾਦ ਆਪ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ, ਗੁਰੂ ਕੇ ਵਜ਼ੀਰਾਂ ਦਾ, ਹੋਈਆਂ ਭੁੱਲਾਂ ਦੀ ਮੁਆਫੀ ਬਖਸ਼ੀ ਹੈ। ਸਮਾਪਤੀ ਦੀ ਪੰਕਤੀ ਗਾਈਏ, ਫਤਿਹ ਬੁਲਾਈਏ ਜੀ।

ਪਿਆਰੀ ਸਾਧ ਸੰਗਤ ਜੀ, ਸ਼ਾਮ ਦੇ ਸਜੇ ਹੋਏ ਦੀਵਾਨ ਵਿੱਚ ਆਪ ਸੰਗਤਾਂ ਨੂੰ ਲੜੀਵਾਰ ਕਥਾ ਸਰਵਣ ਕਰਵਾ ਰਹੇ ਸਨ ਸਤਿਗੁਰ ਵਾਹਿਗੁਰੂ ਜੀ ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ ਵਾਲੇ ਅਤੇ ਨਾਲ ਨਾਲ ਕੌਮ ਦੇ ਮਹਾਨ ਸੂਰਬੀਰ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦੀ ਲਹੂ ਭਿੱਜੀ ਦਾਸ ਆਪ ਸੰਗਤਾਂ ਨਾਲ ਜੋ ਸਰਵਣ ਕਰਵਾ ਰਹੇ ਸਨ। ਸੋ ਭਾਈ ਸਾਹਿਬ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਸਰਬਜੀਤ ਸਿੰਘ ਲਾਡੀ ਸ੍ਰੀ ਦਰਬਾਰ ਸਾਹਿਬ ਵਾਲੇ ਅਤੇ ਉਹਨਾਂ ਦਾ ਰਾਗੀ ਜਥਾ। ਸਾਧ ਸੰਗਤ ਜੀ, ਆਪ ਸੰਗਤਾਂ ਨੂੰ ਜਿਸ ਤਰ੍ਹਾਂ ਪਿਛਲੇ ਸਮੇਂ ਤੋਂ ਬੇਨਤੀਆਂ ਕਰਦੇ ਆ ਰਹੇ ਹਾਂ, ਕੱਲ੍ਹ ਸ਼ਾਮ ਦੇ ਦੀਵਾਨ ਜੋ ਰਾਗ ਸ਼੍ਰੀ ਰਾਗ ਦੇ ਕੀਰਤਨ ਗਾਇਨ ਹੋਣੇ ਹਨ ਅਤੇ ਸ਼ਨੀਵਾਰ ਨੂੰ ਤਲੰਗ ਰਾਗ ਦੇ ਕੀਰਤਨ ਦੇ ਗਾਇਨ ਹੋਣੇ ਹਨ, ਜਿਸ ਵਿੱਚ ਰਾਗੀ ਭਾਈ ਸਰਬਜੀਤ ਸਿੰਘ ਲਾਡੀ ਅਤੇ ਡਾਕਟਰ ਅਲੰਕਾਰ ਸਿੰਘ ਜੀ ਅਤੇ ਸਰਦਾਰ ਦਰਵੀਰ ਸਿੰਘ ਜੀ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾਉਣਗੇ। ਸਭ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਲਾਹਾ ਲੈਣਾ ਜੀ। ਆਓ ਕੀਰਤਨ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਪਿਆਰੀ ਸਾਧ ਸੰਗਤ ਜੀ, ਬੜੀ ਖੁਸ਼ੀ ਹੁੰਦੀ ਹੈ ਸਾਡੇ ਸਾਰੇ ਜਥੇ ਨੂੰ ਜਦੋਂ ਸਾਡੇ ਨਾਲ ਪਿਆਰੇ ਬੱਚੇ ਰਾਗ ਵਜਾ ਕੇ ਕੀਰਤਨ ਦੀ ਸ਼ੁਰੂਆਤ, ਕੀਰਤਨ ਦਾ ਆਗਾਜ਼ ਕਰਦੇ ਹਨ। ਗੁਰੂ ਘਰ ਦੇ ਵਿੱਚ ਰਾਗ ਨੂੰ ਬਹੁਤ ਨਿਵਾਜਿਆ ਗਿਆ ਹੈ। ਸਾਰੀ ਬਾਣੀ ਸਤਿਗੁਰਾਂ ਦੀ ਰਾਗਾਂ ਦੇ ਆਧਾਰਿਤ ਹੈ। ਤੋ ਇਹ ਬਹੁਤ ਬਹੁਤ ਖੁਸ਼ੀ ਹੁੰਦੀ ਸਾਨੂੰ ਕਿ ਅਸੀਂ ਰਾਗ ਨੂੰ ਵੀ ਇੰਟਰੋਡਿਊਸ ਕਰ ਰਹੇ ਹਾਂ। ਔਰ ਅੱਜ ਦਾ ਰਾਗ ਜੋ ਹੈ ਬੜਾ ਵਿਸ਼ੇਸ਼, ਬੜਾ ਪਿਆਰਾ ਰਾਗ, ਰਾਗ ਹੰਸ ਧੁਨੀ। ਇਹ ਬੇਸਿਕ ਰਾਗ, ਸਾਡੇ ਹਿੰਦੁਸਤਾਨ ਦੇ ਵਿੱਚ ਦੋ ਪ੍ਰਕਾਰ ਦੇ ਸੰਗੀਤ ਹਨ। ਇੱਕ ਉੱਤਰੀ ਭਾਰਤੀ ਸੰਗੀਤ ਜਿਹਨੂੰ ਸ਼ਾਸਤਰੀ ਸੰਗੀਤ ਕਹਿੰਦੇ, ਹਿੰਦੁਸਤਾਨੀ ਸੰਗੀਤ ਕਹਿੰਦੇ ਹੈ, ਔਰ ਦੂਸਰਾ ਹੈ ਕਰਨਾਟਕੀ ਸੰਗੀਤ। ਕਰਨਾਟਕੀ ਕਿਸੇ ਇਲਾਕੇ ਦੇ ਨਾਲ ਸੰਬੰਧਿਤ ਨਹੀਂ, ਉੱਧਰ ਆਂਧਰਾ ਪ੍ਰਦੇਸ਼ ਔਰ ਤਾਮਿਲਨਾਡੂ ਦੇ ਵਿੱਚ ਜਿਹੜਾ ਮਿਊਜ਼ਿਕ ਡਿਵੈਲਪ ਹੋਇਆ, ਉਹਨਾਂ ਦਾ ਗਾਇਨ ਦਾ ਸਟਾਈਲ ਥੋੜ੍ਹਾ ਸਾਡੇ ਨਾਲ ਫਰਕ ਹੈ। ਰਾਗ, ਕੁਝ ਰਾਗ ਉੱਧਰੋਂ ਹਿੰਦੁਸਤਾਨੀ ਮਿਊਜ਼ਿਕ 'ਚ ਆਏ ਹਨ, ਅਤੇ ਕੁਝ ਰਾਗ ਜਿਹੜੇ ਨੇ ਸਾਡੇ ਵੱਲੋਂ ਉਹ ਦਕਸ਼ਣ ਵੱਲ ਗਏ ਨੇ। ਆਰਾਮ ਕਲੀ ਦੱਖਣੀ ਦਾ ਜ਼ਿਕਰ ਗੁਰਬਾਣੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤਾ ਹੈ, ਉਹ ਦਕਸ਼ਣ ਵਾਲੇ ਕਰਨਾਟਕ ਵਾਲੇ ਗਾਉਂਦੇ। ਅਗਰ ਜਿਹੜੇ ਗੁਣੀ ਜਨ, ਜਿਸ ਤਰ੍ਹਾਂ ਪ੍ਰੋਫੈਸਰ ਅਲੰਕਾਰ ਸਿੰਘ ਜੀ ਸਾਡੇ ਕੋਲ ਆ ਰਹੇ ਨੇ ਕੱਲ੍ਹ, ਉਹਨਾਂ ਨੇ ਇਸ ਚੀਜ਼ ਦੀ ਬੜੀ ਖੋਜ ਕੀਤੀ। ਬੜੇ ਗੁਣੀ ਕੀਰਤਨੀ ਹਨ, ਪ੍ਰੋਫੈਸਰ ਹਨ, ਟੀਚਰ ਹਨ, ਅਧਿਆਪਕ ਹਨ, ਸਾਰਾ ਉਹਨਾਂ ਨੂੰ ਇਸ ਚੀਜ਼ ਦਾ ਗਿਆਨ ਹੈ। ਤੋ ਮੈਨੂੰ ਇਤਨਾ ਜ਼ਿਆਦਾ ਅਜੇ ਪਤਾ ਨਹੀਂ, ਪਰ ਜਿੰਨੀ ਮੈਨੂੰ ਨੌਲੇਜ ਹੈ ਮੇਰੇ ਗੁਰੂਆਂ ਨੇ, ਉਸਤਾਦਾਂ ਨੇ ਸਿਖਾਇਆ, ਮੈਂ ਉਹ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗਾ। ਇਹ ਰਾਗ ਕਰਨਾਟਕ ਵੱਲੋਂ ਹਿੰਦੁਸਤਾਨ ਨੇ ਅਡੋਪਟ ਕੀਤਾ ਹੈ। ਇਸ ਤਰ੍ਹਾਂ ਰਾਗ ਕਲਾਵਤੀ ਵੀ ਹੈ ਇਹ ਵੀ, ਔਰ ਰਾਗ ਅਭੋਗੀ ਜਿਹਨੂੰ ਅਭੋਗੀ ਕਾਨੜਾ ਕਹਿੰਦੇ। ਇਹ ਸਾਰੇ ਰਾਗ ਅਸੀਂ ਗਾਉਂਦੇ ਹਾਂ, ਰਾਗ ਉਹਨਾਂ ਦੇ ਨੇ ਲੇਕਿਨ ਅਸੀਂ ਅਡੋਪਟ ਕਰਦੇ। ਅੱਜ ਇਹ ਹੰਸ ਧੁਨੀ ਜੋ ਹੈ, ਇਹ ਬੜਾ ਮਿੱਠਾ, ਬੜਾ ਪਿਆਰਾ ਭਗਤੀ ਪ੍ਰਧਾਨ ਰਾਗ ਹੈ। ਇਹਦੇ 'ਚ ਸ਼ਬਦ ਭਜਨ ਬੜੇ ਸੋਹਣੇ ਲੱਗਦੇ ਨੇ, ਔਰ ਜੋ ਤੀਨ ਤਲ ਦੀ ਮੱਧ ਲੈ ਦੀ ਗੱਤ ਹੁੰਦੀ ਹੈ, ਉਹ 'ਚ ਰਾਗ ਜ਼ਿਆਦਾ ਖਿੜਦਾ ਹੈ। ਤੋ ਆਪਣੀ ਟੀਮ ਦੇ ਨਾਲ ਮੈਂ, ਔਰ ਬੱਚਿਆਂ ਦੇ ਨਾਲ, ਕਿਉਂਕਿ ਸਾਡਾ ਔਰਕੈਸਟਰਾ ਜਿਹੜਾ ਇਹ ਮਿਊਜ਼ਿਕ ਦਾ ਵੱਧਦਾ ਜਾ ਰਿਹਾ, ਗੁਰੂ ਮਿਹਰ ਕਰੇ ਕਿ ਅਗਲੇ ਹੋਰ ਕੁਝ ਸਾਲਾਂ 'ਤੇ ਸਟੇਜ ਜਿਹੜੀ ਛੋਟੀ ਪਵੇ, ਔਰ ਬੱਚੇ ਜਿਹੜੇ ਨੇ ਵੱਧ ਤੋਂ ਵੱਧ ਇੱਥੋਂ ਦੇ ਤਬਲਾ, ਗਾਇਨ, ਤੰਤੀ ਸਾਜ਼, ਗੁਰਬਾਣੀ, ਕਥਾ, ਵਿਆਖਿਆ, ਇਹ ਸਭ ਕੁਛ ਕਰਨ, ਇਹ ਸਾਡੇ ਮਨ ਦਾ ਮਨੋਰਥ ਹੈ। ਪ੍ਰਭ ਇਹ ਮਨੋਰਥ ਹੈ ਮੇਰਾ। ਆਓ ਰਾਗ ਹੰਸ ਧੁਨੀ ਬੱਚੇ ਅਲਾਪ ਕਰਨਗੇ, ਔਰ ਇਹਦੀ ਗੱਤ ਜਿਹੜੀ ਹੈ ਇਹ ਪੇਸ਼ ਕਰਨਗੇ।

ਤਿੰਨਾਂ ਸਾਜ਼ਾਂ ਦੀ ਅਲੱਗ ਅਲੱਗ ਸਰਗਮ ਜਿਸ ਤਰ੍ਹਾਂ ਰਬਾਬ 'ਚ ਵੱਜਦੀ ਹੈ, ਜਿਸ ਤਰ੍ਹਾਂ ਪਾਊਸ ਹੈ ਪਾਊਸ 'ਚ ਵੱਜਦੀ ਹੈ, ਔਰ ਜਿਸ ਤਰ੍ਹਾਂ ਵਾਇਲਨ 'ਚ ਵੱਜਦੀ ਹੈ, ਇਹ ਤਿੰਨਾਂ ਦਾ ਇਫੈਕਟ ਮੈਂ ਆਪਣੇ ਗਲੇ ਨਾਲ ਪੇਸ਼ ਕਰਾਂਗਾ।

ਵਿੱਚ ਫਿੰਗਰਿੰਗ ਦਾ ਜਿਹੜਾ ਸਟਾਈਲ ਹੈ ਉਹ ਇੱਕ ਬੰਦ ਤੋਂ ਦੂਸਰੇ ਬੰਦ ਤੱਕ ਮੀਂਡ ਰੂਪ ਜ਼ਿਆਦਾ ਜਾਂਦਾ ਹੈ। ਮੀਂਡ ਹੁੰਦੀ ਹੈ ਜਿਸ ਤਰ੍ਹਾਂ ਸੁਰ ਨੂੰ ਤੋੜਨ ਤੋਂ ਬਗੈਰ ਅਸੀਂ ਜਦੋਂ ਮੂਵ ਕਰਦੇ ਹਾਂ ਰਾਗ ਦੇ ਵਿੱਚ ਉਹਨੂੰ

ਇਸ ਤੋਂ ਪਹਿਲਾਂ ਤੁਸੀਂ ਇਹ ਸਲੋਕ ਸ਼ਰਵਣ ਕੀਤਾ ਸੀ, ਜੇ ਤੂੰ ਮੇਰਾ ਹੋ ਰਿਹਾ ਫਰੀਦਾ, ਜੇ ਇਹ ਕੰਡੀਸ਼ਨ ਹੈ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ, ਜੇ ਤੂੰ ਵਾਹਿਗੁਰੂ ਦਾ ਲੜ ਫੜ ਲਏ, ਅਸਲ 'ਚ ਇਹ ਲੜ ਸਾਡੇ ਹੱਥ ਆਉਂਦਾ ਹੀ ਨਹੀਂ, ਪੱਲਾ ਆਉਂਦਾ ਹੀ ਨਹੀਂ। ਭਾਈ ਵੀਰ ਸਿੰਘ ਜੀ ਕਹਿੰਦੇ ਨੇ ਸੁਪਨੇ ਦੇ ਵਿੱਚ ਪੱਲੇ ਦਾ ਮੈਨੂੰ ਅਹਿਸਾਸ ਹੋਇਆ, ਤੁਸੀਂ ਮਿਲੇ ਵੀ ਹੋ ਪਰ ਉਹ ਨੂਰ ਦੀ ਨਹੀਂ ਆਈ, ਹੱਥ ਨਹੀਂ ਆਇਆ। ਰੱਬ ਹੁੰਦਾ ਵੀ ਨੂਰ ਹੀ ਹੈ, ਕੋਈ ਨੂਰ ਨੂੰ ਬੰਨਣਾ ਚਾਹੇ, ਪਕੜਨਾ ਚਾਹੇ, ਤੇ ਉਹਨੂੰ ਗ੍ਰੈਬ ਕਰਨ ਦਾ ਤਰੀਕਾ ਅਲੱਗ ਹੈ, ਹੱਥ ਦੇ ਨਾਲ ਨਹੀਂ ਫੜਿਆ ਜਾਂਦਾ, ਹੱਥਾਂ ਚੋਂ ਪਾਵਰ ਨਹੀਂ। ਭਾਈ ਵੀਰ ਸਿੰਘ ਜੀ ਲਿਖਦੇ ਨੇ ਕਿ ਸੁਪਨੇ ਵਿੱਚ ਤੁਸੀਂ ਮਿਲੇ ਸਾਨੂੰ, ਅਸਾਂ ਧਾਗਲ ਵੱਕੜੀ ਪਾਈ। ਅਗਲੀ ਗੱਲ, ਮੇਰਾ ਨੂਰ ਤੁਸੀਂ ਹੱਥ ਨਹੀਂ ਆਏ, ਸਾਡੀ ਕੰਬਦੀ ਰਹੀ ਕਲਾਈ। ਹੱਥ ਵਿਕਾਰਾਂ ਦੇ ਨਾਲ ਭਾਵ ਕੀ ਇਹ ਅਗਨੀ ਭਰੀ ਸਰੀਰ, ਉਹਦੇ ਨਾਲ ਉਹ ਮਹਾਨ ਨੂਰ ਕਿਸ ਤਰ੍ਹਾਂ ਹੱਥ ਵਿੱਚ ਆ ਸਕਦਾ ਹੈ। ਇਸ ਕਰਕੇ ਫਰੀਦ ਸਾਹਿਬ ਨੇ ਇੱਕ ਜਗ੍ਹਾ ਹੋਰ ਬੜੀ ਗਜ਼ਬ ਦੀ ਗੱਲ ਕਹੀ ਹੈ। ਆਪ ਲੀਏ ਲੜ ਪੱਲੇ ਨੂੰ ਵੀ ਕਹਿੰਦੇ ਨੇ, ਪੱਲਾ ਜਿਹੜਾ ਹੁੰਦਾ ਨਾ, ਪੱਲਾ ਜਿਹੜਾ ਅਸੀਂ ਆਮ ਤੌਰ ਤੇ ਆਨੰਦ ਕਾਰਜ ਹੁੰਦਾ ਹੈ ਸੰਸਾਰ ਦੇ ਵਿੱਚ, ਤੇ ਉਹ ਸੈਰੇਮਨੀ ਅੱਧਾ ਪੌਣਾ ਘੰਟੇ ਦੀ ਸੈਰੇਮਨੀ ਜਿਹੜੀ ਹੈ, ਇੱਕ ਪੱਲਾ ਹੁੰਦਾ ਜਿਸ ਜੋ ਬੇਟੀ ਦਾ ਪਿਤਾ ਉਹ ਬੱਚੇ ਦਾ ਪੱਲਾ ਬੇਟੀ ਦੇ ਹੱਥ 'ਚ ਫੜਾਉਂਦਾ। ਉਹਦਾ ਇੱਕ ਬਾਜ਼ਾਰੋਂ ਜਾਓ 200-300-400 ਰੁਪਈਏ ਦੇ ਵਿੱਚ ਉਹ ਮਿਲ ਜਾਂਦਾ ਪੱਲਾ, ਬਸ ਇੰਨਾ ਹੀ। ਪਰ ਉਹ ਇੱਕ ਰਿਲੇਸ਼ਨ ਐਸਾ ਬਣਾ ਜਾਂਦਾ ਹੈ ਕਿ ਸਾਰੀ ਉਮਰ, ਅਗਰ ਕੋਈ ਮੀਆਂ ਵਿੱਚ ਬੀਬੀ 'ਚ ਕੋਈ ਤਕਰਾਰ ਹੋਵੇ ਤੇ ਉਹ ਕਹਿੰਦੀ ਮੈਂ ਤੇਰੇ ਪੱਲੇ ਲੱਗੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਸਾਡਾ ਆਨੰਦ ਕਾਰਜ ਹੋਇਆ, ਤੋ ਕੁਝ ਸਮੇਂ ਦਾ ਪੱਲਾ ਪਕੜਿਆ ਜਿਹੜਾ ਹੈ ਇਹ ਸਾਰੀ ਉਮਰ ਉਹਦਾ ਅਸਰ ਰਹਿੰਦਾ ਹੈ। ਤੇ ਜੇ ਨਿਰੰਕਾਰ ਦਾ ਕੋਈ ਪੱਲਾ ਫੜ ਲਏ, ਪਰ ਇਹ ਪੱਲਾ ਜਿਹੜਾ ਅਸੀਂ ਸੰਸਾਰਕ ਰੂਪ ਵਿੱਚ ਫੜਾਉਂਦੇ ਹਾਂ, ਇਹ ਬਾਅਦ ਚੋਂ ਲੋਕ ਜੋੜ ਕੇ ਪੇਟੀ 'ਚ ਰੱਖ ਦਿੰਦੇ ਨੇ, ਟੈਚ 'ਚ ਰੱਖ ਦਿੰਦੇ, ਕਦੀ ਫਿਰ ਕਦੀ ਮੌਕਾ ਬਣਦਾ ਹੈ ਤੇ ਖੋਲ੍ਹ ਕੇ ਵੇਖਦੇ ਨੇ ਟਰੰਕੀ ਨੂੰ, ਟੈਚੀ ਨੂੰ, ਉਹ ਪੱਲਾ ਵੇਖਣ ਨੂੰ ਕਈ ਵਾਰੀ ਮਿਲ ਜਾਂਦਾ ਹੈ, ਲੇਕਿਨ ਬਾਅਦ 'ਚ ਉਹਦਾ ਕੋਈ ਵਰਤੋਂ ਨਹੀਂ ਹੁੰਦੀ ਉਹਦੀ। ਕਈ ਵਾਰੀ ਕਈ ਤਾਂ ਵੇਖਦੇ ਵੀ ਨਹੀਂ ਉਹਦੇ ਬਾਰੇ। ਗੁਰੂ ਕਹਿੰਦੇ ਨੇ ਫਰੀਦ ਸਾਹਿਬ ਕਿ ਜੇ ਆਪ ਲੀਏ ਲੜ ਮੈਂ ਤੇਰੇ ਲੱਗ ਜਾਵਾਂ, ਤੇ ਜਿਸ ਤਰ੍ਹਾਂ ਦੋ ਮੀਆਂ ਬੀਵੀ ਦਾ ਆਪਸ 'ਚ ਰਿਲੇਸ਼ਨ ਬਣ ਜਾਂਦਾ, ਇਸ ਕਰਕੇ ਮੇਰਾ ਵੀ ਤੇਰੇ ਨਾਲ ਰਿਲੇਸ਼ਨ ਬਣ ਜਾਏਗਾ ਕਿ ਜੋ ਤੂੰ ਹੈ ਉਹੀ ਮੈਂ ਬਣ ਜਾਵਾਂਗਾ। ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕੇ ਲਾਲੀ। ਪਰ ਗੁਰੂ ਕਹਿੰਦੇ ਨੇ ਇਹ ਲੜ ਜਿਹੜਾ ਨਾ ਇਹ ਛੁੱਟ ਜਾਂਦਾ ਹੈ, ਅਗਰ ਮੈਨੂੰ ਪਹਿਲਾਂ ਪਤਾ ਹੁੰਦਾ ਤਾਂ ਮੈਂ ਪੀੜੀ ਗੰਧ ਜਿਹੜੀ ਸੀ ਨਾ ਉਹ ਪਾ ਕੇ ਰੱਖਦਾ। ਪੰਕਤੀ ਫਰੀਦ ਸਾਹਿਬ ਦੀ

ਸਤਿਗੁਰੂ ਕੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮਾਨ ਬਖਸ਼ਿਸ਼ ਕੀਤਾ। ਸਾਡੀ ਹੌਸਲਾ ਅਫਜ਼ਾਈ ਵਧਾਈ ਹੈ। ਤੋਂ ਕੀਰਤਨ ਦੀ ਸਮਾਪਤੀ ਹੈ। ਅਗਲੇ ਜਮਾਨਾ 'ਚ ਫਿਰ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋਵਾਂਗੇ। ਆਓ ਬੜੇ ਪਿਆਰ ਦੇ ਨਾਲ ਸਾਰੇ ਰਲ ਕੇ ਸ੍ਰੀ ਅਨੰਦ ਸਾਹਿਬ ਜੀ ਦੇ ਪਾਠ ਕਰੀਏ।

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਹ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧ ਆਵੇ ਧਾਏ ਸਭ ਥਾਈ ਹੋਏ ਸਹਾਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ

ਨਾ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਤ ਕੀਤਾ ਤਿਨਾ ਪਿਆਰਿਆਂ ਸੁਚਾਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ

ਸਵਾਸਾਂ ਸੰਗ ਨਿਭਾਇਆ, ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ, ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਏ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਪ੍ਰਸਾਦ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਹੋਵੇ ਬੋਲਣਾ ਜੀ। ਸਿੱਖਾਂ ਦਾ ਮਾਣ ਨੀਵਾਂ, ਮਤ ਉੱਚੀ ਮਤ ਪਾਦੇ, ਰਾਖੇ ਆਪ ਅਕਾਲ ਪੁਰਖ ਵਾਹਿਗੁਰੂ।

ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਨਿਮਾਣਿਆਂ ਦੇ ਮਾਂ, ਨਿਤਾਣਿਆਂ ਦੇ ਤਾਮ, ਨਿਓਟਿਆਂ ਦੀ ਓੜ, ਨੇ ਆਸਰਿਆਂ ਦੇ ਆਸਰਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਉਹ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ। ਆਪ ਦੀਆਂ ਨੇ ਕਿਰਪਾ ਰਹਿਮਤ ਕੀਤੀ ਸੱਚੇ ਪਾਤਸ਼ਾਹ ਜੀ, ਆਪ ਦੀ ਪਾਵਨ ਹਜ਼ੂਰੀ ਵਿੱਚ ਸੱਚੇ ਪਾਤਸ਼ਾਹ ਜੀ ਉਹ ਸ਼ਾਮ ਦੇ ਸੁੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਵਿੱਚ ਗੁਰਬਾਣੀ ਦੇ ਕੀਰਤਨ ਅਤੇ ਮਹਾਨ ਸੂਰਬੀਰ ਯੋਧੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਸ਼ਹੀਦੀ ਦਿਹਾੜੇ ਦੀ ਸੱਚੇ ਪਾਤਸ਼ਾਹ ਯਾਦ ਵਿੱਚ ਸੰਗਤਾਂ ਜੁੜੀਆਂ ਹਨ। ਗੁਰਬਾਣੀ ਦੇ ਕੀਰਤਨ ਕਥਾ ਵਿਚਾਰਾਂ ਹੋਈਆਂ ਹਨ। 6 ਪੌੜੀਆਂ ਅਨੰਦ ਸਾਹਿਬ ਦਾ ਜਾਪ ਹੋਇਆ ਹੈ। ਕਿਰਪਾ ਕਰਨੀ ਜੀ, ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ, ਪੜ੍ਹੀ ਸੁਣੀ ਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ, ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਪੇ ਢਾਵਾਂ ਪ੍ਰਵਾਨ ਕਰਨੀਆਂ। ਦਰੋਂ ਘਰੋਂ ਨਾਮਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣੀ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ, ਚੜ੍ਹਦੀ ਕਲਾ ਕਰਨੀ ਬਖਸ਼ਿਆਂ ਖਜ਼ਾਨਿਆਂ ਵਿੱਚੋਂ, ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ, ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ, ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀਮੁਖ ਵਾਗ ਦੀ ਬਖਸ਼ਿਸ਼ ਕਰੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਹੀ ਅਕਾਲ ਕੇ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ, ਵਾਹਿਗੁਰੂ ਜੀ। ਸੋਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰੁਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲਜਾਏ ਕਰਪਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਓ। ਨਾਨਕ ਪ੍ਰਭ ਅਵਿਨਾਸੀ, ਤਾਕੀ ਸੇਵ ਨ ਬਿਰਥੀ ਜਾਸੀ। ਅਨੰਤ ਕਰੇ ਤੇਰੇ ਦਾਸਾ, ਜਬ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ, ਤਾਤੀ ਵਾਉ ਨ ਲੱਗਈ, ਪਾਰ ਬ੍ਰਹਮ ਸਰਨਾਈ। ਜੌਗਿਰਦ ਹਮਾਰੇ, ਰਾਮ ਕਾਰ ਦੁੱਖ ਲੱਗੇ ਨਾ ਭਾਈ। ਸਤਿਗੁਰ ਪੂਰਾ ਪੇਟਿਆ, ਜਿਨ ਬਨਤ ਬਨਾਈ। ਰਾਮ ਨਾਮ ਔਖ ਦੀ ਆਏ, ਕਾਲਿ ਵਿਲਾਈ ਰਹਾਉ। ਰਾਖ ਲੀਏ ਤਿਨ ਰੱਖਣ ਹਾ, ਸਭ ਵਿਆਧ ਮਿਟਾਈ। ਕਹੁ ਨਾਨਕ ਕਿਰਪਾ ਭਈ, ਪ੍ਰਭ ਪਏ ਸਹਾਈ। ਸਲੋਕ ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਨਾ ਹਉ ਨਾ ਤੂੰ ਨੈ ਛੁਟੈ, ਨਿਕਟ ਨਾ ਜਾਇਓ ਦੂਤ। ਸਲੋਕ ਮਹੱਲਾ ਪੰਜਵਾਂ। ਮਨ ਮੈਂ ਚਿਤਵੋ ਚਿਤਵਨੀ, ਉਦਮ ਕਰੋ ਉਠਨੀਤ। ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪਕੀ, ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜੈ ਘਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ। ਤਿਤ ਘਰ ਗਾਵੋ ਸੋਹਿਲਾ, ਸਿਵਰਿਹੋ ਸਿਰਜਨਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿ ਸੋਹਿਲੈ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜਿਹੜੇ ਸੰਭਾਲੀਅਨ, ਦੇਖੇਗਾ ਦੇਵਨਹਾਰ। ਤੇਰੇ ਦਾਨੇ ਕੀਮਤ ਨਾ ਪਵੈ, ਤਸਤਾ ਤੇ ਕਵਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲਕਰ ਪਾਵੋ ਤੇਲ। ਦੇਹੋ ਸੱਜਣ ਅਸੀਸੜੀਆਂ, ਜਿਉਂ ਹੋ ਐਸਾ ਹਿਵ ਸਿਉ ਮੇਲ। ਕਰ ਕਰੇ ਹੋ ਪਹੁੰਚਾ, ਸਦੜੇ ਨਿਤ ਪਵਨ। ਸੱਦਣ ਹਾਰਾ ਸਿਮਰੀਐ, ਨਾਨਕ ਸੇ ਦੇ ਆਵਨ। ਰਾਗ ਆਸਾ ਮਹੱਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼। ਗੁਰ ਗੁਰ ਏਕੋ ਵਿਸ ਅਨੇਕ, ਬਾਬਾ ਜੈ ਕਰ ਕਰਤੇ ਕੀਰਤ ਹੋਏ। ਸੋ ਘਰ ਰਾਖ ਵਡਾਈ, ਦੋਏ ਰਹਾਉ। ਵਿਸ ਵਿੱਚ ਸਿਆ ਕੜੀਆਂ ਪਹਿਰਾਂ, ਤਿੱਥੀ ਵਾਰੀ ਮਾਂ ਹੁਆ। ਸੂਰਜ ਗੁਰਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਤਨਾ ਸ੍ਰੀ ਮਹੱਲਾ ਪਹਿਲਾ। ਗਗਨ ਮੇ ਥਾਲ ਰਵ ਚਾਂਦੀ, ਪਗ ਬਨੇ ਤਾਰਿਕਾ ਮੰਡਲ ਜਨਕ ਮੋਤੀ। ਧੂਪ ਮਲ ਆਨ ਲੋ, ਪਵਨ ਚਵਰੋ ਕਰੈ ਸਗਲ ਬਨ ਰਾਈ। ਫੂਲ ਅੰਤ ਜੋਤੀ, ਕੈਸੀ ਆਰਤੀ ਹੋਏ ਪਵ ਖੰਡਨਾ। ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਪੇਰੀ ਰਹਾਉ। ਸਹਸ ਤਵ ਨੈਨ ਨਨ ਨੈਨ ਹੈ, ਤੋਏ ਕਉ ਸਹਸ ਮੂਰਤ ਨਾਇਕ ਤੋਹੀ। ਸਹਸ ਪਦ ਵਿਮਲ ਨਨ ਏਕ ਪਦ, ਗੰਧ ਬਿਨ ਸਹਸ ਤਵ ਗੰਧ ਵਿਚਲਤ ਮੋਹੀ। ਸਮੈ ਜੋਤ ਜੋਤ ਹੈ ਸੋਏ, ਚਿਸਤੇ ਚਾਨਣ ਸਮੈ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤ ਸੁਭਾਵੈ ਸੋ ਆਰਤੀ ਹੋਏ। ਹਰ ਚਰਨ ਕਮਲ ਮਕਰੰਦ ਲੋਭਿਤ, ਮਨੋ ਅੰਧਨੋ ਮੋਹੇ ਆਈ ਪਿਆਸਾ। ਕਿਰਪਾ ਜਲ ਦੇ ਹੇ ਨਾਗ ਸਾਰੰਕੋ, ਹੋਏ ਜਾਤੇ ਤੇਰੇ ਨਾਇ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਭਉ ਭਰਿਆ। ਮਿਲ ਸਾਧੂ ਖੰਡਲ ਖੰਡਾਹੇ, ਪੂਰਬ ਲਿਖਤ ਲਿਖੇ ਗੁਰ ਪਾਇਆ। ਮਨ ਹਲੀ ਮੰਡਲ ਮੰਡਾਹੇ, ਕਰ ਸਾਧੂ ਅੰਜਲੀ ਪੁਨ ਵੱਡਾਹੇ। ਕਰ ਡੰਡੌਤ ਪੁਨ ਵੱਡਾਹੇ ਰਹਾਉ। ਸਾਕਤ ਹਰ ਸਾਧ ਨੇ ਜਾਣਿਆ, ਤਿਨੇ ਅੰਤਰ ਹਮੈ ਕੰਡਾਹੇ। ਜਿਉਂ ਜਿਉਂ ਚਲੈ ਚੁਬੈ ਦੁਖ ਪਾਵੈ, ਜਮ ਕਾਲ ਸਹਿ ਸਿਰ ਡੰਡਾਹੇ। ਹਰ ਜਨ ਹਰ ਹਰ ਨਾਮ ਸੰਵਾਣੇ, ਦੁਖ ਜਨਮ ਮਰਨ ਪਵ ਖੰਡਾਹੇ। अभिनाशी पुरुख पाया परमेश्वर बहुसोभ खंड ब्रह्मंडा है। हम गरीब मस्कीन प्रभ तेरे हर आख राख वड वड्डा है। जन नानक नाम आधार टेक है हर नामे ही सुख मंडा है। राग गौड़ी पूर्वी महला पंजवा करो बिनंती सुनो मेरे मीता संत टहल की बेला। यहाँ खाड़ चलो हर लाहा आग्ञा बसन सुहेला। औद घटै दुन सरै नारी मन गुर मिलका सुवारी रहाओ। एहो संसार विकार संसे मह तरियो ब्रह्म ज्ञानी। जसह जगाए पे आवै एहो रस अकथ कथा तिन जानी। जाको आए सोई बहाजो हर गुरते मन बसेरा। निज घर महल पावो सुख सहजे बौर न होई गो फेरा।

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਦੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਹਰਿ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰਿ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਹਨੇ ਦੇ ਆਵੇ ਤਾਏ ਸਭ ਥਾਈ ਹੋਏ ਸਹਾਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਨਾਰ ਦਾ ਧਿਆਨ ਕਰਕੇ ਬੋਲਣਾ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਉਦਾਸ ਬੇਨਤੀ ਹੈ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ ਮਨੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਪ੍ਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਣ ਦੀ ਸੇਵਾ ਹੋਈ ਹੈ ਸੋਹਿਲਾ ਸਾਹਿਬ ਦੀ ਬਾਣੀ ਪੜ੍ਹੀ ਗਈ ਹੈ ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣ ਆਪ ਦੇ ਭਾਣੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਆਈ ਰਹਿਣ ਆਪ ਦੇ ਭਾਣੇ ਵਿੱਚ ਬਤੀਤ ਹੋਵੇ ਕਿਰਪਾ ਕਰੋ ਆਪ ਜੀ ਆਪਣੀਆਂ ਸੇਜਾਂ ਤੇ ਬਿਰਾਜਮਾਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦੇ ਜਗ ਨੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ ਸਹੀ ਪਿਆਰੇ ਮੇਲ ਜਿਨਾ ਮਿਲੇ ਆਮ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

Yukarı yukarı çağır.

上来。

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਮ।

ਕਰ ਸੇਮ ਦੇ ਗੁਰੂ ਪਾਰ ਉਤਾਰਨ ਹਾਰ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

Guru, Wah Guru, Wah Guru, Wah Guru, Wah Guru, Wah Guru.

गुरु वा गुरु वा गुरु वा गुरु वा गुरु वा गुरु वा गुरु वा गुरु।

Guru. Guru. Guru. Guru. Guru. Guru. Guru. Guru. Guru. Guru. Guru.

गुरु वाहे गुरु वाहे गुरु वाहे गुरु वाहे गुरु वाहे गुरु।

Guru, Guru, Guru, Guru, Guru, Guru.

guru, ah, guru, ah, guru, ah, guru, ah, guru, ah, guru, ah, guru.

वाहेगुरु वाहेगुरु वाहेगुरु वाहेगुरु वाहेगुरु वाहेगुरु।

Guru, Guru, Guru, Guru, Guru, Guru, Guru, Guru, Guru, Guru.

Ah, Guru. Ah, Guru. Ah, Guru. Ah, Guru.

nuru va nuru va nuru va nuru va nuru

Vaindira, Vaindira, Vaindira, Vaindira, Vaindira, Vaindira.

ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ

ਸਤਿਗੁਰ ਪ੍ਰਸਾਦ ਗਾਉੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਆਦਿ ਗੁਰਾਏ ਨਮਹਿ।

नमः अष्टपदी सिमरों सिमर सिमर सुख पावो कल कलेश तर माहे मिटामो

ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾ ਅੰਮ੍ਰਿਤ ਮਾਹੇ ਸਮਾਏ ਪ੍ਰਭ ਜੀ ਵਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੇ ਸੇ ਤਨਵੰਤੇ ਪ੍ਰਭ ਕੋ ਸਿਮਰੇ ਸੇ ਪਤਵੰਤੇ ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੇ ਸੇ ਬੇ ਮਹਤਾਜੇ ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੇ ਸੇ ਸੁਖਵਾਸੀ ਪ੍ਰਭ ਕੋ ਸਿਮਰੇ ਸਦਾ ਅਭਿਨਾਸੀ ਸਿਮਰਨ ਤੇ ਲਾਗੇ ਜਿਨੇ ਆਪ ਦਯਾਲਾ ਨਾਨਕ ਜਨ ਕੀ ਮੰਗੇ ਰਵਾਲਾ ਪ੍ਰਭ ਕੋ ਸਿਮਰੇ ਸੇ ਪਰਉਪਕਾਰੀ ਪ੍ਰਭ ਕੋ ਸਿਮਰੇ ਤਿਨ ਸਦ ਬਲਹਾਰੀ ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੇ ਤਿਨ ਸੁਖ ਬਿਹਾਵੇ ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰੇ ਤਿਨ ਆਨੰਦ ਕਨੇਰੇ ਪ੍ਰਭ ਕੋ ਸਿਮਰੇ ਮਸੇ ਹਰ ਨੇਰੇ ਸੰਤ ਕਿਰਪਾ ਤੇ ਅੰਦਿਨ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਗੈ ਸਿਮਰਨ ਕਾਰਜ ਪੂਰੇ ਪ੍ਰਭ ਗੈ ਸਿਮਰਨ ਕਬੂ ਨਾ ਝੂਰੇ ਪ੍ਰਭ ਗੈ ਸਿਮਰਨ ਹਰ ਗੁਣ ਬਾਨੀ ਪ੍ਰਭ ਗੈ ਸਿਮਰਨ ਸਹਿਜ ਸਮਾਨੀ ਪ੍ਰਭ ਗੈ ਸਿਮਰਨ ਨਿਚਲ ਆਸਨ ਪ੍ਰਭ ਗੈ ਸਿਮਰਨ ਕਮਲ ਬਿਗਾਸਨ ਪ੍ਰਭ ਗੈ ਸਿਮਰਨ ਅਨਹਦ ਝੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ।

ਦੁਰਤ ਸਮਨ ਸਹਿ ਸੰਤ ਕਾ ਸੰਗਟ ਭਾਗੀ ਪਾਈ ਹੈ, ਸੰਤ ਕੀ ਸੇਵਾ ਨਾਮ ਤੇ ਆਈ ਹੈ, ਨਾਮ ਤੁਲਕ ਸ਼ਬਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ। ਸਲੋਕ ਬਹੁ ਸ਼ਾਸਤਰ ਬਹੁ ਸੇ ਮ੍ਰਤੀ ਪੇਖੇ ਸਾਰਬ ਢਡੋਲ, ਪੂਜ ਸੁਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ। ਜਾਪ ਤਾਪ ਗਿਆਨ ਸਭ ਧਿਆਨ, ਖੜ ਸ਼ਾਸਤਰ ਸਿਮਰਤ ਵਖਿਆਨ, ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਮੱਧੇ ਫਿਰਿਆ, ਅਨਕ ਪ੍ਰਕਾਰ ਕੀਏ ਬਹੁ ਜਤਨਾ, ਪੁਨ ਦਾਨ ਹਾਮੈ ਬਹੁ ਰਤਨਾ, ਸਰੀਰ ਗਿਟਾਏ ਹਾਮੈ ਘਰ ਰਾਤੀ, ਵਰਤ ਨੇਮ ਕਰੇ ਬਹੁ ਭਾਂਤੀ, ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਐ ਇਕ ਬਾਰ, ਨਾਉ ਖੰਡ ਪ੍ਰਿਥਮੀ ਫਿਰਾ ਚਰ ਜੀਵੈ, ਮਾਂ ਉਦਾਸ ਪੀਸਰ ਥੀਵੈ, ਅਗਨ ਮਾਏ ਹੋਮਤ ਪ੍ਰਾਨ, ਕਨਕ ਸਭ ਹੈ ਬਰ ਭੂਮ ਦਾਨ, ਨਿਉਲੀ ਕਰਮ ਕਰੈ ਬਹੁ ਆਸਨ, ਜੈਨ ਮਾਰਗ ਸੰਜਮ ਅਤ ਸਾਧਨ, ਨਿਮਕ ਨਿਮ ਕਰ ਸਰੀਰ ਘਟਾਵੈ, ਤੋਪੀ ਹੋਮੈ ਮੈਲਾ ਜਾਵੈ, ਅਰਗੇ ਨਾਮ ਸੰਸਰ ਕਛ ਨਾਹੇ, ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ।

ਵਿਖਿਆ ਠਹਿਰੈ ਜਲ ਧੋਵੇ ਬਹੁਦਿਆਂ ਨੀਤ ਸੁਧ ਗਾਵੇ ਕਾਚੀ ਭੀਤ ਮਨ ਹਰਖੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਬਦਰੇ ਪਤਤ ਬਹੁਮੂਚ ਬਹੁਤ ਸਿਆਣਪ ਜਮਕਾ ਭਾਉ ਵਿਆਪੇ ਅਨਗ ਯਤਨ ਕਰ ਤ੍ਰਿਸ਼ਨਾ ਧਰਪੈ ਭੇਖ ਅਨੇਕ ਅਗਨ ਨਹੀਂ ਬੁੱਝੈ ਕੂਟ ਪਾਪ ਦਰਗੈ ਨਹੀਂ ਸੁੱਜੈ ਛੂਟ ਸੁਨਾਹੀ ਊਬ ਪਿਆਲ ਮੋਹ ਵਿਆਪੇ ਮਾਇਆ ਜਾਲ ਅਬਰ ਕਰਤੂਤ ਸਗਲੀ ਜਮ ਡਾਨੇ ਗੋਬਿੰਦ ਭਜਨ ਮਿੰਤਿਲ ਨਹੀਂ ਮਾਨੈ ਅਰਖਾ ਨਾਮ ਜਬ ਦੁਖ ਜਾਏ ਨਾਨਕ ਭੁੱਲੈ ਸਹਿ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਧੁ ਜਨਾਂ ਕੀ ਸੇਵਾ ਲਾਗੇ ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਹਿਰਦੇ ਸਤ ਗਾਵੈ

ਨਿਰਧਨਗੋਦੰਦੇਰੋ ਨਾਮਨ ਥਾਮੇ ਗੋ ਨਾਉ ਤੇਰਾ ਦਾਉ ਨੇ ਮਾਨੇ ਗੋ ਪ੍ਰਭ ਤੇਰੋ ਮਾਨ ਸਕਲ ਘਟਾਂ ਗੋ ਦੇਵੋ ਦਾਨ ਕਰਨ ਗਰਾਮਨ ਹਾਰ ਸਵਾਮੀ ਸਗਲ ਘਟਾਂਕੇ ਅੰਤਰ ਜਾਮੀ ਆਪਣੀ ਗਤ ਮਿਨ ਜਾਨੂ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਤੁਮਰੀ ਉਸ ਤੁਮ ਤੇ ਹੋਏ ਨਾਨਕ ਵਰਨਾ ਜਾਣ ਸਕੋਏ ਸਰਬ ਧਰਮੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਊਤਮ ਕਿਰਿਆ ਸਾ ਸੰਗ ਦੁਰਮਤ ਮਲ ਹਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪ ਹਉ ਜੀ ਸਦਾ।

ਨਾ ਸੁਭਰਮ ਸਦਾ ਸੰਭਾਲ ਜਿਨ ਕੀਆ ਤੇ ਚੀਤ ਰੱਖ ਨਾਨਕ ਨਿਹੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪੁਰਾਨੀ ਕਮਨ ਮੂਲ ਤੇ ਕਮਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸਿੰਗਾਰਿਆ ਗਰਭ ਅਗਨ ਮੈਂ ਜਿਨੇ ਉਭਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਭਰ ਜੋਬਨ ਭੋਜਨ ਸੁਖ ਸੂਦ ਬਿਰਧ ਭਇਆ ਉਪਰ ਸਾਖ ਸੈਨ ਮੁਖ ਪਿਆਉ ਬੈਠ ਖਾਉ ਦੈਨ ਇਹ ਨਿਰਗੁਣ ਗੁਣ ਕਛੂ ਨਾ ਬੁੱਝੈ ਬਖਸ਼ ਲਿਆਓ ਤਵ ਨਾਨਕ ਸੀ ਜੈ ਜੈ ਪ੍ਰਸਾਦ ਧਰ ਪੁਰ ਸੁਖ ਬਸੈ ਸੁਤ ਭਰਾਤ ਮੀਤ ਬਨਤਾ ਸੰਘ ਸਾਹਿ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਪਕ ਅਮਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਸਾਦ ਬਸਾ ਦੀਨੇ ਹਸਤ ਪਾਮ ਕਰਨ ਨੇਤਰ ਰਸਨਾ ਤਿਸੇ ਤਿਆਗ ਅਭਰ ਸੰਗਰਚਨਾ ਐਸੇ ਦੋਖ ਮੁੰਡ ਅੰਧ ਵਿਆਪੇ ਰਾਨ ਕਾਢ ਲਿਓ ਪ੍ਰਭ ਵਿਆਪੇ ਆਦ ਅੰਤ ਜੋ ਰਾਖਣ ਹਾਰ ਤਿਸਿਓ ਪ੍ਰੀਤ ਨਾ ਕਰੈ ਗਵਾਰ ਜਾ ਕੀ ਸੇਵਾ ਨਾਮ ਨਿਧ ਪਾਵੈ ਤਾਸਿਓ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਾਧ ਸਦਾ ਹਜੂਰੇ ਤਾਗੋ ਅੰਧਾ ਜਾਨ ਦੂਰੇ ਜਾ ਕੀ ਟਹਿਲ ਪਾਵੇ ਦਰਗੇ ਮਾਨ ਤਿਸੇ ਵਿਸਾਰੇ ਮੁਗਧ ਅਜਾਨ ਸਦਾ ਸਦਾ ਏ ਭੁੱਲਣ ਹਾਰ ਨਾਨਕ ਰਾਖਣ ਹਾਰ ਅਪਾਰ ਰਤਨ ਤਿਆ ਕੌਡੀ ਸੰਗ ਰਚੈ ਸਾ ਛੋਟ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਤਰ ਕਰ ਮਾਨੇ ਜੋ ਹੋਵਨ ਸੋ ਦੂਰ ਪਰਾਨੇ ਛੋਟ ਜਾਏ ਤਿਸਕਾ ਸ੍ਰਮ ਕਰੈ ਸੰਗ ਸਾਹਿ ਤਿਸ ਪਰ ਹਰੈ ਚੰਦਨ ਲੇਪ ਉਤਾਰੇ ਧੋਏ ਗਰਦ ਪ੍ਰੀਤ ਭਸਮ ਸੰਗ ਹੋਏ ਅੰਧ ਗੁਪ ਮੈਂ ਪਤਤ ਵਿਕਰਾਲ ਨਾਨਕ ਕਾਢ ਲਿਓ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਛਾਰਾ

ਸਵਾਹ ਗਲ ਪਾਤਰ ਕੈਸੇ ਤਰੇ ਅਥਾਹ, ਜਾ ਕੇ ਅੰਤਰ ਬਸੈ ਪ੍ਰਭ ਆਪ, ਨਾਨਕ ਤੇ ਜਨ ਸਹਿਜ ਸਮਾਤ, ਸੁਨ ਅੰਧਾ ਕੈਸੇ ਮਾਰਗ ਪਾਵੇ, ਕਰ ਗਏ ਲਿਹ ਓੜ ਨਿਭਾਵੇ, ਕਹਾਂ ਬੁਝਾਰਤ ਬੁਝੇ ਡੂਰਾ, ਨਿਸਕਈਏ ਤੋਂ ਸਮਝੇ ਭੂਰਾ, ਕਹਾਂ ਬਿਸਨਬਤ ਗਾਵੇ ਗੁੰਗ, ਜਤਨ ਕਰੇ ਤੋ ਵੀ ਸੁਰ ਭੰਗ, ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋ, ਤੂੰ ਆਪਸ ਗਮਨ ਕਰਤਾਰ, ਕਰੁਣਾ ਮੈਂ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਤਰੈ, ਸੰਗ ਸਹਾਈ ਸੋ ਆਵੇ ਨਾ ਚੀਤ, ਜੋ ਬੈ ਰਾਈ ਤਾਸਿਓ ਪ੍ਰੀਤ, ਬਲੁਆ ਕੇ ਗ੍ਰਹਿ ਪਿੱਤਰ, ਬਸੇ ਅਣਦ ਕੇਲ ਮਾਇਆ, ਰੰਗ ਰਸੈ ਦ੍ਰਿੜਕਰ ਮਾਨੈ ਮਨੈ ਪ੍ਰਤੀਤ, ਕਾਲ ਨਾ ਆਵੇ ਮੂੜੇ ਚੀਤ, ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਧਰੋਹ,

ਪਤਜਾਏ ਅਸ਼ਟਪਦੀ ਦਸ ਵਸਤੂਲੇ ਪਾਛੇ ਪਾਵੇ ਇੱਕ ਪਸਤਕਾਰ ਵੀ ਕੋਟ ਗਵਾਵੇ ਗਭੀਨਾ ਦੇ ਦਸ ਵੀ ਹਰਲੇ ਤਮੂੜਾ ਕਹੋ ਕਹਾ ਕਰੇ ਜਿਸ ਠਾਕੁਰ

ਕੇ ਸਾਹਿਬ ਸਦਾ ਦਿਆਲ ਅਨਕ ਭਾਂਤ ਮਾਇਆ ਕੇ ਹੇਤ ਸਰਬਰੋਹਬਤ ਜਾਨ ਅਨੇਤ ਬਿਰਕੀ ਛਾਇਆ ਸਿਉ ਰੰਗ ਲਾਭਿਓ ਬਿਨ ਸਿਉ ਮਨ ਪਛਤਾਵੈ ਜੋ ਦੀਸੇ ਸੋ ਚਾਲਣ ਹਾਰ ਲਪਟਿਓ ਤੈ ਅੰਧ ਅੰਧਾਰ ਬਟਾਉ ਸਿਉ ਜੋ ਲਾਭੇ ਨੇ ਤਾ ਗੁਆਤ ਨਾ ਆਵੇ ਕੇਹੇ ਮਨ ਹਰ ਕੇ ਨਾਮ ਕੀ ਬਰੀ ਸੁਖਦਾਈ।

ਨਾ ਜੋ ਖੇਤੀ ਜਾਏ। ਗੋਬਿੰਦ ਭਜਨ ਬਿਨ ਮਿਰਥੇ ਸਭ ਕਾਮ, ਜੋ ਕਿਰਪਨ ਕੇ ਨਿਰਾਰ ਦਾਮ। ਧਨ ਧਨ ਤੇਜਨ ਜੇ ਘਟ ਵਸਿਓ ਹਰ ਨਾਉ, ਨਾਨਕ ਤਾਕੇ ਬਲ ਬਲ ਜਾਉ। ਰਹਿਤ ਅਵਰਕ ਸ਼ਬਰ ਕਮਾਵਤ, ਮਨੀ ਪ੍ਰੀਤ ਮੁਖੋਂ ਗੰਢ ਲਾਵਤ। ਜਾਨਨ ਹਾਰ ਪ੍ਰਭੂ ਪ੍ਰਭੀਨ, ਬਾਹਰ ਭੇਖ ਨਾ ਕਾਹੂ ਭੀਨ। ਅਵਰ ਵਿਦੇਸੇ ਆਪ ਨਾ ਕਰੇ ਆਪਦ, ਜਾਪਤ ਜਨਮੈ ਮਰੈ। ਜਿਸਕੇ ਅੰਦਰ ਵਸੇ ਨਿਰੰਕਾਰ, ਤਿਸ ਕੀ ਸੀਖ ਤਰਾ ਸੰਸਾਰ। ਜੋ ਤੁਮ ਭਾਨੇ ਤਿਨ ਪ੍ਰਭ ਜਾਤਾ, ਨਾਨਕ ਜਨ ਚਰਨ ਪਰਾਤਾ। ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੇ, ਆਪਣਾ ਕੀਆ ਆਪੇ ਮਾਨੇ। ਆਪੇ ਆਪ ਆਪ ਕਰਤਨ ਮੇਰਾ, ਕਿਸੇ ਦੂਰ ਜਨਾਬਦ ਕਿਸੇ ਬੁਝਾਵਤ ਨੇਰਾ। ਉਭਾਵ ਸਿਆਨਬ ਸਗਲ ਤੇ ਰਹਿਤ, ਸਭ ਗ ਜਾਣੇ ਆਤਮ ਕੀ ਰਹਿਤ। ਜਿਸ ਭਾਵਿਤ ਸਲੈ

ਅਸ਼ਟਪਦੀ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖਮਨ ਮਾਹੇ ਜੇ ਪ੍ਰਸਾਦ ਸੁਗੰਧ ਤਨ ਲਾਵੇ ਤਿਸ ਕੋ ਸਿਮਰਤ ਪਰਮਗਤ ਪਾਵੇ ਜੇ ਪ੍ਰਸਾਦ ਵਸੇ ਸੁਖ ਮੰਦਰ ਤਸੇ ਧਿਆਏ ਸਦਾ ਮਨੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ ਜੇ ਪ੍ਰਸਾਦ ਪਾਠ ਪਟੰਬਰ ਹੰਡਾਵੇ ਤਿਸੇ ਤਿਆਗਤ ਬ੍ਰ ਲੁਭਾਵੇ ਜੇ ਪ੍ਰਸਾਦ ਸੁਖ ਸੇਜ ਸੋਈ ਜੈ ਮਨਾਠ ਪਹਿਰ ਤਕ ਜਸ ਗਾਵੀਜੈ ਜੇ ਪ੍ਰਸਾਦ ਤੁ ਸਭ ਕਹੂ ਮਾਨੇ ਮੁਖਤਾ ਕੋ ਜਸ ਰਸਨ ਬਖਾਨੇ ਜੇ ਪ੍ਰਸਾਦ ਤੇਰੂ ਰਹਿਤਾ ਧਰਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਬ ਦਰਗੇ ਮਾਨ ਪਾਵੇ ਨਾਨਕ ਪਤ ਸੇਤੀ ਕਰ ਜਾਵੇ ਜੇ ਪ੍ਰਸਾਦ ਆਰੋਗ ਕੰਚਨ ਦੇਹੀ ਲਿਬਲਾਵਤ ਸਰਾਮ ਸਨੇਹੀ ਜੇ ਪ੍ਰਸਾਦ ਤੇਰਾ ਉੱਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸਰਣੀ ਪਰ ਠਾਕੁਰ ਪ੍ਰਭ ਤਾਕੇ ਜੇ ਪ੍ਰਸਾਦ ਤੁਝਕੋ ਨਾ ਪਹੁੰਚੇ ਮਨ ਸਾਸ ਸਾ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਪਾਈ ਦੁਰਲੱਭ ਦੇ ਨਾਨਕ ਤਾਕੀ ਭਗਤ ਕਰੇ ਜੇ ਪ੍ਰਸਾਦ ਆ ਭੁੱਖਨ ਪਹਿਰੀ ਜੈ ਮੰਤ ਸਿਮਰਤ ਕਿਉਂ ਆਲਸ ਕੀਜੈ ਜੇ ਪ੍ਰਸਾਦ ਅਸਭ ਹਸਤ ਸਵਾਰੀ ਮੰਤ ਸਿਮਰਭ ਕੋ ਕਬੂ ਨਾ ਬਿਸਾਰੀ ਜੇ ਪ੍ਰਸਾਦ ਬਾਗ ਮਿਲਖ ਧਨਾ ਰਾਖ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਦੇਰੀ ਮਨ ਬਨਤ ਬਨਾਈ ਊਠਤ ਬੈਠ ਸਤ ਸੇ ਧਿਆਈ ਤਸੇ ਧਿਆਏ ਜੋ ਏਕ ਅਲਖ ਹੈ ਇਹਾਂ ਊਹਾਂ ਨਾਨਕ ਤੇਰੀ ਰੱਖੈ ਜੇ ਪ੍ਰਸਾਦ ਕਰੇ ਪੁੰਨ ਬਹੁਦਾਨ ਮਨਾਠ ਪੈਰ ਕਰਤ ਸਗਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕੋ ਸਾ ਸਾ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਤੇਰੀ ਨੇਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤ ਰਹੇ ਗੁਰਪ੍ਰਸਾਦ ਨਾਨਕ ਜਸ ਕਹਿ ਜੇ ਪ੍ਰਸਾਦ ਸੁਣੇ ਕਰਨ ਨਾਦ ਜੇ ਪ੍ਰਸਾਦ ਵੇਖੇ ਬਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜੇ ਬਸਣਾ ਜੇ ਪ੍ਰਸਾਦ ਹਸਤ ਕਰ ਚਲੇ ਜੇ ਪ੍ਰਸਾਦ ਸੰਪੂਰਨ ਫਲੇ ਜੇ ਪ੍ਰਸਾਦ ਪਰਮਗਤ ਪਾਵੇ ਜੇ ਪ੍ਰਸਾਦ ਸੁਖ ਸਹਿਜ ਸਮਾਵੇ ਐਸਾ ਪ੍ਰਭ ਤਿਆਗ ਬਰਕਤ ਲਾਗੋ ਗੁਰਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਬੋਲਣਾ ਮਨੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂਰਤ ਤਾਕੋ ਜਾਪ

ਹਰ ਗੁਣ ਗਾਓ। ਪ੍ਰਭ ਕਿਰਪਾ ਤੇ ਹੋਏ ਪ੍ਰਗਾਸ਼, ਪ੍ਰਭੂ ਦਇਆ ਤੇ ਕਮਲ ਵਿਗਾਸ, ਪ੍ਰਭ ਸੁਪ੍ਰਸੰਨ ਬਸੇ ਮਨ ਸੋਏ, ਪ੍ਰਭ ਦਇਆ ਤੇ ਮਤ ਉੱਤਮ ਹੋਏ। ਸਰਬ ਨਿਧਾਨ ਪ੍ਰਭ ਤੇਰੀ ਮਾਇਆ, ਆਪੋ ਕਛੂ ਨਾ ਕਿਨੂ ਹੂੰ ਲਇਆ, ਜਿਤ ਜਿਤ ਲਾਭੋ ਤਿਤ ਲਗੇ ਹਰ ਨਾਥ, ਨਾਨਕ ਕਿਨਕਾ ਕਛੂ ਨਾ ਹਾਥ। ਸਲੋਕ ਅਗੰਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੈ ਸੋ ਮੁਕਤਾ ਹੋਏ, ਸੁਨ ਮੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਆਚਰਜ ਕਥਾ ਅਸ਼ਟਪਦੀ। ਸਾਧਕ ਸੰਗ ਮੁਖੂ ਜਲ ਹੋਤ, ਸਾਧ ਸੰਗ ਬਲ ਸਗਲੀ ਖੋਤ, ਸਾਧਕ ਸੰਗ ਮਿਟੇ ਬਿਮਾਨ, ਸਾਧਕ ਸੰਗ ਪ੍ਰਗਟਾ ਸੁਗਿਆਨ।

ਪਰ ਮਾਹੇ ਸਮਾਨੀ ਸਾਧਕ ਸੰਗ ਅਗੋਚਰ ਮਿਲਾਇ ਸਾਧਕ ਸੰਗ ਸਦਾ ਪਰ ਫੁਲਾਇ ਸਾਧਕ ਸੰਗ ਆਵੇ ਬਸ ਪੰਛਾ ਸਾਧ ਸੰਗ ਅੰਮ੍ਰਿਤ ਰਸ ਪੰਛਾ ਸਾਧ ਸੰਗ ਹੋਏ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ ਸਾਧਕ ਸੰਗ ਨਾ ਕਤ ਹੂੰ ਤਾਵੈ ਸਾਧ ਸੰਗ ਅਸਤਿਤ ਮਨ ਪਾਵੈ ਸਾਧਕ ਸੰਗ ਮਾਇਆ ਤਿਨ ਸਾਧ ਸੰਗ ਨਾਨਕ ਪ੍ਰਭ ਸੁਪ੍ਰਸੰਨ ਸਾਧ ਸੰਗ ਦੁਸ਼ਮਨ ਸਮੀਤ ਸਾਧੂ ਕਹਿ ਸੰਗ ਮਹਾ ਪੁਨੀਤ ਸਾਧ ਸੰਗ ਕਿਸਿਓ ਨਹੀਂ ਬੈਰ ਸਾਧਕ ਸੰਗ ਨਾ ਬਿੰਗਾ ਬੈਰ ਸਾਧਕ ਸੰਗ ਨਾਹੀ ਕੋ ਬੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧਕ ਸੰਗ ਨਾਹੀ ਹਉ ਤਾਪ ਸਾਧਕ ਸੰਗ ਤਜੇ ਸਭ ਆਪ ਆਪੇ ਜਾਣੇ ਸਾਧ ਬਡਾਈ ਨਾਨਕ ਸਾਧ ਪ੍ਰਭੂ ਬਨ ਆਈ ਸਾਧਕ ਸੰਗ ਨਾ ਕਬੂ ਤਾਵੈ ਸਾਧਕ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸ ਅਗੋਚਰ ਲਹਿ ਸਾਧੂ ਕਹਿ ਸੰਗ ਆਜਾਰ ਸਾਹੇ ਸਾਧਕ ਸੰਗ ਬਸੇ ਥਾਨ ਉੱਚੈ ਸਾਧੂ ਕਹਿ ਸੰਗ ਮਹਿਲ ਬਹੁ ਉੱਚੈ ਸਾਧਕ ਸੰਗ ਦ੍ਰਿੜੈ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕਹਿ ਗੁਰਬਾਨ ਸਾਧਕ ਸੰਗ ਸਭ ਕੁਲ ਉਧਾਰੈ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ ਸਾਧੂ ਕਹਿ ਸੰਗ ਸੋ ਧਨ ਪਾਵੈ ਜਿਸ ਧੰਤੇ ਸਭ ਕੋ ਬਰਸਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੋਭਾ ਸੁਰ ਦੇਵਾ ਸਾਧੂ ਕਹਿ ਸੰਗ ਪਾਪ ਪਰਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧਕ ਸੰਗ ਸਰਬਧਾਨ ਗਮ ਨਾਨਕ ਸਾਧਕ ਸੰਗ ਸਫਲ ਜਨਮ ਸਾਧਕ ਸੰਗ ਨਹੀਂ ਕਸ਼ਗਾਰ ਦਰਸ਼ਨ ਭੇਟ ਹੋਤ ਨਿਹਾਲ ਸਾਧਕ ਸੰਗ ਕਲੂਕਤ ਹਰਾਇ ਸਾਧਕ ਸੰਗ ਨਰਕ ਪਰ ਹਰਾਇ ਸਾਧਕ ਸੰਗ ਇਹਾਂ ਉਹਾਂ ਸੁਹੇਲਾ ਸਾਧ ਸੰਗ ਵਿਛਰਤ ਮੇਲਾ ਜੋ ਇੱਛਾ ਸੋਈ ਫਲ ਪਾਵੈ ਸਾਧਕ ਸੰਗ ਨਾ ਬਿਰਥਾ ਜਾਵੈ ਪਾਰ ਬ੍ਰਹਮ ਸਾਧ ਰਿਤ ਬਸੈ ਨਾਨਕ ਉਦਰਾਇ ਸਾਧ ਸੁਨ ਰਸੈ ਸਾਧਕ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਉ ਸਾਧ ਸੰਗ ਸਾਧਕ ਸੰਗ ਨਾ ਮੰਤੇ ਬਿਸਰੈ ਸਾਧ ਸੰਗ ਸਰਪਰ ਨਿਸਤਰੈ ਸਾਧਕ ਸੰਗ ਲੱਗੇ ਬ੍ਰਹਮ ਮੀਠਾ ਸਾਧੂ ਕਹਿ ਸੰਘ ਘਟ ਕਰ ਡੀਠਾ ਸਾਧ ਸੰਗ ਭਇਆ ਗਿਆ

ਭੂਰ ਸਾਧਕੀ ਸੋਭਾ ਕਾ ਨਾਹੀ ਅੰਤ ਸਾਧਕੀ ਸੋਭਾ ਸਦਾ ਬੇਅੰਤ ਸਾਧਕੀ ਸੋਭਾ ਉਛਦੇ ਉੱਚੀ ਸਾਧਕੀ ਸੋਭਾ ਮੁਛਦੇ ਮੁੱਚੀ ਸਾਧਕੀ ਸੋਭਾ ਸਾਧ ਬਨਿਆਈ ਨਾਨਕ ਸਾਧ ਪ੍ਰਭੇਦ ਨਾ ਭਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਵੇਖੇ ਏਕਸ ਬਿਨ ਕੋਏ ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ।

ਰੰਗੋ ਲਾਗੇ ਤਲਪਵਾਨ ਬ੍ਰਹਮ ਗਿਆਨੀ ਗਹਿ ਧੀਰਜ ਏਕ ਜੋ ਬਸੁਦਾ ਗਊ ਖੋਦੈ ਗਊ ਚੰਨਨ ਲੇਬ ਬ੍ਰਹਮ ਗਿਆਨੀ ਗਹਿ ਗੁਨਾਓ ਨਾਨਕ ਦੇਵ ਭਾਵਕ ਕਾ ਸਹਿ ਸੁਭਾਓ।

ਬੈਸਨੋ ਸੋਜ ਸੁਪਰ ਸੁਪਰ ਸਨ ਬਿਸ਼ਨ ਕੀ ਮਾਇਆ ਤੇ ਉਹ ਭਿੰਨ ਕਰਮ ਕਰ ਤੋ ਬੈ ਨੇ ਕਰਮ ਤਿਸ ਬੈਸ਼ਨੋ ਕਾ ਨਿਰਮਲ ਧਰਮ ਕਾ ਫਲ ਕੀ ਇੱਛਾ ਨੇ ਬਾਸ਼ਾ ਕੇਵਲ ਭਗਤ ਕੀਰਤਨ ਸੰਗ ਰਾਛਾ ਮੰਤਰ ਅੰਦਰ ਸਿਮਰਨ ਗੋਪਾਲ ਸਭ ਉਪਰ ਅਵਧ ਕਿਰਪਾਲਾ ਦ੍ਰਿੜੇ ਵਰੇ ਨਾਮ ਜਪਾਵੇ ਨਾਨਕੋ ਬੈਸ਼ਨੋ ਪਰਮਗਤ ਪਾਵੈ ਭਗਵਤੀ ਭਗਵੰਤ ਭਗਤ ਕਾਰੰਗ ਸਗਲ ਤਿਆਗੇ ਦੁਸ਼ਟ ਕਾ ਸੰਗਮੰਤੇ ਬਿੰਸੇ ਸਗਲਾ ਪਰਮ ਕਰ ਪੂਜੈ ਸਗਲ ਪਾਰ ਬ੍ਰਹਮ ਸਾ ਸੰਗ ਪਾਪਾ ਮਨ ਖੋਵੈ ਤਿਸ ਭਗਵਤੀ ਕੇ ਮਤ ਉਤਮ ਹੋਵੇ ਭਗਵੰਤ ਕੀ ਟਹਿਲ ਕਰੇ ਨਿਤ ਨੀਤ ਮੰਤਰ ਅਰਪੈ ਬਿਸ਼ਨ ਪ੍ਰੀਤ ਅਰਗੇ ਜਨ ਹਿਰਦੇ ਵਸਾਵੇ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ ਸੋ ਪੰਡਿਤ ਜੋ ਮਨ ਪ੍ਰਬੁੱਧ ਹੈ ਰਾਮ ਨਾਮ ਬਾਤਮ ਮੈਂ ਸੋਧਾ ਹੈ ਰਾਮ ਨਾਮ ਸਾਰਸ ਪੀਵੈ ਉਸ ਪੰਡਿਤ ਕੇ ਉਪਦੇਸ਼ ਜਗ ਜੀਵੈ ਹਰ ਕੀ ਕਥਾ ਹਿਰਦੇ ਵਸਾਵੇ ਸੋ ਪੰਡਿਤ ਫਿਰ ਜੋ ਨ ਆਵੈ

ਜਾਨ ਜੁਬਰਤਾਏ ਸਾਈ ਜੁਗਤ ਨਾਨਕ ਉੱਪਰ ਕਹੀਏ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉ ਜਿ ਜਿਤ ਕਰ ਰਾਖਿਆ ਤੈਸਾ ਤਿਨ ਨਾਉ ਆਪੇ ਕਰਨ ਗਰਾਮਨ ਜੋਗ ਪ੍ਰਭਾਵੇ ਸੁਈਵਨ ਹੋਗ ਪਸਰ ਆਪ ਅਨੰਤ ਰੰਗ ਲਖੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਬਿਨਾਸ ਸਦਾ ਸਦਾ ਸਦਾ ਦਯਾਲ ਸਿਮਰ ਸਿਮਰ ਨਾਨਕ ਭਏ ਨਿਹਾਲ ਸਲੋਕ ਉਸਤ ਕਰੇ ਅਨੇਕ ਜਨ ਅੰਤ ਨਾ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਾਬਦ ਅਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਭਏ ਤੀਰਥਵਾਸੀ ਕਈ ਕੋਟ ਬਾਨ ਭਰਮੇ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਪੀਸਰ ਹੋਤੇ ਕਈ ਕੋਟ ਆਤਮ ਧਿਆਨ ਧਾਰੇ ਕਈ ਕੋਟ ਗਭਗਾ ਵਿਚਾਰੇ ਕਈ ਕੋਟ ਨਵਤਨ ਨਾਮ ਧਿਆਵੇ ਨਾਨ ਕਰਤੇ ਕਾਂਤਰਾ ਪਾਵੇ ਕਈ ਕੋਟ ਭਏ ਅਭਿਮਾਨੀ ਕਈ ਕੋਟ ਅੰਧ ਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗਾ ਤਮਨੇ ਕੋਰ ਕਈ ਕੋਟ ਪਰ ਦਰਬ ਕੋ ਹਿਰੇ ਕਈ ਕੋਟ ਪਰ ਦੁਖ ਨਾ ਕਰੇ ਕਈ ਕੋਟ ਮਾਇਆ ਸਰਮ ਮਾਹੇ ਕਈ ਕੋਟ ਪ੍ਰਦੇਸ਼ ਬ੍ਰਹਮਾਏ ਜਿਤ ਜਿਤ ਲਾਭੋ ਤਿਤ ਲਗਨਾ ਨਾਨ ਕਰਤੇ ਕੀ ਜਾਣੇ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਅਰਥ ਭੋਗੀ ਕਈ ਕੋਟ ਪੰਖੀ ਸਰਬ ਉਪਾਏ ਕਈ ਕੋਟ ਪਾਸਰ ਬ੍ਰਿਖ ਨਿਭਜਾਏ ਕਈ ਕੋਟ ਪਵਨ ਬਾਣੀ ਬੈ ਸੰਤਰ ਕਈ ਕੋਟ ਦੇਸ ਭੂਮੰਡਲ ਕਈ ਕੋਟ ਸਸੀਅਰ ਸੂਰ ਨਖੇਤਰ ਕਈ ਕੋਟ ਦੇਵ ਦਾਨਵ ਇੰਦਰ ਸੇਰੇ ਸ਼ਤਰ ਸਗਲ ਸਮੱਗਰੀ ਆਪਣੇ ਸੂਧਾਰੇ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ ਕਈ ਕੋਟ ਰਾਜਸਥਾਨ ਸਤ ਕਈ ਕੋਟ ਵੇਦ ਪੁਰਾਣ ਸਿਮਰਤਰ ਸ਼ਾਸਤ ਕਈ ਕੋਟ ਕੀ ਰਤਨ ਸੰਬੰਧ ਕਈ ਕੋਟ ਨਾਨਾ ਪ੍ਰਕਾਰ ਜੰਦ ਕਈ ਕੋਟ ਕੀਏ ਚਿਰ ਜੀਵੇ ਕਈ ਕੋਟ ਗਿਰੀ ਮੇਰ ਸਵਰਨ ਦੀਵੇ ਕਈ ਕੋਟ ਜਖੇ ਕਰਨ ਪਿਸਾਜ ਕਈ ਕੋਟ ਭੂਤ ਪ੍ਰੇ ਸੂਕਰ ਮਿਰਗਾਚ ਸਭ ਤੇ ਨੇਰਾ ਸਭ ਹੂੰ ਤੇ ਦੂਰ ਨਾਨਕਾ ਅਲਪ ਤਰਿਆ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮੇ ਜੀਵੇ ਮਰੇ ਕਈ ਕੋਟ ਬਹੁ ਜੋਨੀ ਫੇਰੇ

ਮਿਲਣੇ ਮਿਲਾਗੀ। ਕਈ ਕੋਲ ਪ੍ਰਭ ਕੋ ਖੋਜ ਅੰਤੇ ਆਤਮ ਮੈਂ ਪਾਰ ਬ੍ਰਹਮ ਨਹੰਤੇ, ਕਈ ਕੋਲ ਦਰਸ਼ਨ ਪ੍ਰਭਿਆਸ ਤਿਨ ਕੋ ਮਿਲਿਓ ਪ੍ਰਭ ਬਿਨਾਸ, ਕਈ ਕੋਲ ਮੰਗੇ ਸਾਸੰਗ ਪਾਰ ਬ੍ਰਹਮ ਤੇ ਲਾਗਾ ਰੰਗ ਜਨ ਕੋ ਆਪ ਸੁਪ੍ਰਸੰਨ ਨਾਨਕ ਦੇ ਜਨ ਸਦਾ ਧਨ ਧਨ, ਕਈ ਕੋਟ ਖਾਣੀ ਅਰ ਅਖੰਡ, ਕਈ ਕੋਟ ਆਕਾਸ਼ ਬ੍ਰਹਿਮੰਡ, ਕਈ ਕੋਟ ਹੋਏ ਅਵਤਾਰ, ਕਈ ਜੁਗਤ ਕਿੰਨੋ ਵਿਸਤਾਰ, ਕਈ ਵਾਰ ਪਸਰੇ ਉਪਾਸਾਰ, ਸਦਾ ਸਦਾ ਇੱਕ ਇੱਕ ਅੰਕਾਰ, ਕਈ ਕੋਟ ਕੀਨੇ ਬਾਭਾਂਤ, ਪ੍ਰਭ ਤੇ ਬ੍ਰਹਮਾਏ ਸਮਾਤ, ਤਾਕੰਤ ਨਾ ਜਾਣੇ ਕੋਏ ਆਪੇ ਆਪ ਨਾਨਕ ਪ੍ਰਭ ਸੋਏ, ਕਈ ਕੋਟ ਪਾਰ ਬ੍ਰਹਮ ਕੇ ਦਾਸ, ਤਿਨ ਹੋ ਬਤਾਤਮ ਪ੍ਰਗਾਸ, ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਕੋ ਨੇਤਰੇ, ਕਈ ਗੁਰ ਨਾਮ ਰਸ ਵਿਵੇ ਅਮਰ ਭਏ ਸਾ ਸਾਦੀ ਜੀਵੇ, ਕਈ ਗੁਰ ਨਾਮ ਗੁਣ ਗਾਵੇ ਆਤਮ ਰਸ ਸੁਖ ਸਹਿ ਸਮਾਵੇ,

ਅਸ਼ਟਪਦੀ ਕਰਨ ਕਰਾਮਨ ਕਰਨੇ ਜੋਗ ਜੋਤ ਸੁਭਾਵੇ ਸੋਈ ਹੋ ਕਿਨਮੇ ਤਾਪ ਤਾਪਨ ਹਰ ਅੰਤਨੇ ਕਿਛ ਬਾਰਾ ਬਾਰਾ ਉਗਮੇ ਧਾਰ ਅਧਰ ਰਹਾਵੇ ਉਗਮੇ ਉਪਜੇ ਉਗਮ ਸਮਾਵੇ ਉਗਮੇ ਊਚ ਨੀਚ ਵਿਵਹਾਰ ਉਗਮੈਨ ਕਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਮੇ ਰਿਆ ਸਮਾਏ ਪ੍ਰਭਾਵੇ ਮਾਨੁਖ ਪਾਵੇ ਪ੍ਰਭਾਵੇ ਤਾਂ ਪਾਥਰ ਤਰਾਵੈ ਪ੍ਰਭਾਵਿਨ ਸਾਸ ਤੇ ਰਾਖੇ ਪ੍ਰਭਾਵੇ ਤਾਂ ਹਰ ਗੁਣ ਭਾਖੇ ਪ੍ਰਭਾਵੇ ਤਾਂ ਪਤ ਉਧਾਰੇ ਆਪ ਕਰੇ ਆਪਨ ਵਿਚਾਰੇ ਦੁਆ ਸ੍ਰਿਆ ਕਾਪ ਸੁਆਮੀ ਖੇਲੇ ਬਿਕਸੇ ਅੰਦਰ ਜਾਮੀ ਜੋ ਭਾਵੇ ਸੁਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਰਨਾ ਆਵੇ ਕਹ ਮਾਨੁਖ ਤੇ ਗਿਆ ਹੋਏ ਆਵੇ ਜੋਤ ਸੁਭਾਵੇ ਸੋਈ ਕਰਾਵੇ ਇਸ ਕੇ ਹਾਥ ਹੋਏ ਤਾਂ ਸਭ ਕਿਛਲੇ ਜੋਤ ਸੁਭਾਵੇ ਸੋਈ ਕਰੇ ਅਨ ਜਾਣਤ ਵਿਖਿਆ ਮੈਂ ਰਚੇ ਜੇ ਜਾਣਤ ਆਪਣੇ ਆਪ ਬਚੇ ਭਰਮੇ ਭੁੱਲਾ ਦੈ ਦਿਸਾਵੇ ਨਿਮਕ ਮਾਹੇ ਚਾਰ ਕੁੰਡ ਫਿਰੇ ਆਵੇ ਕਰ ਕਿਰਪਾ ਸਭਨੀ ਭਗਤ ਦੇ ਨਾਨਕ ਤੇ ਜੰਨਾ ਮਿਲੇ ਖਿਨਮੈ ਨੀਚ ਕੀਟ ਗੌਰਾਜ ਬਾਰ ਬ੍ਰਹਮ ਗਰੀਬ ਨਿਵਾਜ ਜਾਕਾ ਦੁਸ਼ਟ ਕਛੂ ਨਾ ਆਵੈ ਤਿਸ ਤਤਕਾਲ ਦੈ ਦਿਸ ਪ੍ਰਗਟਾਵੈ ਜਾਕੋ ਅਪਨੀ ਕਰੈ ਬਖਸੀਸ ਤਾਕਾ ਲੇਖਾ ਨਾ ਕਰੇ ਜਗਦੀਸ਼ ਜੀਓ ਬਿਨ ਸਭ ਤਿਸਕੀ ਰਾਸ ਘਟਗੜ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਤ ਆ ਬਣਾਈ ਨਾਨਕ ਜੀਵੈ ਦੇਖ ਵਟਾਈ।

ਹੈ ਜੋਤ ਸਭਾਵੇ ਸੋਈ ਹੋਏ ਨਾਨਕ ਦੂਜਾ ਵਰਨਾ ਕੋਏ ਕਬੂ ਸਾ ਸੰਗਤ ਪਾਵੇ ਉਸ ਸਥਾਨ ਤੇ ਬਾਵਰਨਾ ਆਵੇ ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਬਿਨਾਸ ਮੰਦਰ ਨਾ ਮ੍ਰਿਤੇ ਕਰੰਗ ਸਦਾ ਬਸੇ ਪਾਲ ਬ੍ਰਹਮ ਕੇ ਸੰਗ ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋ ਸਮਾਨਾ ਮਿਟ ਗਏ ਗਵਨ ਪਾਏ ਵਿਸਰਾਮ ਨਾਨਕ ਪ੍ਰਭ ਗਏ ਸਤਿਗੁਰਬਾਨ ਸਲੋਕ ਸੁਖੀ ਬਸੈ ਮਸਗੀਨੀਆ ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ ਅਸ਼ਟਪਦੀ ਜਿਸਕੇ ਅੰਦਰ ਰਾਜ ਮਹਾਨ ਸੋ ਨਰਕ ਪਾਤੀ ਉਪਸਵਾ ਜੋ ਜਾਣੇ ਮੈਂ ਜੋ ਬਨਮੰਤ ਸੋਹਪਤ ਵਿਸ਼ਠਾ ਕਾ ਜੰਤ ਆਪਸ ਕੋ ਕਰਮੰਤ ਗਾਵੇ ਜਨਮ ਮਰੈ ਬਹੁ ਜੋਨ ਪਰਮਾਵੇ ਧਨ ਭੂਮਿਕਾ ਜੋ ਕਰੇ ਗੁਮਾਨ ਸੋ ਮੂਰਖੰਦਾ ਗਿਆਨ ਕਰ ਕਿਰਪਾ ਜਿਸਕੇ ਹਿਰਦੈ ਗਰੀਬੀ ਵਸਾਵੇ ਨਾਨਕ ਇਹਾਂ ਮੁਕਤ ਆਗੇ ਸੁਖ ਪਾਵੇ ਧਰਮੰਤਾ ਕਰ ਕਰ ਬਾਵੇ ਤ੍ਰਿੰਨ ਸਮਾਨ ਕਛ ਸੰਗ ਨਾ ਜਾਵੇ ਬਹੁ ਲਸ਼ਕਰ ਮਾਨੁਖ ਪਰ ਕਰੇ ਆਸ ਬਲ ਭੀਤਰ ਤਕ ਹੋਏ ਬਿਨਾ ਸਭ ਤੇ ਆਪ ਜਾਣੇ ਬਲਵੰਤ ਖਿਨਵੇਂ ਹੋਏ ਜਾਏ ਬਸਮੰਤ ਕਿਸੇ ਨਾ ਬਦੇ ਆਪ ਅਹੰਕਾਰੀ ਧਰਮ ਰਾਜ ਤਿਸ ਕਰੇ ਖਵਾਰੀ ਗੁਰਪ੍ਰਸਾਦ ਜਾਗਾ ਮਿਠੇ ਅਭਿਮਾਨ ਸੋ ਜਨ ਨਾਨਕ ਦਰਗੇ ਪਰਵਾਨ ਕੋਟ ਕਰਮ ਕਰੇ ਹੁਣ ਧਾਰੇ ਸਨਮ ਪਾਵੇ ਸਗਲੇ ਫਿਰ ਥਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰੇ ਅਵਤਾਰ ਅਨਕ ਜਤਨ ਕਰੇ ਆਤਮ ਨਹੀਂ ਦਰਵੈ ਹਰ ਦਰਗੇ ਕੋ ਕੈਸੇ ਗਵੇ ਆਪਸ ਜੋ ਭਲੇ ਭਲਾ ਕਹਾਵੇ ਤਿਸੇ ਭਲਾਈ ਨਿਕਟ ਨਾ ਆਵੇ ਸਰਬ ਕੀ ਰੇਨ ਜਾਗਾ ਮਨੋ ਏ ਕਹੋ ਨਾਨਕ ਤਾਂ ਕਿ ਨਿਰਮਲ ਸੋਏ ਜਬ ਲਗ ਜਾਣੇ ਮੁਝ ਤੇ ਕਸ਼ ਹੋਏ ਤਬ ਤਬ ਇਸ ਕੋ ਸੁਖ ਨਾ ਹੀ ਕੋਏ ਜਬ ਜਾਣੇ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰਤਾ ਜਬ ਧਾਰੇ ਕੋ ਬੈਰੀ ਮੀ ਤਬ ਲਗ ਨੇਚਲ ਨਾਹੀ ਚੀਤ ਜਬ ਲਗ ਮੋਹ ਮਗਨ ਸੰਗ ਮਾਏ ਤਬ ਲਗ ਧਰਮ ਰਾਏ ਦੇ ਸਜਾਏ ਪ੍ਰਭ ਕਿਰਪਾ ਦੇ ਬੰਧਨ ਦੂਟੈ ਗੁਰਪ੍ਰਸਾਦ ਨਾਨਕ ਛੁਟੈ ਸਹਿਸ ਘਟੇ ਲੱਕ ਉੜਤਾ ਵੈ ਤ੍ਰਿਪਤ ਨਾ ਆਵੈ ਮਾਇਆ ਪਾਛੇ ਪਾਵੈ ਅਨਕ ਭੋਗ ਵਿਖਿਆ ਕੇ

ਜਾਏ ਅਸ਼ਟਪਦੀ ਮਾਨੁ ਕੀ ਟੇਕ ਬ੍ਰਿਥੀ ਸਭ ਜਾਨ ਦੇਵਨ ਕੋਇ ਕਹਿ ਭਗਵਾਨ ਜਿਸ ਗਏ ਦੀਅਰ ਅਗਾਏ ਬਹੁਰ ਨ ਦਰਸ਼ਨਾ ਲਾ ਕੇ ਆਏ ਮਾਰੇ ਰਾਖੇ ਇੱਕ ਵਾ ਮਾਨੁ ਕਹਿ ਕਿਸ਼ਨਾਈ ਹਾਥ ਤਿਸਕਾ ਹੁਕਮ ਬੂ ਸੁਖ ਹੋਏ ਤਿਸਕਾ ਨਾਮ ਰਾ ਕੰਠ ਪਰੋਹੇ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਨ ਲਾਗੈ ਕੋਹੇ ਉਸਤਤ ਮਨ ਮੇ ਕਰ ਨਿਰੰਕਾਰ ਕਰ ਮਨ ਮੇਰੇ ਸਦ ਵਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ

ਮੁਖ ਬੋਲੇ ਯਾਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਏ ਕੋ ਏਕ ਏਕ ਬਿਸ਼ਾਨੇ ਇਤੁਤ ਕੀਓ ਸੋ ਜੀ ਜਾਣੈ ਨਾਮ ਸੰਗ ਜਿਸਗਾ ਮਨ ਮਾਨਿਆ ਨਾਨਕ ਤਿਨੇ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣੇ ਆਪ ਸੁਜੈ ਜਿਸਕੀ ਜਾਨੋ ਤ੍ਰਿਸ਼ਨਾ ਬੁਝੈ ਸਾਧ ਸੰਗ ਹਰ ਹਰ ਜਸ ਕਹਿਤ ਸਰਵ ਰੋਗ ਤੇ ਹਰਜਨ ਰਹਿਤ।

ਜੈਸਾ ਸਾ ਤੈਸਾ ਦ੍ਰਿਸ਼ਟਾ ਆਪਣੇ ਕਾਰਜ ਮੈਂ ਆਪ ਸਮਾਇਆ ਸੋਦਤ ਸੋਦਤ ਸੋਦਾ ਸੀਜਿਆ ਗੁਰਪ੍ਰਸਾਦ ਤਤ ਸਭ ਬੁਝਿਆ ਜਬ ਦੇਖੋ ਤਬ ਸਭ ਕਿਛ ਮੂਲ ਨਾਨਕ ਸੋ ਸੁਖਮ ਸੋਈ ਅਸੂਲ ਨਹਿ ਕੇ ਜਨਮੈ ਨਹਿ ਕਿਛ ਮਰਿਆ ਬਨ ਚਲਤੇ ਆਪ ਹੀ ਕਰੈ ਆਵਨ ਜਾਮਨ ਦ੍ਰਿਸ਼ਟਾਨ ਦ੍ਰਿਸ਼ਟਾ ਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮੈਂ ਆਪ ਅਨੁਕ ਜੁਗਤ ਰਜ ਥਾਪ ਉਥਾਪ ਅਭਿਨਾਸ਼ੀ ਨਾਈ ਕਿਛ ਖੰਡ ਧਾਰਨ ਧਾਰਿਓ ਬ੍ਰਹਿਮੰਡ ਅਲਕ ਅਪੇ ਪੁਰਖ ਪ੍ਰਤਾਪ ਆਪ ਜਪਾਇਤਾ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋਭਾ ਬੰਧ ਸਗਲ ਸੰਸਾਰ ਦੁਰੇ ਤਨ ਮੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੂਖ ਬਿਸਾਰਨ ਆਪੇ ਮਿਲ ਲਏ ਕਿਰਪਾਲ ਗੁਰ ਕਾ ਸ਼ਬਦ ਜਪ ਹੈ ਨਿਹਾਲ ਉਨਕੀ ਸੇਵਾ ਸੋਈ ਲਾਗੇ ਸਨੋ ਕਿਰਪਾ ਕਰੇ ਬਡਭਾਗੇ ਨਾਮ ਜਪਤ ਪਾਵੇ ਬਿਸਰਾਮ ਨਾਨਕ ਤਿਨ ਪ੍ਰਕੋ ਊਤਮ ਕਰਮਾਨ ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੇ ਹਰ ਸੰਗ ਸਹਿ ਸੁਭਾਇਓ ਵੈ ਸੋਏ ਕਰਨੇ ਹਾਰ ਪਛਾਣੇ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸਤੇ ਵਜੈ ਤਸਮਾਏ ਸਮਾਇਓ ਸੁਖ ਨਿਧਾਨ ਉਨਹੂੰ ਬਨਿਆਏ ਆਪ ਸਗੋ ਆਪ ਦੀਨੋ ਮਾਰ ਨਾਨਕ ਪ੍ਰਭ ਜਨ ਏਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਣਨ ਹਾਰ ਜਾ ਕੇ ਸਿਮਰਨ ਉਦਰੀਐ ਨਾਨਕ ਤਿਸ ਬਲਿਹਾਰ ਅਸ਼ਟਪਦੀ ਟੂਟੀ ਗਾਣਨ ਹਾਰ ਗੋਪਾਲ ਸਰਬ ਜੀਆਂ ਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸੇ ਬਿਰਥਾ ਕੋਈ ਨਾਹੇ

ਕਾਏ ਬਿਰ ਲਾਈਏ ਪ੍ਰਭ ਲਿਖੇ ਕਾ ਲਿਖਿਆ ਪਾਈਐ ਦੁੱਖ ਸੁਖ ਪ੍ਰਭ ਦੇਵਨ ਹਾਰ ਬਿਰ ਤਿਆਗ ਤੂੰ ਦੱਸੇ ਚਿਤਾਰ ਜੋ ਕੁਛ ਕਰੈ ਸੋਈ ਸੁਖ ਮਾਨ ਭੁੱਲਾ ਕਾਏ ਫਿਰੇ ਅਜਾਨ ਕਨ ਬਸਤਾਈ ਤੇਰਾ ਸੰਗ ਲਪਟ ਰਹਿਓ ਰਸ ਲੋਭੀ ਪਤੰਗ ਰਾਮ ਨਾਮ ਜਬ ਹਿਰਦੇ ਮਾਹੇ ਨਾਨਕ ਪਾਸੇ ਤੀ ਕਰ ਜਾਹੇ ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਜ ਮਹਾਂ ਲਿਓ ਮਨ ਮੋਰ ਰਾਮ ਨਾਮ ਹਿਰਦੈ ਮੈਂ ਤੋਰ ਲਾਦ ਕੇ ਬਸੰਤੇ ਸੰਚਾਲ ਬਿਰਤਿਆਗ ਵਿਖਿਆ ਜੰਜਾਲ ਧਨ ਧਨ ਕਹੇ ਸਭ ਕੋਏ ਮੁਕੂਜਲ ਹਰ ਦਰਗੇ ਸੋਏ ਏ ਬਾ ਪਾਰ ਬਿਰਲਾ ਬਾ ਪਾਰੇ ਨਾਨਕ ਤਾ ਕੇ ਸਦ ਬਲਿਹਾਰੇ ਚਰਨ ਸਾਧਗੇ ਧੋਏ ਧੋਏ ਪਿਅਰਬ ਸਾਧੂ ਆਪਣਾ ਜੀਓ ਸਾਧਗੀ ਧੂਰ ਕਰੋ ਇਸ਼ਨਾਨ ਸਾਧੂ ਪਰ ਜਾਈਏ ਕੁਰਬਾਨ ਸਾਧ ਸੇਵਾ ਵਡਭਾਗੀ ਪਾਈਏ ਸਾਧ ਸੰਘਰ ਕੀਰਤਨ ਗਾਈਏ ਅਨਕ ਬਿਗੰਦੇ ਸਾਧੂ ਰਾਖੇ ਹਰ ਗੁਣ ਗਾਇਆ ਅੰਮ੍ਰਿਤ ਰਸ ਚਾਖੇ ਓਟ ਗਈ ਸੰਤੇ ਤਰ ਆਇਆ ਸਰਬ ਸੁਖ ਨਾਨਕ ਦੇ ਪਾਇਆ ਅੰਮ੍ਰਿਤ ਕਹੋ ਜੀ ਵਾਰਨ ਹਾਰ ਭੁੱਖੇ ਕੋ ਦੇਵਤ ਆਧਾਰ ਸਰਬ ਨਿਧਾਨ ਜਾਕੀ ਦ੍ਰਿਸ਼ਟੀ ਮਾਹੇ ਪ੍ਰਭ ਲਿਖੇ ਕਾ ਲਹਿਣਾ ਪਾਏ ਸਭ ਕੇ ਤਿਸਕਾਓ ਕਰਨੇ ਜੋਗ ਤਿਸ ਬਿੰਦੂ ਸਰਵਾ ਨਾ ਹੋਗ ਜਪ ਜਨ ਸਦਾ ਸਦਾ

ਬੰਦੇ ਬ੍ਰਹ ਭਿੰਨ ਤੇ ਸਹਿ ਬੁਝਾਏ ਨਾਨਕਾ ਜੀ ਸੋ ਬਹਿ ਸੋ ਪ੍ਰਸੰਨ ਅਸ਼ਟਪਦੀ ਅਭਿਨਾਸੀ ਬ੍ਰਹਮਨ ਮੈਂ ਰਾਖ ਮਾਨੂ ਕੀ ਤੂੰ ਪ੍ਰੀਤ ਤਿਆਗ ਤਿਸਤੇ ਪਰਾ ਨਾਹੀ ਕਿਸ ਕੋਏ ਸਰਵ ਨਿਰੰਤਰ ਏਕੋ ਸੋਹੇ ਆਪੇ ਬਿਨਾ ਆਪੇ ਦਾਨਾ ਗਹਿਰ ਗੰਭੀਰ ਗੀਰ ਸੁਜਨ ਪਾਰ ਬ੍ਰਹਮ ਪਰਮੇਸ਼ਵਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸ਼ੰਦ ਸਾਹ ਤੇਰੇ ਕੀ ਚਰਣੀ ਪਾਵ ਨਾਨਕ ਮਨ ਇਹਨ ਰਾਓ ਮਨਸਾ ਪੂਰਨ ਸਰਨਾ ਜੋਗ ਜੋ ਕਿਰਪਾਇਆ ਸੋਈ ਹੋਗ ਹਰਨ ਭਰਨ ਜਾਕਾ ਨੇਤਰ ਫੋਰ ਤਿਸਕਾ ਮੰਤਰ ਨਾ ਜਾਣੇ ਹੋਰ ਅੰਤਰੂਪ ਮੰਗਲ ਸਤ ਜਾ ਕੇ ਸਰਬ ਤੋਕ ਸੁਣੀਏ ਘਰ ਤਾਂ ਕਹਿ ਰਾਜ ਮੈਂ ਰਾਜ ਯੋਗ ਮੈਂ ਜੋਗੀ ਤਬ ਮੈਂ ਤਪੀਸਰ ਗ੍ਰਸਤ ਮੈਂ ਭੋਗੀ ਧਿਆਏ ਧਿਆਏ ਭਗਤਾਂ ਸੁਖ ਪਾਇਆ ਨਾਨਕ ਤਸਬੁਰ ਕਾ ਕਿਨੇ ਅੰਤ ਨਾ ਪਾਇਆ ਜਾ ਕੀ ਲੀਲਾ ਕਿਮਿਤ ਨਾਹੇ ਸਗਲ ਦੇਵ ਹਾਰੇ ਵਗਾਹੇ ਪਿਤਾ ਕਾ ਜਨਮ ਕੇ ਜਾਣੇ ਪੂਤ ਸਗਲ ਪਰੋਹੀ ਆਪਣੇ ਸੂ ਸਮਤ ਗਿਆਨ ਧਿਆਨ ਜਿੰਦੇ ਜਨ ਦਾਸ ਨਾਮ ਧਿਆਨ ਸੇ ਤੇ ਗੁਣ ਮੈਂ ਜਾਗੋ ਪਰਮਾਏ ਜਨਮ ਮਰੇ ਫਿਰ ਆਵਾ ਜਾਏ ਊਚ ਨੀਚ ਤਿਸਕੇ ਅਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਖਰ ਇਕ ਰੰਗ ਨਾਨਾ ਬਿਦਗਿਨੋ ਵਿਸਤਾਰ ਪ੍ਰਭ ਵਿਨਾਸੀ ਗੰਗਾਰ ਨਾਨਾ ਚਲਤ ਕਰੇ ਖਿਨ ਮਾਹੇ ਪੂਰਿਓ ਪੂਰਨ ਸਭ ਠਾਏ ਨਾਨਾ ਬਿਦਗਰ ਬੰਤ ਬਣਾਈ ਆਪਣੇ ਕੀਮਤ ਆਵੇ ਪਾਏ ਸਭ ਸਭ ਘਟ ਤਿਸਕੇ ਸਭ ਤਿਸਕੇ ਠਾਉ ਜਬ ਜਬ ਜੀਵੇ ਨਾਨ ਘਰ ਨਾਉ ਨਾਮ ਕੇ ਧਾਰੇ ਸਗਰੇ ਜੰਦ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ ਨਾਮ ਕੇ ਧਾਰੇ ਸੁਨਣ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਾਤਾਲ ਨਾਮ ਕੇ ਧਾਰੇ ਸਗਲ ਆਕਾਰ ਨਾਮ ਕੇ ਧਾਰੇ ਪੁਰੀਆਂ ਸਭ ਭਵਨ ਨਾਮ ਕੇ ਸੰਗ ਉਤਰੇ ਸੁਨ ਸਰਵਨ ਕਰ ਕਿਰਪਾ ਸਭ ਨੇ ਨਾਮ ਲਾਹੇ ਨਾਨਕ ਚੌਥੇ ਪਦਮੇ ਸੋ ਜਾਨਕਤ ਪਾਏ ਰੂਪ ਸਤ ਜਾਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾਕੀ ਬਾਣੀ ਸਤ ਪੁਰਖ ਸਭ ਬਾਹੇ ਸਵਾਣੀ ਸਤ ਕਰਮ ਜਾਕੀ ਰਚਨਾ ਸਤ ਮੂਲ ਸਤ ਸਤ ਉਤਪਾਤ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਭਲੀ ਸਤ ਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤ ਨਾਂ ਨੇ ਗੁਰ ਤੇ ਪਾਈ ਸਾਧ ਵਜਨ ਸਾਧੂ ਉਪਦੇ ਸਤੇ ਜਨ ਜਾਗੇ ਹਿਰਦੈ ਪ੍ਰਵੇਸ਼ ਸਤ ਨਿਰਤ ਬੁਝੇ ਜੇ ਕੋਏ ਨਾਮ ਜਬ ਤਾਗੀ ਗਦ ਹੋਏ ਆਪ ਸਤ ਕੀਆ ਸਭ ਸਤੇ ਆਪੇ ਜਾਣੇ ਆਪਣੀ ਮਿਤ ਗਤ ਜਿਸ ਕੀ ਸਿਰਟ ਸੋ ਕਰਨੇ ਹਾਰ ਵਰਨਾ ਬੂਝ ਕਰਤ ਵਿਚਾਰ ਕਰਤੇ ਕੀ ਮਿਤਨਾ ਜਾਣੇ ਕੀਆ ਨਾਨਕ ਜੋਤ ਸੁਭਾਵੇ ਸੋ ਵਰਤੀਆ ਬਿਸਮਨ ਬਿਸਮ ਭਾਈ ਬਿਸਮਾਦ ਜਿਨ ਬੁਝਿਆ ਆਇਆ ਸਵਾਦ ਪ੍ਰਭ ਕੇ ਰੰਗ ਰਾਜਨ ਰਹੇ ਗੁਰ ਕੈ ਭਜਨ ਪਦਾਰਥ ਲਹੇ ਓਏ ਦਾਤੇ ਦੁੱਖ ਕਾਟਨ ਹਾਰ ਜਾ ਕੇ ਸੰਗ ਤਰਾ ਸੰਸਾਰ

ਪੈਰਾ ਸਰੂਪ ਸਤਿਪੁਰਖ ਜੇ ਨੇ ਜਾਣਿਆ ਸਤਿਗੁਰ ਤਿਸਗਾ ਨਾਉ ਤਿਸਗਾ ਸੰਗ ਸਿਕੁਦਰਾ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵਕ ਕਉ ਗੁਰ ਸਦਾ ਦਿਆਲ ਸਿੱਖੀ ਗੁਰ ਦੁਰਮਤ ਮਲ ਹਰਾ ਗੁਰਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖੇ ਬੰਧਨ ਘਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖੋ ਨਾਮ ਧੰਦੇ ਗੁਰ ਕਾ ਸਿੱਖ ਵਿਭਾਗੀ ਹੈ ਸਤਿਗੁਰ ਸਿੱਖਾ ਹਲਤ ਫਲ ਸਵਾਰੇ ਨਾਨਕ ਸਤਿਗੁਰ ਸਿੱਖੋ ਜੀਏ ਨਾਲ ਸੰਭਾਰੇ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰਖੀ ਆ ਗਿਆ ਮਨ ਮੈਂ ਸਹਾਇ

ਭਾਵਨਾ ਛੁੱਟਨਾਰੇ ਸਿਮਰਤ ਸਾਸ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਵੰਛਤ ਨਾਨਕ ਫਲ ਪਾਏ ਸੰਗਲਾ ਚਾਲ ਸਿਰੇ ਧਨਾ ਤੂੰ ਕਿਆ ਲਪਟਾਵੇ ਮੂਰਖ ਮਨਾ ਸੁਤਮੀਤ ਕੁਟਮ ਅਰ ਬਨ ਤੰਤੇ ਕਹਾਓ ਤੁਮ ਕਮਨ ਸਨਾਥਾ ਰਾਜ ਰੰਗ ਮਾਇਆ ਵਿਸਥਾਰ ਅੰਤੇ ਕਹਾਓ ਕਮਨ ਛੁਟਕਾਰ ਆ ਸਸਤੀ ਰਥ ਸਵਾਰੀ ਝੂਠਾ ਟੰਮ ਝੂਠ ਪਾ ਸਾਰੀ ਜਿੰਦੀ ਏ ਤੁਸ ਬੁਝੇ ਨਾ ਬੇਗਾਨਾ ਨਾਮ ਮਿਸਾਰ ਨਾਨਕ ਪਛਤਾਨਾ ਗੁਰ ਕੀ ਮਾਤੂ ਲੇ ਇਆਨੇ ਭਗਤ ਬਨਾ ਬਹੁ ਡੁੱਬੇ ਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਗਿਲ ਬਗ ਜਾਹੇ ਆਪ ਜਪੋ ਅਬਰਾ ਨਾਮ ਜਪਾਵੋ ਸੁੰਤ ਕਹਿਤ ਰਹਿਤ ਗਤ ਪਾਵੋ ਸਾਰ ਪੁਜ ਸਤਿ ਕੋ ਨਾਮ ਸਹਿ ਸੁਭਾਏ ਨਾਨਕ ਗੁਣ ਗਾਓ ਗੁਣ ਗਾਵ ਤ੍ਰਿਪਤ ਸਮੈਲ ਬਿਨ ਜਾਏ ਹੋ ਮੈਂ ਬਗ ਫੈਲ ਹੋਏ ਅਜਨ ਬਸੈ ਸੁਖ ਲਾਲ ਸਾਸ ਗਰਾਸਰ ਨਾਮ ਸੰਭਾਲ ਸ਼ਾਢ ਸਿਆਨਮ ਸਗਲੀ ਮਨਾ ਸਾਸੰਗ ਪਾਵੇ ਸਚ ਤਨਾਹਰ ਪੁੰਜੀ ਸੰਜ ਕਰੋ ਬਿਵਹਾਰੀਆਂ ਸੁਖ ਦਰਗੈ ਜਾਇਕਾਰ ਸਰਬ ਨਿਰੰਤਰ ਏਕੋ ਦੇ ਕਹੋ ਨਾਨਕ ਜਾ ਕੇ ਮਸਤਕ ਲੇਖ ਏਕੋ ਜਪ ਏਕੋ ਸਾਹ ਏਕ ਸਿਮਰ ਏਕੋ ਮਨ ਆਹੇ ਕਸਕੇ ਗੁਣ ਗਾਓ ਅਨੰਤ ਮੰਥਨ ਜਾਪ ਏਕ ਭਗਵੰਤ ਦੇਖੋ ਏਕ ਏਕ ਹਰ ਆਪ ਪੂਰਨ ਪੂਰੇ ਪ੍ਰਭਿਆਪ ਅਨੰਗ ਵਿਸਤਾਰ ਏਕ ਤੇ ਭਏ ਰਾਤ ਬਰਾਸ਼ਦ ਗਏ ਮੰਥਨ ਅੰਦਰ ਏਕ ਪ੍ਰਭ ਰਾਤਾ ਗੁਰਪ੍ਰਸਾਦ ਨਾਨਕ ਜਾਤਾ ਸਰੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਡਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚ

ਨਾਨਕ ਨਾਮ ਰਤੇ ਸੁਖ ਹੋਏ। ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕਉ ਪ੍ਰਭ ਹੋਇਓ ਦਿਆਲ। ਸੇਵਕ ਇਨੋ ਸਦਾ ਨਿਹਾਲ ਬੰਧਨ ਕਾਟ ਮੁਖ ਜਨ ਭਇਆ ਜਨਮ ਮਰਨ ਦੁਖ ਭਰਮ ਗੈ ਸ਼ਬਨੀ ਸਰਦਾ ਸਭ ਪੂਰੀ ਰਬ ਰਿਆ ਸਤਸੰਗ ਹਜੂਰੀ ਜਿਸਕਾ ਸਾਥ ਨ ਲਿਆ ਮਿਲਾ ਹੇ ਨਾਨਕ ਭਗਤੀ ਨਾਮ ਸਮਾਏ ਨਾਨਕ ਭਗਤੀ ਨਾਮ ਸਮਾਏ ਸੋ ਕੋ ਬਿਸਰੈ ਜੇ ਘਾਲ ਨ ਭਾਨੇ ਸੋ ਕੋ ਬਿਸਰੈ ਜੇ ਕੀਆ ਜਾਣੈ ਸੋ ਕੋ ਬਿਸਰੈ ਜਨ ਸਭ ਕੁਛ ਦੀਆ ਸੋ ਕੋ ਬਿਸਰੈ ਜੇ ਜੀਵਨ ਜੀਆ ਸੋ ਕੋ ਬਿਸਰੈ ਜੇ ਅਗਨ ਮੈਂ ਰਾਖੇ ਗੁਰਪ੍ਰਸਾਦ ਕੋ ਬਿਰਡਾ ਰਾਖੇ ਸੋ ਕੋ ਬਿਸਰੈ ਜੇ ਵਿਖਤੇ ਕਾਟੇ ਜਨਮ ਜਨਮ ਕਾ ਟੂਟਾ ਗਾਂਡੇ ਗੁਰਪੁਰਤ ਇਹ ਬੁਝਾਇਆ ਪ੍ਰਪਨਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਏ ਕਾਮ ਆਨ ਤਿਆਗ ਜਪੋ ਹਰਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਭਰੈ ਨਾਮ ਜਪਾਵੋ।

ਸੁਭਾਉ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਾ ਚਾਓ ਮੰਤਰ ਅੰਤਰ ਇਹੀ ਸੁਭਾਉ ਨੇਤਰੋ ਭੇਗ ਦਰਸ਼ ਹੋਏ ਮਨ ਬਿਕਸੈ ਸਾਧ ਚਰਨ ਧੋਹੇ ਭਗਜਨਾ ਕੇ ਮੰਤਰੰਗ ਬਿਰਲਾ ਗੋ ਭਾਵੇ ਸੰਗੇਕ ਬਸਤ ਦੀ ਜੈ ਕਰਮਾਇਆ ਗੁਰਪ੍ਰਸਾਦ ਨਾਮ ਜਪ ਲਾਇਆ

ਦਿਆਲ ਸਭ ਪੁਰਬ ਹੋਵਤ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਾਮੇ ਰਾਹਿਓ ਬਿਆਪ ਪ੍ਰਤਪਾਲੇ ਜੀਵਨ ਬਭਾਂ ਜੋ ਜੋ ਰਚਿਓ ਸੋ ਤਸੇ ਧਿਆ ਜਿਸ ਭਾਵ ਤਸਲਾਏ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਜਾਣਿਆ ਜਨ ਲਾਗਾ ਰਹਿ ਕਹਿ ਨਾ ਦਿਸਕੀ ਆਸ ਨਾ ਬਿਰਥੀ ਜਾਏ ਸੇਵਕ ਸੇਵਾ ਬਨਿਆਯੋ ਕੰਬੂਜ ਪਰਮ ਬਦਭਾਇਸ ਤੋਂ ਪ੍ਰਣਹੀ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਧਨ ਤੋਰ ਭੈ ਨਿਰਵੈਰ ਅੰਦਰ ਪੁੱਜੇ ਗੁਰ ਕੇ ਪੈਰੇ ਲੋਕ ਸੁਖੀਏ ਪਰ ਲੋਕ ਸੁਹਲੇ ਨਾਨਕ ਹਰ ਪਰ ਵਿਆਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਰੂ ਗਾਓ ਪਰ ਪਰਮਾ ਆਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇ ਗਾ ਕਰੋ ਉਧਾਰ ਅਮਰਤ ਭਜਨ ਹਰ ਕੇ ਗੁਣ ਗਾਓ ਪ੍ਰਾਂਤਰਨ ਕਾ ਇਹ ਹੈ ਸੁਭਾਓ ਆਠ ਪਹਿਰ ਪ੍ਰਪੇਖੋ ਨੇਰਾ ਮਿਟਿਆ ਅਗਿਆਨ ਮਿਟੈ ਅਗਿਆਨ ਮਿਨਸਾਇ ਅੰਧੇਰਾ ਸੁਨਬ ਦੇ ਸਿਰਦਾਏ ਵਸਾਓ ਮਨ ਛੇ ਨਾਨਕ ਮਲ ਪਾਵੋ ਹਾਲਤ ਪਲਤ ਦੋਏ ਲਿਹੋ ਸਵਾਰ ਰਾਮ ਨਾਮ ਮੰਤਰ ਉਰਧਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਬਸੇ ਤੇ ਸਾਜ ਪ੍ਰੀਖਿਆ ਮੰਤਰ ਨਾਮ ਜਪੋ ਲਿਬਲਾਏ ਦੁਖ ਦਰਦ ਮੰਤੇ ਭਾਉ ਜਾਏ ਸਜ ਵਾਪਾਰ ਕਰੋ ਵਾਪਾਰੀ ਦਰਗਹਿ ਨਿਬੈ ਖੇਪ ਤੁਮਾਰੀ ਏਕਾ ਟੇਕ ਰੱਖੋ ਮਨ ਮਾਹੇ ਨਾਨਕ ਬਹੁਰ ਨ ਆਵੈ ਜਾਹੇ ਤਿਸੇ ਦੂਰ ਗਾਂ ਕੋ ਜਬਰੇ ਰਾਖਨ ਹਾਰ ਧਿਆਏ ਨਿਰਭਉ ਜਪੇ ਸਗਲ ਭਾਉ ਮਿਟੇ ਪ੍ਰਭ ਕਿਰਪਾਤੇ ਪ੍ਰਾਣੀ ਛੁਟਾਏ ਜਿਸ ਪ੍ਰਭ ਰਾਖੇ ਤਿਸ ਨਾਹੀ ਦੁਖ ਨਾਮ ਜਪਤ ਮਨੋ ਵਸੂਖ ਚਿੰਤਾ ਜਾਏ ਮਿਟੇ ਅਹੰਕਾਰ ਤੇ ਜਨ ਕੋਈ ਨਾ ਪਹੁੰਚਣ ਹਾਰ ਸਿਰ ਉਪਰ ਠਾਡਾ ਗੁਰਸੂਰਾ ਨਾਨਕ ਦਾ ਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੇ

ਜੋ ਜਾਣੇ ਤੇ ਸਦਾ ਸੁਖ ਹੋਏ ਆ ਮਿਲਾਏ ਲਏ ਪ੍ਰਭ ਸੋਇ ਓਹੋ ਤਲਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਸਰਦਾਇ ਭਗਵੰਤ ਧੰਨ ਧੰਨ ਧੰਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਜਨ ਆਵਨ ਗਾਇਆ ਸਵਾਓ।

ਗੋਪਾਲ ਦਾਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਰ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ ਉੱਤਮ ਸਲੋਕ ਸਾਧਕੇ ਬਚਨ ਅਮਲੀਕ ਲਾਲ ਇਹ ਰਤਨ ਸੁਨਤ ਕਮਾਵਤ ਹੋਤ ਉਧਾਰ ਆਪ ਤਰੇ ਰੋਕੇ ਨਿਸਤਾਰ ਸਫਲ ਜੀਵਨ ਸਫਲ ਤਾਕਾ ਸੰਗ ਜਾ ਕੇ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਅਨਾਹਤ ਵਾਜੈ ਸੁਨ ਸੁਨ ਅੰਧ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਾਂ ਕੇ ਮਾਥੇ ਨਾਨਕ ਕੁਦਰੇ ਤਿਨਕੈ ਸਾਥੇ ਸਰਨ ਜੋਗ ਸੁਨ ਸਰਣੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਭਏ ਸਬਰੇਨ ਅੰਮ੍ਰਿਤ ਨਾਮ ਸਾ ਸੰਗ ਲੈਨ ਸੁਪ੍ਰਸੰਨ ਭਏ ਗੁਰਦੇਵ ਪੂਰਨ ਵਈ ਸੇਵਕ ਕੀ ਸੇਵ ਆਲ ਜੰਜਾਲ ਬਿਗਾੜਤੇ ਰਹਿਤੇ ਰਾਮ ਨਾਮ ਸੰਦਰਸਨਾ ਕਹਿਤੇ ਕਰ ਪ੍ਰਸਾਦ ਦਿਆ ਪ੍ਰਭ ਧਾਰੀ ਨਾਨਕ ਨਿਭੀ ਖੇਪ ਹਮਾਰੀ ਪ੍ਰਭ ਕੀ ਉਸਤ ਗ੍ਰਹੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਰ ਨਾਮ ਜਿਸ ਮਨ ਬਸੇ ਸੋਤ ਨਿਧਾਨ ਸਰਬਿੱਛਾ ਤਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਏ ਸਥਾਨ ਬਹਰ ਨਾ ਹੋਵੇ ਆਵਨ ਜਾਨ ਹਰਤਨ ਖਾਟ ਚਲੈ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸਾਂਤ ਰਿਦ ਨਵ ਨਿਦ ਬੁੱਧ ਗਿਆਨ ਸਰਬਤੈ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੇ ਮਤ ਸਗਲ ਤੇ ਉਦਾਸ ਸੁੰਦਰ ਚਤੁਰ ਤਦ ਗਾ ਬੇਤਾ ਸਮਦਰਸੀ ਏਕ ਦ੍ਰਿਸ਼ਟੇਤਾ ਏ ਫਲ ਤਿਸ ਜਨ ਕੈ ਮੁਖ ਭਨੇ ਗੁਰ ਨਾਨਕ ਨਾਮ ਬਚਨ ਮਨ ਸੁਨੇ ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮੈਂ ਤਾਕੀਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਗੈ ਮਨ ਵਿਸਰਾਮ ਕੋਟ ਅਪਰਾਧ ਸਾਧ ਮਿਟੇ ਸੰਤ ਕਿਰਪਾਤੇ ਜਮਤੇ ਛੁਟੈ ਜਾ ਕੇ ਮਸਤਕ ਕਰਮ ਪ੍ਰਪਾਏ ਸਾਧ ਸਰ ਨਾਨਕ ਦੇ ਆਏ ਜਿਸ ਮਨ ਬਸੇ ਸੁਨੇ ਲਾਏ ਪ੍ਰੀਤ ਤਿਜਨ ਆਵੇ ਹਰ ਪ੍ਰਭ ਚੀਤ ਜਨਮ ਮਰਨ ਤਾਗਾ ਦੁਖ ਨਿਵਾਰੇ ਦੁਲਾਭ ਦੇ ਤਤਕਾਲ ਉਧਾਰੇ ਨਿਰਮਲ ਸੋਭਾ ਮਰ ਤਾਕੀ ਬਾਣੀ

ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦੁਆਰ ਨਾਨਕ ਵਹਿ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ

ਨਾਤਿਕ ਦੇਹ ਬੁਝਾਈ ਸਭਨਾ ਜੀ ਆਕਾਹ ਕੁਦਾਤਾ ਸੋ ਮੈਂ ਵਿਸਰ ਨਾ ਜਾਇ ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਇ ਕਰੀ

ਜੇ ਜੁਗ ਚਾਰੇ ਹਾਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚਲੈ ਸਭ ਕੋਏ ਚੰਗਾ ਨਾਵਰ ਖਾਏ ਕਹਿ ਜਸ ਕੀਰਤ ਜਗਲੇ ਜੇ ਤਿਸ ਨਜ਼ਰ ਨਾ ਵਹੀ ਤਾਂ ਬਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇਹਾ ਕੋਏ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ

ਸੁਣਿਆ ਸਰ ਬਰਮਾਇੰਦ ਸੁਣਿਆ ਮੁਖ ਸਾਲਾ ਹਨੁਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਹਿਤ ਸਿਮਰਤ ਵੇਦ

ਜਾਣੇ ਮਨ ਕੋਏ ਮੰਨੇ ਮਾਰਗ ਠਾਗ ਨ ਪਾਏ ਮੰਨੇ ਪਾਸਿਓ ਪ੍ਰਗਟ ਜਾਏ ਮੰਨੇ ਮਗਨ ਚਲੇ ਪੰਥ ਮੰਨੇ ਧਰਮ ਸੇਤੀ ਸੰਬੰਧ।

ਸਤਿਕਾਰ ਅਸੰਖ ਜਾਪ ਅਸੰਖ ਭਾਵ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ

ਆਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਛ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨ ਜਾਵਾ ਇਕ ਵਾਰ ਜੋ ਤੁਧ ਭਾਵੈ ਸਾਈ ਪਰਿਕਾਰ ਤੁਮ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗੰਮ ਅਗੰਮ ਅਸੰਖ ਲੋਅ ਅਸੰਖ ਕਹਿ

ਟਾਇਮ ਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖ ਵਾਗ ਪਾਤਸ਼ਾਹੀ ਦਸਵੀਂ ਛਪੈ ਸ਼ਾਂਤ ਵੈ ਪ੍ਰਸਾਦ ਚੱਕਰ ਚਿਹਨੇ ਅਰ ਬਰਨ ਜਾਤ ਅਰ ਪਾਤ ਨਹਿਣ ਜਿਹ ਰੂਪ ਰੰਗ ਅਰ ਰੇਖ ਭੇਹ ਕੋ ਕਹਿ ਨਾ ਸਕਤ ਕਿਹ ਅਚਲ ਮੂਰਤ ਅਨ ਭਉ ਪ੍ਰਕਾਸ਼ ਅਮਿਤ ਉਜ ਕਹਿਜੈ ਕੋਟ ਇੰਦਰ ਇੰਦਰਾਨ ਸਾਹੇ ਸਹਾਨ ਗਨਿਜੈ ਤਿਰਪਹੁ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਾਨ ਤ੍ਰਿਨ ਕਹਿਤ ਤਵੈ ਸਰਵਨਾਮ ਕਥੇ ਕਵਨ ਕਰਮ ਨਾਮ ਵਰਨਤ ਸੁਮਤ ਭਜੰਗ ਪ੍ਰਿਆ ਛੰਦ

ਨਮੋ ਸਰਵ ਮਹਾਨੇ ਸੰਭਵਤੀ ਨਧਾਨੇ ਨਮੋ ਦੇਵ ਦੇਵੇ ਅਪੇਖੀ ਅਪੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਪਾਹੁਣੇ।

ਕਾਲੰ ਅਸ਼ੇਦੀ ਹਭੇਦੀ ਅਨਾਮੰ ਕਾਮੰ ਸਮਸਤੋ ਪਰਾਦੀ ਸਮਸਤ ਹਸਤਾਮੰ ਤੇਰਾ ਜੋਰ ਚਾਤਰੀ ਛੰਦ ਜਲੇ ਹੈ ਥਲੇ ਹੈ ਅਪੀਤ ਹੈ ਅਭੇ ਹੈ ਪ੍ਰਭੂ ਹੈ ਅਜੂ ਹੈ ਅਦੇਸ ਹੈ ਅਭੇਸ ਹੈ ਭਜੰਗ ਪ੍ਰਿਆ ਛੰਦ

ਜੈ ਕਜਕੀਨੇ ਅਨੇਕ ਤੁਰੰਗ ਹੈ, ਭੇਦ ਹੈ, ਭੰਗ ਹੈ, ਅਜੀ ਦੁਲ ਨਿਵਾਜ ਹੈ, ਗਨੀ ਮੁਲਖ ਰਾਜ ਹੈ, ਨਿਰੁਕਤ ਸਰੂਪ ਹੈ, ਤ੍ਰਿਮੁਕਤ ਵਿਭੂਤ ਹੈ, ਪ੍ਰਭੁਕਤ ਪ੍ਰਭਾ ਹੈ, ਸੁਜੁਗਤ ਸੁਦਾ ਹੈ।

ਨਹੀਂ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਤ ਕੌਣ ਗਣੇ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨਵੰਤ ਕਉ ਅੰਤ ਕੇ ਧਾਮ ਸਿਧਾਰੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਲਵਾ ਕੇ ਨਾਮ ਸਿਮਰਨ ਨਾਲ ਜੁੜਨਾ ਕੀਤਾ, ਉਪਰੰਤ ਸਾਹਿਬਾਂ ਦੇ ਸੋਹਣੇ ਦਰਸ਼ਨ ਦੀਦਾਰ ਕੀਤੇ। ਸੁਖਮਨੀ ਸਾਹਿਬ ਦੇ ਜਾਪ, ਪੰਜ ਬਾਣੀਆਂ ਦੇ ਨੇਤਨੇ, ਮਤੇ ਸਾਹਿਬਾਂ ਵੱਲੋਂ ਬਖਸ਼ ਮੁੱਖ ਵਾਕ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ ਦੀ ਦਾਤ ਬਖਸ਼ਣ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਸਵਾਬ ਹੁਣ ਸ੍ਰੀ ਆਸਾ ਜੀ ਦੀਵਾਰ ਦੇ ਕੀਰਤਨ ਦੀ ਰਮਤਾ ਹੋ ਰਹੀ ਹੈ, ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ। ਸਤਿਕਾਰਯੋਗ ਰਾਗੀ ਭਾਈ ਸਰਬਜੀਤ ਸਿੰਘ ਲਾਡੀ ਅਤੇ ਉਹਨਾਂ ਦਾ ਰਾਗੀ ਜਥਾ। ਸੋ ਨਾਲ ਆਪ ਸੰਗਤਾਂ ਨੂੰ ਬੇਨਤੀ ਹੈ ਜੋ ਕਿ ਅੱਜ ਸ਼ਾਮ ਦੇ ਦੀਵਾਨ ਰਾਗ ਸ੍ਰੀ ਰਾਗ ਦੇ ਗਾਇਨ ਕੀਤੇ ਜਾਣੇ ਹਨ ਰਾਗੀ ਸਿੰਘਾਂ ਵੱਲੋਂ, ਜਿਸ ਵਿੱਚ ਰਾਗੀ ਭਾਈ ਸਰਬਜੀਤ ਸਿੰਘ ਜੀ ਲਾਡੀ ਅਤੇ ਡਾਕਟਰ ਅਲੰਕਾਰ ਸਿੰਘ ਅਤੇ ਉਸਤਾਦ ਦਲਬੀਰ ਸਿੰਘ ਜੀ ਆਪ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਨਗੇ। ਕੱਲ੍ਹ ਸ਼ਾਮ ਦੇ ਦੀਵਾਨ ਜੋ ਰਾਗ ਤਲੰਗ ਦੇ ਆਧਾਰ ਤੇ ਹੋਣਗੇ। ਸੋ ਆਪ ਸੰਗਤਾਂ ਨੂੰ ਬੇਨਤੀ ਆਪ ਜੀਆਂ ਨੇ ਅੱਜ ਦੇ ਦੀਵਾਨਾਂ ਵਿੱਚ ਅਤੇ ਸ਼ਾਮ ਦੇ ਦੀਵਾਨਾਂ ਵਿੱਚ ਵੱਧ ਤੋਂ ਵੱਧ ਹਾਜ਼ਰੀਆਂ ਭਰਨੀਆਂ ਜੀ। ਆਓ ਕੀਰਤਨ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।

0: ਪੌੜੀ ਨਾਨਕ ਜੀ ਉਪਾਇ ਕੇ ਲਿਖਣਾ ਵੇ ਧਰਮ ਬਹਾ ਲਿਆ ਉਥੇ ਸੱਚੇ ਹੀ ਸੱਚ ਨੀ ਬੜੇ ਚੁਣਵਾ ਕਰੇ ਜਜਮਾ ਲਿਆ ਥਾਉ ਨਾ ਪੈਣ ਕੁੜਿਆ ਮੋਹ ਕਾਲੇ ਦੋ ਜਗ ਚਾਲਿਆ ਤੇਰੇ ਨਾਇਰ ਤੇ ਸੇ ਜਣ ਗਏ ਹਾਰ ਗਏ ਸੇ ਡੱਕਣ ਵਾਲੇ ਆ ਲਿਖਣਾ ਵੇ ਧਰਮ ਬਹਾ ਲਿਆ ਲਿਖਣਾ ਵੇ ਧਰਮ ਬਹਾ ਲਿਆ
1: ਅਬ ਮੂਰਖ ਮੁਗਤ ਸ਼ਰਨਾ।

ਸਵਾਦ ਲੇੜੀ ਸਵਾਦ ਦੂ ਸਵਾਦ ਵੇਖੇ ਹਾਜ਼ਰ ਹਜ਼ੂਰ।

0: ਪਾਣੀ ਬਸੰਤਰ ਚੰਦ ਸੁਚ ਅਵਤਾਰ ਸੰਗਲੀ ਧਰਤੀ ਮਾਲ ਤਨ ਵਰਤੁਰ ਸਮਝੋ ਜਾ ਨਾਨਕ ਸਿੱਖਿਆ ਨਹੀਂ ਹੋਣੀ ਖਾਈ ਗਿਆ ਜਮਕਾਰ ਮਹੱਲਾ ਪਹਿਲਾ
1: ਵਾਇਮ ਚੇਲੇ ਨਚ ਗੁਰ ਪੈਰ ਹਲਾਇਨ ਫੇਰਨ ਸਿਰ ਓਡ ਉਡਰਾਵਾ ਚਾਟੇ ਪਾਏ।

0: ਪਤ ਪ੍ਰਵਾਣਾ ਪਿੱਛੇ ਪਾਈਏ ਤਾਂ ਨਾਨਕ ਤੋਲਿਆ ਜਾ ਵਾਲਾ ਪਹਿਲਾ
1: ਵਧੀ ਸੋਚ ਨਾਨਕਾ ਸੱਚਾ ਵੀ ਕਿਸੋਏ ਸਭਨੀ ਛਾਲਾ ਮਾਰੀਆਂ ਕਰਤਾ ਕਰੇ ਸੋਏ ਅੱਗੇ ਜਾਤ ਰਚੂਰ ਹੈ ਅੱਗੇ ਜੀਓ ਨਵੇਂ ਕਿਲੇ ਕੇ ਪਤ ਪਵੇ
0: ਚੰਗੇ ਸੇ ਕੇ ਪੌੜੀ
2: ਤੋੜ ਕਰਮ ਸਹਿਜੇ ਹੀ

ਸਾਰਿਆ ਕੋਠੇ ਮੰਡਪ ਮਾੜੀਆਂ ਲਾਏ ਬੈਠੇ ਕਰਪਾ ਸਾਰਿਆ ਚੀਜ ਕਰਨ ਮਨ ਪਾਉਂਦੇ ਹਰ ਪੂਜਣ ਨਾਹੀ ਹਾਰਿਆ ਕਰ ਫੁਰਮਾਇਸ਼ ਖਾਇਆ ਵੇਖ ਮਹਿਲ ਤ ਮਰਨ ਵਿਸਾਰਿਆ।

0: ਕੋਏ ਸੁੱਤ ਕਿਉਂ ਕਰ ਰੱਖੀਏ ਸੁੱਤ ਪੁਰਸ ਨਾਨਕ ਸੁੱਤ ਕੀ ਵਿਨੋਦ ਲੈ ਗਿਆਨ ਉਤਾਰੇ ਤੋਹੇ ਮਹਲਾ ਪਹਿਲਾ
1: ਮਨ ਕਾ ਸੁੱਤ ਕਲੋਭ ਹੈ ਜੇ ਵਾ ਸੁੱਤ ਕੋ ਆਖੀ

0: ਨਾਏ ਪੌੜੀ ਸਤਿਗੁਰ ਵੱਡਾ ਕਰ ਸਲਾਈ
1: ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਰੰਦਰੀਆਂ ਜਾਤਿ ਸਪਾਣ ਤਾਬਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰੇ ਆਈਆਂ ਸਹਿ ਤੁੱਠੇ ਨੌਨਿਤ ਪਾਈਆਂ ਸਹਿ ਤੁੱਠੇ ਨੌਨਿਤ ਪਾਈਆਂ।

0: ਨਹੀਂ ਸੁੱਚੇ ਬੈਠਾ ਸੁੱਚੇ ਅੱਗੇ ਰੱਖੇ ਕੋਈ ਨਾ ਪੁੱਛੋ ਜਾ ਸੁੱਚਾ ਹੋਏ ਕਿੰਨੇ ਵਿਆਹ ਲੱਗਾ ਪਰ ਸਾਨੂੰ ਪਤੀ ਜਾਈ ਸੱਟਿਆ ਕਿਸੇ ਲੱਗਾ ਦੋ ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਨੂੰ ਪੰਜਵਾ ਪਾਇਆ ਕਿਰਤਤਾ ਹੋਆ ਪਾਪ ਮਿੱਤ ਪਾਪੀ ਸੁਤਣ ਕੱਢਿਆ ਥੁੱਕਾਂ ਪਈਆਂ ਤੇ
1: ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਾਹ

ਜਿੱਤ ਕੀਤਾ ਪਾਈ ਆਪਣਾ ਸਾ ਕਾਹਲਪੁਰੀ ਕਿਉਂ ਕਾਲੀਐ ਮਨ ਦਾ ਮੁੱਲ ਕੀ ਚਈ ਦਿਲ ਅਮੀ ਨਦਰ ਨਿਹਾਲੀਏ ਜੋ ਸਾਹਿਬ ਲਾਲਾ ਹਾਰੀਏ ਤੇ ਵੇਹਾ ਪਾਸਾ ਢਾਲੀਐ ਕਿਛ ਲਾਹੇ ਉੱਪਰ ਕਾਲੀਐ ਕਿਛ ਲਾਹੇ।

0: ਆਪਣ ਜਾਪਣੀ ਹਰ ਤਾਂ ਕੇ ਪਰਵਾਰ
1: ਆਪ ਕਰਾਏ ਸਾਖਤੀ ਫਿਰ ਆਪ ਕਰਾਏ ਮਾਰ ਇੱਕ ਨਾ ਗਲੀ ਜੰਜੀਰੀਆਂ ਇੱਕ ਤੁਰੀ ਚੜੇ ਪਿਛਿਆ ਆਪ ਕਰੇ ਕਰਿਆ ਫੌਕੇ।

0: ਕਾ ਖਾਲਸਾ ਵਾਹਿਗੁਰੂ ਜੀ ਕੀ
1: ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਗੁਰਦਾਸ ਸਾਹਿਬ ਫਰੀ ਮਾਊਂਟ ਤੋਂ ਅੰਮ੍ਰਿਤ ਵੇਲੇ ਦੀਵਾਨ ਵਿੱਚ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਰਾਹੀਂ ਜੋੜ ਰਹੇ ਸਨ। ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਵੱਲੋਂ ਕੀਰਤਨੀ ਜਥਾ। ਭਾਈ ਸਾਹਿਬ ਜਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਸਤਿਗੁਰਾਂ ਜੀ ਵੱਲੋਂ ਬਖਸ਼ਿਸ਼ ਹੋਏ ਅੰਮ੍ਰਿਤ ਵੇਲੇ ਪਵਿੱਤਰ ਮੁੱਖ ਭਾਗ ਦੀ ਕਥਾ ਆਪ ਜੀ ਸਰਵਨ ਕਰੋਗੇ। ਭਾਈ ਕੁਲਦੀਪ ਸਿੰਘ ਜੀ ਦਾ ਮਨ ਟਕਸਾਲ ਵਾਲੇ ਉਹਨਾਂ ਪਾਸੋਂ ਪਿਆਰ ਸਿਕਾ ਸਰਵਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਿਵਾਜ, ਸਤਿਗੁਰਾਂ ਦੀ ਅਪਾਰ ਕਿਰਪਾ ਮਿਹਰ ਹੋਈ ਹੈ। ਅੰਮ੍ਰਿਤ ਵੇਲੇ ਦੀਆਂ ਦਾਤਾਂ ਨਾਲ ਸੱਚੇ ਪਾਤਸ਼ਾਹ ਜੀ ਨੇ ਗੁਰਸਿੱਖ ਸੰਗਤਾਂ ਨੂੰ ਨਿਵਾਜਿਆ ਹੈ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਅਪਾਰ ਕਿਰਪਾ ਕੀਤੀ, ਅੰਮ੍ਰਿਤ ਵੇਲੇ ਆਪਣੇ ਸੋਹਣੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਦਰਸ਼ਨ, ਅਲਾਹੀ ਹੁਕਮ, ਨਿਤਨੇਮ ਦੀਆਂ ਦਾਤਾਂ, ਸ੍ਰੀ ਆਸਾ ਜੀ ਕੀ ਵਾਰ ਦੇ ਕੀਰਤਨ ਦੀਆਂ ਰਹਿਮਤਾਂ ਬਖਸ਼ਿਸ਼ ਕੀਤੀਆਂ ਹਨ। ਹੁਣ ਸਮਾਂ ਹੈ ਕਥਾ ਵਿਚਾਰ ਦਾ, ਸਤਿਗੁਰ ਮੇਰ ਕਰਨ। ਅੰਮ੍ਰਿਤ ਵੇਲੇ ਸਤਿਗੁਰਾਂ ਨੇ ਜੋ ਮੁੱਖ ਵਾਕ ਬਖਸ਼ਿਸ਼ ਕੀਤੇ ਹਨ, ਇਹ ਪਵਿੱਤਰ ਹੁਕਮਨਾਮਾ ਸੱਚੇ ਪਾਤਸ਼ਾਹ ਜੀ ਨੇ ਆਸਾ ਜੀ ਕੀ ਵਾਰ ਦੇ ਵਿੱਚੋਂ ਬਖਸ਼ਿਸ਼ ਕੀਤਾ ਹੈ, 12ਵੀਂ ਪੌੜੀ। ਔਰ 12ਵੀਂ ਪੌੜੀ ਦੇ ਨਾਲ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦੋ ਸਲੋਕ, ਅਤੇ ਦੋ ਸਲੋਕ ਹੀ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਰਸਨਾ ਤੋਂ ਉਚਾਰੇ ਹੋਏ ਗੁਰੂ ਅਰਜਨ ਦੇਵ ਜੀ ਨੇ ਦਰਜ ਕੀਤੇ ਹਨ। ਹਰ ਰੋਜ਼ ਆਪਾਂ ਰਾਗੀ ਸਿੰਘਾ ਪਾਸੋਂ ਸ਼ਰਵਣ ਕਰਦੇ ਹਾਂ। ਸਤਿਗੁਰੂ ਮਿਹਰ ਕਰਨ, ਇਸ ਪਵਿੱਤਰ ਮੁੱਖ ਵਾਕ ਦੀ ਵਿਚਾਰ, ਜਿਉਂ ਬੁਲਾਏ ਤਿਉਂ ਬੋਲੀਏ ਜਾਂ ਆਪ ਬੁਲਾਏ ਸੋਏ, ਜਿਵੇਂ ਸਤਿਗੁਰ ਕਿਰਪਾ ਕਰਨ, ਕਥਾ ਵਿਚਾਰ ਕਰਕੇ ਸੁਣ ਕੇ ਲਾਹਾ ਪ੍ਰਾਪਤ ਕਰਾਂ।

ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ। ਇਹ ਪਵਿੱਤਰ ਸਲੋਕ ਆਪਾਂ ਹਰ ਰੋਜ਼ ਰਹਿ ਰਸਾਈ ਦੇ ਪਾਠ ਦੇ ਨਾਲ ਵੀ ਪੜ੍ਹਦੇ ਹਾਂ, ਪਰ ਸਲੋਕ ਇੱਕ ਹੀ ਹੈ, ਇੱਥੋਂ ਲੈ ਕੇ ਉੱਥੇ ਸ਼ਾਮਿਲ ਕੀਤਾ ਗਿਆ ਹੈ। ਰਹਿ ਰਸਾਈ ਦੇ ਵਿੱਚ ਇਹਨੂੰ ਸ਼ਾਮਿਲ ਕੀਤਾ ਗਿਆ ਹੈ ਸਤਸੰਗਿਓ, ਅਤੇ ਹੈ ਸਲੋਕ ਇਹੀ ਇੱਕ ਹੀ ਹੈ। ਇਹ ਦੋ ਥਾਵਾਂ 'ਤੇ ਆਪਾਂ ਇਹਨੂੰ ਸੁਣਦੇ ਹਾਂ। ਜਿਵੇਂ ਹਰ ਰੋਜ਼ ਆਪਾਂ ਹਰ ਯੁੱਗ ਯੁੱਗ ਭਗਤ ਉਪਾਇਆ ਪੜ੍ਹਦੇ ਹਾਂ ਜਾਂ ਸੁਣਦੇ, ਸਵੇਰੇ ਵੀ ਸ਼ਾਮ ਨੂੰ ਵੀ, ਉਹ ਵੀ ਇੱਕ ਹੀ ਸਲੋਕ ਹੈ ਅਤੇ ਰਹਿ ਰਸਾਈ ਦੇ ਵਿੱਚ ਔਰ ਆਸਾ ਜੀ ਕੀ ਵਾਰ ਦੇ ਵਿੱਚ ਉਹਨੂੰ ਸ਼ਾਮਿਲ ਕੀਤਾ ਗਿਆ ਹੈ। ਸਤਿਗੁਰੂ ਜੀ ਮਿਹਰ ਕਰਨ, ਦੁੱਖ ਦਾਰੂ ਜਿਹੜਾ ਦੁੱਖ ਹੈ ਇਹ ਦਵਾਈ ਬਣ ਜਾਂਦਾ ਭਾਈ। ਦੁੱਖ ਲੱਗ ਗਏ ਰਾਮ ਨਾਮ ਚਤਾਰੀ, ਜਦੋਂ ਕੋਈ ਦੁੱਖ ਲੱਗਦਾ ਹੈ ਤਾਂ ਜੀਵ ਵਾਹਿਗੁਰੂ ਨੂੰ ਚੇਤੇ ਕਰਦਾ ਹੈ, ਪਰਮਾਤਮਾ ਨੂੰ ਯਾਦ ਕਰਦਾ ਹੈ। ਸੁੱਖ ਰੋਗ ਪਿਆ, ਸੁੱਖ ਜਿਹੜਾ ਇਹ ਰੋਗ ਬਣ ਗਿਆ ਕਿਉਂਕਿ ਇਹ ਸੁੱਖਾਂ ਦੇ ਵਿੱਚ ਵਾਹਿਗੁਰੂ ਨੂੰ ਭੁੱਲ ਗਿਆ। ਸੁੱਖ ਮਿਲ ਗਏ ਅਤੇ ਸੋਚਦਾ ਕਿ ਸੁੱਖ ਮੈਂ ਪ੍ਰਾਪਤ ਕੀਤੇ ਨੇ, ਰੱਬ ਨੂੰ ਭੁੱਲ ਗਿਆ। ਇਹ ਵੀ ਅਰਥ ਕੀਤਾ ਮਹਾਂਪੁਰਸ਼ਾਂ ਨੇ, ਰੱਬ ਦੇ ਪਿਆਰੇ ਨੇ, ਦੁੱਖ ਦਾਰੂ ਜਿਹੜਾ ਸਤਸੰਗੀ ਉਹ, ਸੋ ਦੁੱਖ ਹੈ ਇਹਨੂੰ ਦਾਰੂ ਸਮਝ ਲਿਆ ਗਿਆ, ਸੁੱਖ ਨੂੰ ਰੋਗ ਸਮਝ ਲਿਆ ਗਿਆ। ਬੰਦੇ ਨੇ, ਜੀਵ ਨੇ, ਜਿਹੜਾ ਸੁੱਖ ਹੈ ਪਰਮਾਤਮਾ ਦੇ ਨਾਮ ਦਾ, ਪਰਮਾਤਮਾ ਦੀ ਬੰਦਗੀ ਦਾ, ਅੰਮ੍ਰਿਤ ਵੇਲੇ ਉੱਠਣ ਦਾ, ਇਸ ਨੂੰ ਜਿਹੜਾ ਹੈ ਇਹ ਜੀਵ ਨੇ ਰੋਗ ਸਮਝ ਲਿਆ ਕਿ ਬੜਾ ਇਹ ਦੁੱਖਦਾਈ ਹੈ, ਸਿਰੇ ਉੱਠਣਾ ਪੈਂਦਾ, ਨਿਤਨੇਮ ਕਰਨਾ, ਰਹਿਤ ਬੈਤ ਰੱਖਣੀ। ਜਾ ਸੁਖ ਤਾਮ ਨਾ ਹੋਈ, ਜਦੋਂ ਸੁੱਖ ਹੁੰਦਾ ਹੈ ਜੀਵ ਨੂੰ ਸੁੱਖ, ਉਸ ਸਮੇਂ ਜੀਵ ਜਿਹੜਾ ਹੈ ਤਾਮ ਨਾ ਹੋਈ, ਇਹਦੇ ਮਨ ਦੇ ਵਿੱਚ ਨਾਮ ਦੀ, ਬਾਣੀ ਪੜ੍ਹਨ ਦੀ, ਸੰਗਤ ਕਰਨ ਦੀ ਤਾਮ ਕਹਿੰਦੇ ਇੱਛਾ ਨਹੀਂ ਹੁੰਦੀ। ਸੋਚਦਾ ਸੁੱਖ ਮਿਲੇ, ਆਨੰਦ ਲਓ, ਹਰੇਕ ਤਰ੍ਹਾਂ ਦਾ ਸੁੱਖ ਮਿਲਿਆ ਹੈ, ਸੁੱਖਾਂ ਨੂੰ ਭੋਗਦਾ ਹੈ। ਸੋ ਐਸਾ ਸਿਸਟਮ ਬਣਾ ਲਿਆ ਇਨਸਾਨ ਨੇ ਕਿ ਸੁੱਖਾਂ ਦੇ ਵਿੱਚ ਬੇਅੰਤ ਹੀ ਜਿਹੜੇ ਹਨ ਇਹ ਸੁੱਖ ਲੈ ਰਿਹਾ, ਪਰ ਰੱਬ ਨੂੰ ਭੁੱਲਿਆ ਹੋਇਆ। ਘਰ ਦੇ ਵਿੱਚ ਹਰੇਕ ਸੁਵਿਧਾ ਹੈ, ਪਰ ਅੰਮ੍ਰਿਤ ਵੇਲੇ ਦੀ ਸੰਭਾਲ ਨਹੀਂ, ਅੰਮ੍ਰਿਤ ਵੇਲੇ ਦੀ ਦਾਤ ਨਹੀਂ ਮਿਲ ਰਹੀ। ਇਸ ਵਾਸਤੇ ਜਦੋਂ ਸੁੱਖ ਹੁੰਦਾ ਹੈ ਤਾਂ ਐਂ ਨਾ ਹੋਈ, ਇਹਦੇ ਮਨ ਦੇ ਵਿੱਚ ਨਾਮ ਸਿਮਰਨ ਸੰਗਤ ਦੀ ਇੱਛਾ ਨਹੀਂ ਹੁੰਦੀ। ਤੂੰ ਕਰਤਾ ਕਰਨਾ ਮੈਂ ਨਾਹੀ, ਜਾਹੋ ਕਰੀ ਨਾ ਹੋਈ। ਵਾਹਿਗੁਰੂ

ਹੇ ਪਰਮਾਤਮਾ ਤੂੰ ਕੁਦਰਤ ਵਿੱਚ ਵਸਿਆ ਹੋਇਆ, ਕੁਦਰਤ ਵਿੱਚ ਜਦੋਂ ਬਲਿਹਾਰ ਜਾਈਏ ਜੋ ਕੁਛ ਦਿਸ ਰਿਹਾ ਇਹ ਕੁਦਰਤ ਹੈ। ਫੁੱਲ, ਬਾਗ, ਬਗੀਚੇ, ਪਹਾੜ, ਨਦੀਆਂ, ਸਮੁੰਦਰ, ਜੋ ਕੁਛ ਵੇਖਦੇ ਹਾਂ, ਰਚਨਾ ਵਾਹਿਗੁਰੂ ਦੀ, ਪੰਛੀ, ਪਸ਼ੂ, ਇਹ ਕੁਦਰਤ ਹੈ ਅਤੇ ਇਹਦੇ ਵਿੱਚ ਵਸਿਆ ਹੋਇਆ ਵਾਹਿਗੁਰੂ। ਤੇਰਾ ਅੰਤ ਨਾ ਜਾਈ ਲਖਿਆ, ਇਹ ਪਾਠ ਲਖਿਆ ਪੋਲਾ ਕਰਨਾ, ਪੋਲਾ ਲਖਿਆ ਨਹੀਂ ਲਖਿਆ, ਲਖਿਆ ਦਾ ਅਰਥ ਹੁੰਦਾ ਜਾਣਨਾ। ਇੱਕ ਆਪਾਂ ਸ਼ਬਦ ਬੇਅੰਤ ਵਾਰ ਪੜ੍ਹਦੇ ਅਲੱਖ, ਲੱਖ ਦਾ ਅਰਥ ਹੁੰਦਾ ਜਾਣ ਲੈਣਾ, ਅਤੇ ਐੜਾ ਨਾਲ ਗੇਤਰ ਲੱਗ ਗਿਆ ਭਾਵ ਜੀ ਨੂੰ ਜਾਣ ਨਾ ਸਕੀ ਅਲੱਖ। ਇੱਦਾਂ ਜਿਹੜਾ ਵਾਹਿਗੁਰੂ ਹੈ ਨਾ ਸਤਸੰਗੀਓ ਪਰਮਾਤਮਾ ਨਿਰੰਕਾਰ, ਉਸ ਵਾਹਿਗੁਰੂ ਦਾ ਕੋਈ ਅੰਤ ਨਹੀਂ ਜਾਣ ਸਕਿਆ। ਤੇਰਾ ਅੰਤ ਨਾ ਜਾਈ ਲਖਿਆ, ਲਖਿਆ ਦਾ ਭਾਵ ਜਾਣਨਾ, ਹੇ ਵਾਹਿਗੁਰੂ ਤੇਰਾ ਅੰਤ ਕੋਈ ਨਹੀਂ ਜਾਣ ਸਕਿਆ। ਰਹਾਓ, ਵਿਸ਼ਰਾਮ ਦੇ ਕੇ ਤੁਹਾਨੂੰ ਗੁਰੂ ਨਾਨਕ ਦੇਵ ਜੀ ਮਿਹਰ ਕਰਦੇ ਹਨ। ਜਾਤ ਮਹਿ ਜੋਤ, ਜੋਤ ਮਹਿ ਜਾਤਾ, ਜੋ ਜੋ ਪਰਮਾਤਮਾ ਨੇ ਜਾਤਾਂ ਜਿਨਸਾਂ ਬਣਾਈਆਂ ਨੇ, ਗੁਰੂ ਨਾਨਕ ਦੇਵ ਜੀ ਕਹਿੰਦੇ ਜੋਤ ਸਾਰਿਆਂ ਵਿੱਚ ਜੋਤ ਵਾਹਿਗੁਰੂ ਦੀ ਹੈ। ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਜਾਤ ਮਹਿ ਜੋਤ, ਜਾਤ ਦਾ ਭਾਵ ਜੋ ਕੁਛ ਬਣਿਆ, ਜਿਨਸਾਂ ਜੋ ਜੀਵ ਜੰਤ ਬਣਾਏ ਨੇ, ਮਹਿ ਦਾ ਭਾਵ ਵਿੱਚ, ਜੋਤ ਦਾ ਅਰਥ ਜੋਤ, ਸਾਰਿਆਂ ਵਿੱਚ ਜੋਤ ਵਾਹਿਗੁਰੂ ਦੀ। ਰੁੱਖਾਂ ਵਿੱਚ ਜੋਤ ਹੈ, ਹਰੇ ਭਰੇ ਨੇ। ਹਵਾ ਵਿੱਚ ਪਰਮਾਤਮਾ ਦੀ ਜੋਤ ਸਾਨੂੰ ਜ਼ਿੰਦਗੀ ਦੇ ਰਹੀ ਹੈ। ਪਾਣੀ ਵਿੱਚ ਜੋਤ ਵਾਹਿਗੁਰੂ ਦੀ ਸਾਨੂੰ ਜ਼ਿੰਦਗੀ ਦਿੰਦਾ ਪਾਣੀ। ਜੋਤ ਮਹਿ ਜਾਤਾ, ਅਤੇ ਜੋਤ ਵਿੱਚੋਂ ਜਾਣਿਆ ਜਾਂਦਾ ਵਾਹਿਗੁਰੂ। ਪਰਮਾਤਮਾ ਦੀ ਜੋਤ ਹਰੇਕ ਵਿੱਚ ਹੈ, ਅਤੇ ਜੋਤ ਦੇ ਵਿੱਚੋਂ ਉਸ ਨਿਰੰਕਾਰ ਨੂੰ, ਵਾਹਿਗੁਰੂ ਨੂੰ ਜਾਣਿਆ ਜਾਂਦਾ। ਅਕਲ ਕਲਾ ਭਰਪੂਰ ਰਹਿਆ, ਜੋ ਕਲਪਨਾ ਤੋਂ ਰਹਿਤ ਹੈ, ਕਲਾ ਕਲੇਸ਼ ਤੋਂ ਰਹਿਤ ਵਾਹਿਗੁਰੂ ਹੈ, ਉਹ ਪਰਿਪੂਰਨ ਹੈ। ਕਲਾ ਦਾ ਅਰਥ ਖੇਡ, ਅਕਲ ਕਲਾ ਜਿਹੜੀ ਖੇਡ ਰਚੀ ਪਰਮਾਤਮਾ ਨੇ ਜਗਤ, ਇਹਦੇ ਵਿੱਚ ਪਰਮਾਤਮਾ ਭਰਪੂਰ ਰਹਿਆ। ਇਹ ਪ੍ਰਪਾਠ ਹੈ ਭਰਪੂਰ, ਭਰਪੂਰ ਨਹੀਂ, ਭਰਪੂਰ ਪਾਠ ਕਰਾਂਗੇ ਤਾਂ ਗਲਤ ਹੋ ਜਾਏਗਾ, ਪੱਪੇ ਦੀ ਥਾਂ 'ਤੇ ਪੱਬੇ ਦੀ ਆਵਾਜ਼ ਆ ਜਾਏਗੀ, ਗਲਤ ਹੈ। ਇਸ ਵਾਸਤੇ ਪਾਠ ਹੈ ਸ਼ੁੱਧ ਭਰਪੂਰ, ਭਰ ਪੂਰ ਪਾਠ ਇਕੱਠਾ ਹੀ ਹੈ ਕਿ ਪਰਿਪੂਰਨ ਹੈ, ਹਰੇਕ ਦੇ ਵਿੱਚ ਰਹਿ ਰਿਹਾ ਪਰਮਾਤਮਾ। ਤੂੰ ਸੱਚਾ ਸਾਹਿਬ ਸਿਵਤ ਸਵਾਲਿਓ, ਹੇ ਵਾਹਿਗੁਰੂ ਤੂੰ ਸੱਚਾ, ਤੂੰ ਸੱਚਾ ਹੈ। ਆਦਿ ਸੱਚ, ਜੁਗਾਦ ਸੱਚ ਹੈ, ਭੀ ਸੱਚ, ਨਾਨਕ ਹੋਸੀ ਭੀ ਸੱਚ। ਸਾਹਿਬ, ਸਾਹਿਬ ਦਾ ਅਰਥ ਮਾਲਕ, ਸਾਰੀ ਸ੍ਰਿਸ਼ਟੀ ਦਾ ਮਾਲਕ ਤੂੰ ਹੈ। ਸਿਫਤ ਸਵਾਲਿਓ, ਇਹ ਪਾਠ ਥੋੜ੍ਹਾ ਭਾਰਾ ਕਰਾਂਗੇ ਕਿਉਂਕਿ ਲੱਲੇ ਦੇ ਹੇਠਾਂ ਥੋੜ੍ਹੀ ਜਿਹੀ ਇੱਕ ਡੰਡੀ ਜਿਹੀ ਲੱਗੀ ਹੈ, ਇਹਨੂੰ ਹਲੰਤ ਕਹਿੰਦੇ ਨੇ। ਜਿੱਥੇ ਵੀ ਇਹ ਲੱਗਾ ਹੋਵੇ ਉਸ ਪਾਠ ਨੂੰ ਆਪਾਂ ਭਾਰਾ ਕਰਦੇ ਹਾਂ। ਭਾਰਾ ਪ੍ਰਮਾਣ ਦੇ ਤੌਰ 'ਤੇ ਸੁਖਮਨੀ ਸਾਹਿਬ ਦਾ ਪਾਠ ਆਪਾਂ ਰੋਜ਼ ਹੀ ਕਰਦੇ ਹਾਂ। ਕੁਝ ਬਚਨ ਆਪਾਂ ਪੜ੍ਹਦੇ ਹਾਂ, ਦੀਨ ਦਰਦ ਦੁੱਖ ਭੰਜਨਾ, ਘੱਟ ਘੱਟ ਨਾਥ ਅਨਾਥ, ਸਰਣ ਤੁਮਹਾਰੀ ਆਇਓ। ਉੱਥੇ ਵੀ ਤੁਮਹਾਰੀ ਮੰਮੇ ਦੇ ਹੇਠ ਹਲੰਤ ਲੱਗਾ। ਹੁਣ ਭਾਰਾ ਬੋਲਾਂਗੇ, ਭਾਰਾ ਜੇ ਉਹ ਪਾਠ ਥੱਲੇ ਉਹ ਕੁੰਡੀ ਜੀ ਨਾ ਲੱਗੀ ਹੋਵੇ ਤਾਂ ਉਹਨੂੰ ਪਾਠ ਕਰਾਂਗੇ ਤੁਮਾਰਾ ਜਾਂ ਤੁਮਾਰੀ। ਇੱਥੇ ਵੀ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ, ਸਵਾਲਿਓ ਥੱਲੇ ਲੱਗੀ ਹੈ ਹਲੰਤ, ਭਾਰਾ ਬੋਲਾਂਗੇ ਜੇ ਨਹੀਂ ਲੱਗੀ ਸਵਾਲਿਓ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਹੀ ਵਾਹਿਗੁਰੂ ਜਿਹੜੀ ਤੇਰੀ ਸਿਫਤ ਹੈ ਨਾ, ਇਹ ਬੜੀ ਸੁੰਦਰ ਹੈ। ਤੇਰੀ ਸਿਫਤ ਸਵਾਲਿਓ ਸਰੂਪ ਹੈ, ਜਿਨ ਕੀਤੀ ਸੋ ਪਾਰ ਪਿਆ। ਹੇ ਵਾਹਿਗੁਰੂ ਤੇਰੀ ਸਿਫਤ ਸੁੰਦਰ ਹੈ, ਤੇਰਾ ਹੀ ਰੂਪ ਹੈ, ਜਿਹਨੇ ਸਿਫਤ ਕੀਤੀ ਉਹ ਪਾਰ ਹੋ ਗਿਆ ਭਵ ਸਾਗਰ ਤੋਂ। ਸਵਾਲਿਓ ਦਾ ਅਰਥ ਹੈ ਸੁੰਦਰ। ਹੇ ਵਾਹਿਗੁਰੂ ਤੇਰੀ ਜਿਹੜੀ ਸਿਫਤ ਹੈ ਨਾ, ਤੇਰੀ ਵਡਿਆਈ ਹੈ, ਇਹ ਬੜੀ ਸੁੰਦਰ ਹੈ। ਜਿਨ ਕੀਤੀ ਸੋ ਪਾਰ ਪਿਆ, ਜਿਸ ਜਿਸ ਨੇ ਤੇਰੀ ਸਿਫਤ ਕੀਤੀ, ਜਿਹਨੇ ਜਿਹਨੇ ਤੇਰੇ ਗੁਣ ਗਾਏ, ਜਿਹਨੇ ਜਿਹਨੇ ਤੇਰੀਆਂ ਵਡਿਆਈਆਂ ਕੀਤੀਆਂ, ਜਿਹਨੇ ਵੀ ਤੇਰੀ ਕੀਰਤੀ ਜਸ ਕੀਤਾ, ਉਹ ਪਾਰ ਪਿਆ, ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ।

ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕਰਤੇ ਕੀਆਂ ਬਾਤਾਂ, ਜੋ ਕਰਤੇ ਵਾਹਿਗੁਰੂ ਦੀਆਂ ਬਾਤਾਂ ਹੈ ਨਾ, ਉਹਦੀਆਂ ਸਿਫਤਾਂ, ਉਹਦੀਆਂ ਗੱਲਾਂ, ਉਹਦੇ ਕੌਤਕ, ਜੋ ਕਿਛ ਕਰਨਾ ਸੋ ਕਰ ਰਹਿਆ, ਜੋ ਕਿਛ ਪਰਮਾਤਮਾ ਨੇ ਕਰਨਾ ਉਹ ਕਰੀ ਜਾ ਰਿਹਾ, ਆਪਣੀ ਮੌਜ ਦਾ ਮਾਲਕ ਹੈ, ਕਿਸੇ ਤੋਂ ਉਹ ਸਲਾਹ ਨਹੀਂ ਲੈਂਦਾ, ਜੋ ਕਰਦਾ ਜੋ ਕਿਛ ਕਰੇ ਸੋ ਆਪੇ ਆਪੇ ਆਪ ਹੀ ਕਰਦਾ ਹੈ ਭਾਈ, ਉਹਦਾ ਕੋਈ ਸਲਾਹਕਾਰ ਵੀ ਕੋਈ ਨਹੀਂ। ਦੁਨੀਆਂ ਦੇ ਬਾਦਸ਼ਾਹ, ਰਾਸ਼ਟਰਪਤੀ, ਪ੍ਰਧਾਨ ਮੰਤਰੀ, ਉਹਨਾਂ ਦੇ ਹਰੇਕ ਹੀ ਧਰਮ, ਹਰੇਕ ਕਰਮ ਦੇ ਉਹਨਾਂ ਦੇ ਸਲਾਹਕਾਰ ਹੁੰਦੇ, ਆਹ ਕੰਮ ਕਰਨਾ ਅਤੇ ਇਹਦੀ ਸਲਾਹ ਇੱਕ ਹੋਰ ਅਵਸਰ ਹੁੰਦਾ ਉਹ ਦਿੰਦਾ, ਦੂਜਾ ਕੰਮ ਕਰਨਾ ਉਹਦੀ ਸਲਾਹ ਦੂਜਾ ਦਿੰਦਾ। ਪਰ ਜਿਹੜਾ ਵਾਹਿਗੁਰੂ ਹੈ ਨਾ, ਉਹ ਜੋ ਕੁਛ ਕਰਦਾ ਹੈ ਆਪ ਮੌਜ ਨਾਲ ਕਰਦਾ ਹੈ, ਕਦੇ ਕਿਸੇ ਦੀ ਸਲਾਹ ਨਹੀਂ ਲੈਂਦਾ। ਜੋ ਕੁਛ ਕਰਨਾ ਸੋ ਕਰ ਰਿਹਾ, ਜੋ ਕੁਛ ਕਰਦਾ ਵਾਹਿਗੁਰੂ ਆਪਣੀ ਮੌਜ ਨਾਲ ਕਰਦਾ ਹੈ, ਆਨੰਦ ਵਿੱਚ ਕਰਦਾ ਹੈ। ਮਹੱਲਾ ਦੂਜਾ, ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ।

ਯੋਗ ਦਾ ਮਤਲਬ ਯੋਗੀਆਂ ਦਾ, ਸ਼ਬਦੰ ਦਾ ਅਰਥ ਹੈ ਧਰਮ, ਯੋਗੀ ਯੋਗੀ ਦਾ ਅਰਥ ਹੁੰਦਾ ਸਤਸੰਗੀ ਜੁੜਨਾ। ਜਿਨ੍ਹਾਂ ਨੇ ਕੰਨ ਫਾੜ ਲਏ, ਕੰਨਾਂ 'ਚ ਮੁੰਦਰਾਂ ਪਾ ਲਈਆਂ, ਗਲ 'ਚ ਖਫਣੀ ਪਾ ਲਈ, ਉਹਨਾਂ ਨੂੰ ਆਪਾਂ ਯੋਗੀ ਕਹਿੰਦੇ ਹਾਂ। ਜਿਹਦੇ ਬਾਰੇ ਗੁਰੂ ਨਾਨਕ ਦੇਵ ਜੀ ਨੇ ਬਹੁਤ ਸਾਰੇ ਪਵਿੱਤਰ ਸ਼ਬਦ ਉਚਾਰਨ ਕੀਤੇ ਨੇ। ਇਹਨਾਂ ਦਾ ਜਿਹੜਾ ਗੁਰੂ ਸੀ ਉਹ ਗੋਰਖ ਮੰਨਿਆ ਗਿਆ। ਗੋਰਖ ਦਾ ਗੁਰੂ ਸੀ ਸਤਸੰਗੀਓ ਮਛਿੰਦਰ ਨਾਥ। ਸੋ ਗੋਰਖ ਦੇ ਨਾਲ ਕਈ ਵਾਰ ਵਿਚਾਰ ਚਰਚਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਹੋਈ ਹੈ ਅਤੇ ਗੁਰੂ ਜੀ ਨੇ ਗੁਰਬਾਣੀ ਫਰਮਾਇਆ, ਗੋਰਖ ਸੋਏ ਜਿਨ ਗੋਏ ਉਠਾਲੀ, ਗੋਰਖ ਸੋ ਜਿਨ ਗੋਏ ਉਠਾਲੀ। ਗੋਏ ਦਾ ਅਰਥ ਭਾਵ ਧਰਤੀ, ਜਿਹਨੇ ਸਾਰੀ ਧਰਤੀ ਸ੍ਰਿਸ਼ਟੀ ਚੁੱਕੀ ਹੋਈ ਹੈ, ਸਹਾਰਾ ਦੇ ਰਿਹਾ, ਅਸਲੀ ਗੋਰਖ ਹੋਈ ਹੈ। ਗੋ ਦਾ ਅਰਥ ਹੈ ਧਰਤੀ ਅਤੇ ਰੱਖ ਦਾ ਅਰਥ ਰੱਖਿਆ ਕਰਨ ਵਾਲਾ ਪਰਮੇਸ਼ਰ। ਅਤੇ ਗੁਰੂ ਜੀ ਮਿਹਰ ਕਰਦੇ ਯੋਗ ਸ਼ਬਦੰ ਗਿਆਨ ਸ਼ਬਦੰ, ਜਿਹੜਾ ਜੁੜਿਆ ਹੋਇਆ ਬੰਦਾ ਉਹਦਾ ਧਰਮ ਹੈ ਗਿਆਨ ਦਾ ਉਪਦੇਸ਼ ਦੇਣਾ, ਉਹ ਗਿਆਨ ਦਾ ਉਪਦੇਸ਼ ਦੇਵੇ, ਆਪ ਜੁੜੇ ਪਰਮਾਤਮਾ ਵਿੱਚ ਵਾਹਿਗੁਰੂ ਵਿੱਚ ਅਤੇ ਹੋਰਨਾਂ ਨੂੰ ਉਪਦੇਸ਼ ਦੇਣਾ ਕਰੇ ਜੁੜਨ ਦਾ। ਵੇਦ ਸ਼ਬਦੰ ਬ੍ਰਹਮਣ ਹੈ। ਸੋ ਬ੍ਰਾਹਮਣ ਦਾ ਧਰਮ ਹੈ ਵੇਦਾਂ ਨੂੰ ਪੜ੍ਹਨਾ, ਵੇਦਾਂ ਨੂੰ ਪੜ੍ਹ ਕੇ ਅਤੇ ਵੇਦਾਂ ਦੀ ਵਿਚਾਰ ਕਰਨੀ, ਇਹ ਬ੍ਰਾਹਮਣ ਦਾ ਧਰਮ ਹੈ। ਖੱਤਰੀ ਸ਼ਬਦੰ ਸੂਰ ਸ਼ਬਦੰ, ਖੱਤਰੀ ਦਾ ਅਰਥ ਹੁੰਦਾ ਛੱਤਰੀ, ਛੱਤਰੀ ਦਾ ਅਰਥ ਹੁੰਦਾ ਹੈ ਸ਼ਸਤਰਧਾਰੀ ਬੰਦਾ। ਗੁਰੂ ਗੋਬਿੰਦ ਸਿੰਘ ਨੇ ਲਿਖਿਆ ਹੈ ਛੱਤਰੀ ਹੋ ਛੱਤਰੀ ਕੋ ਪੂਤ ਹੋ ਕੇ ਬ੍ਰਾਹਮਣ ਕੋ ਨਾਹੇ, ਕਿ ਮੈਂ ਛੱਤਰੀ ਦਾ ਪੁੱਤਰ ਨਹੀਂ, ਛੱਤਰੀ ਦਾ ਬ੍ਰਾਹਮਣ ਦਾ ਪੁੱਤਰ ਨਹੀਂ। ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਸਤਰਧਾਰੀ ਨੇ, ਸ਼ਸਤਰ ਪਹਿਨ ਕੇ ਰੱਖਦੇ ਨੇ ਸਤਸੰਗੀਓ। ਛੇਵੇਂ ਪਾਤਸ਼ਾਹ ਤੋਂ ਬਾਅਦ ਹਰੇਕ ਗੁਰੂ ਸਾਹਿਬ ਜੀ ਕਿਰਪਾਨ ਪਹਿਨ ਕੇ ਰੱਖਦੇ ਸੀ, ਸ਼ਸਤਰ ਪਹਿਨ ਕੇ ਰੱਖਦੇ ਸੀ ਮਹਾਰਾਜ ਸੱਚੇ ਪਾਤਸ਼ਾਹ। ਸੱਤਵੇਂ ਪਾਤਸ਼ਾਹ, ਅੱਠਵੇਂ ਪਾਤਸ਼ਾਹ, ਨੌਵੇਂ ਪਾਤਸ਼ਾਹ, ਦਸਵੇਂ ਪਾਤਸ਼ਾਹ ਅਤੇ ਮਹਾਰਾਜ ਖਾਲਸਾ ਪੰਥ ਸਾਜਿਆ ਅਤੇ ਸ਼ਸਤਰ ਪਹਿਨਣ ਦਾ ਹੁਕਮ ਦਿੱਤਾ ਕਿ ਸ਼ਸਤਰਧਾਰੀ ਹੋ ਕੇ ਮੇਰੇ ਦਰਸ਼ਨਾਂ ਵਾਸਤੇ ਆਓ, ਬਿਨਾਂ ਤੇ ਕੇ ਸੰਗ ਨਾ ਦੇਵੂ ਮੈਂ ਦਿਦਾਰੇ। ਇਸ ਲਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ਼ਸਤਰਾਂ ਦਾ ਸਾਨੂੰ ਇਹ ਜਿਹੜਾ ਹੁਕਮ ਇਹ ਬਖਸ਼ਿਸ਼ ਕੀਤਾ ਆ। ਖੱਤਰੀ ਦਾ ਅਰਥ ਹੈ ਛੱਤਰੀ, ਛੱਤਰੀ ਦਾ ਅਰਥ ਹੈ ਸ਼ਸਤਰਧਾਰੀ ਸੂਰਮਾ। ਸ਼ਬਦੰ ਉਹਦਾ ਧਰਮ ਹੈ ਸੂਰ ਸ਼ਬਦੰ, ਸੂਰਮਤਾਈ ਕਰਨੀ, ਜੰਗ ਦੇ ਵਿੱਚ ਸੂਰਮਪੁੜਾ ਕਰਨਾ, ਜੰਗ ਵਿੱਚ ਸਤਸੰਗੀਓ ਜੰਗ ਲੜਨਾ। ਮਨੁ ਸਿਮਰਤੀ ਵਿੱਚ ਇਨਸਾਨੀਅਤ ਨੂੰ ਚਾਰ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ। ਜਿਹੜੇ ਤੇ ਪੜ੍ਹੇ ਲਿਖੇ ਸੀ ਉਹਨਾਂ ਨੂੰ ਕਹਿ ਦਿੱਤਾ ਗਿਆ ਬ੍ਰਾਹਮਣ, ਜਿਹੜੇ ਸ਼ਸਤਰਧਾਰੀ ਸੀ ਉਹਨਾਂ ਨੂੰ ਛੱਤਰੀ, ਜਿਹੜੇ ਵਪਾਰੀ ਵਰਗ ਸੀ ਵਪਾਰ ਆਦਿ ਕਰਦੇ ਖੇਤੀਬਾੜੀ ਕਰਦੇ ਸੀ ਉਹਨਾਂ ਨੂੰ ਵੈਸ ਕਿਹਾ ਗਿਆ, ਔਰ ਜਿਹੜੇ ਪ੍ਰਾਕਿਰਤ ਕਰਦੇ ਸੀ ਲੋਕਾਂ ਦੇ ਕੰਮ ਧੰਦੇ ਦਿਹਾੜੀ ਧੱਪੇ ਕਰਦੇ ਸੀ ਗਰੀਬ, ਉਹਨਾਂ ਨੂੰ ਸ਼ੂਦਰ ਕਹਿ ਦਿੱਤਾ ਗਿਆ। ਫਿਰ ਇਹਨਾਂ ਦੇ ਕਰਮ ਧਰਮ ਮਿਸ ਦਿੱਤੇ ਗਏ। ਬ੍ਰਾਹਮਣ ਜਿਹੜਾ ਹੈ ਇਹ ਵੇਦ ਪੜ੍ਹ ਸਕਦਾ ਅਤੇ ਪੜ੍ਹਾ ਸਕਦਾ, ਛੱਤਰੀ ਜਿਹੜਾ ਹੈ ਇਹ ਵੇਦ ਪੜ੍ਹ ਸਕਦਾ ਪੜ੍ਹਾ ਨਹੀਂ ਸਕਦਾ। ਸੂਦਰ ਅਤੇ ਵੈਸ ਇਹ ਨਾ ਵੇਦ ਪੜ੍ਹ ਸਕਦੇ ਨਾ ਪੜ੍ਹਾ ਸਕਦੇ, ਭਰਾ ਭਾਵ ਕਿ ਵਿੱਦਿਆ ਨੂੰ ਇਹਨਾਂ ਨੇ ਆਪਣਾ ਹੱਕ ਸਮਝ ਲਿਆ ਕਿ ਵਿੱਦਿਆ ਪੜ੍ਹਨ ਦੀ ਅਤੇ ਪੜ੍ਹਾਉਣੀ ਬ੍ਰਾਹਮਣ ਦਾ ਕਰਮ ਹੈ, ਬਾਕੀ ਲੋਕਾਂ ਨੂੰ ਇਹਦਾ ਅਧਿਕਾਰ ਨਹੀਂ। ਸੋ ਗੁਰੂ ਮਹਾਰਾਜ ਗੁਰੂ ਕਲਗੀਧਰ ਜੀ ਨੇ ਖਾਲਸਾ ਪੰਥ ਸਾਜ ਕੇ ਅਤੇ ਖਾਲਸੇ ਵਿੱਚ ਸਾਰੇ ਗੁਣ ਪੜ੍ਹ ਦਿੱਤੇ। ਜਦੋਂ ਖਾਲਸਾ ਵਿੱਦਿਆ ਪੜ੍ਹਦਾ ਪੜ੍ਹਾਉਂਦਾ, ਬਾਣੀ ਪੜ੍ਹਦਾ ਹੈ ਪੜ੍ਹਾਉਂਦਾ ਹੈ, ਕੀਰਤਨ ਕਰਦਾ ਕਰਾਉਂਦਾ ਹੈ, ਕਥਾ ਕਰਦਾ ਹੈ, ਉਦੋਂ ਗੁਰੂ ਦਾ ਖਾਲਸਾ ਜਿਹੜਾ ਇਹ ਬ੍ਰਾਹਮਣ ਹੈ। ਜਦੋਂ ਸ਼ਸਤਰਧਾਰੀ ਹੋ ਕੇ ਕੌਮ ਦੀ ਦੇਹ ਦੀ ਰੱਖਿਆ ਕਰਦਾ, ਕਿਉਂਕਿ ਸ਼ਸਤਰ ਅਤੇ ਗੁਰੂ ਦੇ ਸਿੰਘ ਦੇ ਕੋਲ ਹਮੇਸ਼ਾ ਹੀ ਹੈ, ਜਿੱਥੇ ਗਊ ਗਰੀਬ ਉੱਤੇ ਅਤਿਆਚਾਰ ਹੋ ਰਹੇ, ਧਰਮ ਦੀ ਹਾਨੀ ਹੋ ਰਵੇ, ਉੱਥੇ ਸ਼ਸਤਰ ਆਪਾਂ ਵਰਤ ਸਕਦੇ ਹਾਂ। ਇਸ ਲਈ ਗੁਰੂ ਜੀ ਨੇ ਇਹ ਵੀ ਗੁਣ ਭਰਤਾ ਖਾਲਸੇ ਵਿੱਚ
ਕਿ ਜਦੋਂ ਸ਼ਸਤਰਧਾਰੀ ਹੋ ਕੇ ਗੁਰੂ ਦਾ ਖਾਲਸਾ ਤਿਆਰ ਬਰ ਤਿਆਰ ਰਹਿੰਦਾ ਛੱਤਰੀ ਹੈ, ਜਦੋਂ ਗੁਰੂ ਦਾ ਖਾਲਸਾ ਵਪਾਰ ਕਰਦਾ ਹੈ, ਦੁਕਾਨਦਾਰੀ ਕਰਦਾ ਹੈ, ਖੇਤੀਬਾੜੀ ਕਰਦਾ ਹੈ, ਉਸ ਸਮੇਂ ਉਸ ਵੈਸ ਹੈ। ਔਰ ਜਦੋਂ ਗੁਰੂ ਦਾ ਖਾਲਸਾ ਪ੍ਰਕਿਰਤ ਕਰਦਾ ਹੈ, ਦਿਹਾੜੀ ਦੱਪਾ ਕਰਦਾ ਹੈ, ਜੋੜੇ ਸਾਫ ਕਰਨੇ, ਭਾਂਡੇ ਮਾਂਜਣੇ, ਸੇਵਾ ਕਰਨੀ, ਉਦੋਂ ਸ਼ੂਦਰ ਹੈ। ਇਹ ਸਾਰੇ ਦੇ ਸਾਰੇ ਚਾਰੇ ਗੁਣ ਇੱਕ ਹੀ ਖਾਲਸੇ 'ਚ ਭਰਦੇ ਮਹਾਰਾਜ ਨੇ। ਅਤੇ ਸੱਚੇ ਪਾਤਸ਼ਾਹ ਕਹਿੰਦੇ ਖੱਤਰੀ ਸ਼ਬਦੰ, ਛੱਤਰੀ ਦਾ ਸ਼ਬਦੰ ਧਰਮ ਹੈ, ਸੂਰ ਸ਼ਬਦੰ ਸੂਰਮਤਾਈ ਕਰਨੀ, ਸੂਰਮਤਾਈ ਦਾ ਉਪਦੇਸ਼ ਦੇਣਾ, ਸ਼ੂਦਰ ਸ਼ਬਦੰ ਪ੍ਰਾਕਿਰਤ ਹੈ, ਸ਼ੂਦਰ ਦਾ ਧਰਮ ਹੈ, ਵੇਦਾਂ ਅਨੁਸਾਰ ਪ੍ਰਾਕਿਰਤ ਹੈ, ਪ੍ਰਾਈਕਿਰਤ ਕਰਨੀ, ਦਿਹਾੜੀ ਦੱਪਾ ਕਰਨਾ, ਇਹ ਵੇਦਾਂ ਅਨੁਸਾਰ ਸੋ ਪ੍ਰਾਈਕਿਰਤ ਕਰਨ ਦਾ ਇਹ ਉਪਦੇਸ਼ ਹੈ ਸ਼ੂਦਰ ਨੂੰ। ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਭਿਓ। ਹੁਣ ਸਾਰਿਆਂ ਦਾ ਸਾਂਝਾ ਧਰਮ ਕੀ ਹੈ? ਸਰਬ ਸ਼ਬਦੰ ਦਾ ਅਰਥ ਸਾਰਿਆਂ ਦਾ ਸਾਂਝਾ ਧਰਮ ਕੀ ਹੈ, ਸ਼ਬਦੰ ਦਾ ਅਰਥ ਧਰਮ, ਏਕ ਸ਼ਬਦੰ ਇੱਕ ਜਿਹੜਾ ਵਾਹਿਗੁਰੂ ਉਹਦੇ ਨਾਲ ਜੁੜਨਾ, ਇੱਕ ਹੁੰਦਾ ਸਧਾਰਨ ਧਰਮ, ਇੱਕ ਹੁੰਦਾ ਅਸਾਧਾਰਨ ਧਰਮ। ਸਧਾਰਨ ਧਰਮ ਦਾ ਅਰਥ ਹੁੰਦਾ ਹਰੇਕ ਵਿਅਕਤੀ ਦਾ ਆਪਣਾ ਆਪਣਾ ਧਰਮ ਹੈ ਅਤੇ ਆਪਣੇ ਧਰਮ ਦੇ ਅਨੁਸਾਰ ਚੱਲਦਾ, ਚੱਲਣਾ ਚਾਹੀਦਾ, ਇਹਨੂੰ ਕਹਿੰਦੇ ਸਧਾਰਨ ਧਰਮ। ਮੁਸਲਮਾਨ ਆਪਣੀ ਰੋਹ ਰੀਤ ਕਰੇ, ਆਪਣੇ ਧਰਮ ਦੇ ਉਪਦੇਸ਼ਾਂ ਅਨੁਸਾਰ ਚੱਲੇ, ਸਨਾਤਨ ਆਪਣੇ ਧਰਮ ਦੇ ਉਪਦੇਸ਼ਾਂ ਅਨੁਸਾਰ ਚੱਲੇ, ਈਸਾਈ ਬੋਧੀ ਜੈਨੀ ਸਿੱਖ ਆਪਣੇ ਆਪਣੇ ਧਰਮ ਅਨੁਸਾਰ ਚੱਲੇ, ਇਹਨੂੰ ਕਹਿੰਦੇ ਸਧਾਰਨ ਧਰਮ। ਅਸਾਧਾਰਨ ਧਰਮ ਕੋਮਨ ਧਰਮ ਕੀ ਹੈ? ਪਰਮੇਸ਼ਰ ਦਾ ਨਾਮ ਜਪਣਾ, ਖੁਦਾ ਦਾ, ਵਾਹਿਗੁਰੂ ਦਾ, ਭਗਵਾਨ ਦਾ, ਪਰਮੇਸ਼ਰ ਦਾ ਨਾਮ ਜਪਣਾ, ਇਹ ਸਾਰਿਆਂ ਦਾ ਸਾਂਝਾ ਧਰਮ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਸਾਂਝੇ ਗੁਰੂ ਨੇ ਸਾਰਿਆਂ ਦੇ, ਅਤੇ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਜੀ ਦਾ ਉਪਦੇਸ਼ ਵੀ ਸਾਰਿਆਂ ਵਾਸਤੇ ਸਾਂਝਾ ਹੈ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌ ਵਰਨਾ ਕੋ ਸਾਂਝਾ। ਅਤੇ ਗੁਰੂ ਨਾਨਕ ਦੇਵ ਜੀ ਹਰੇਕ ਇਲਾਕੇ 'ਚ ਗਏ ਨੇ, ਹਰੇਕ ਧਰਮ ਦੇ ਕੇਂਦਰੀ ਸਥਾਨ 'ਤੇ ਗਏ ਨੇ, ਹਰੇਕ ਨੂੰ ਮਹਾਰਾਜ ਨੇ ਸਿੱਖਿਆ ਦਿੱਤੀ ਹੈ, ਨਾਮ ਜਪੋ, ਵੰਡ ਛਕੋ, ਧਰਮ ਦੀ ਕਿਰਤ ਕਰੋ। ਹੁਣ ਨਾਮ ਜਪਣਾ ਹਰੇਕ ਦਾ ਸਾਂਝਾ ਧਰਮ ਹੈ, ਹਰੇਕ ਨੂੰ ਜਪਣਾ ਚਾਹੀਦਾ, ਕੋਈ ਵੀ ਕਿਸੇ ਧਰਮ ਨਾਲ ਰਿਲੇਟਡ ਹੈ। ਉਹਦੇ ਲਈ ਜ਼ਰੂਰੀ ਹੈ ਕਿ ਆਪਣੇ ਭਗਵਾਨ ਦਾ, ਪਰਮਾਤਮਾ ਦਾ, ਵਾਹਿਗੁਰੂ ਦਾ ਸਿਮਰਨ ਕਰੇ। ਦੂਜੇ ਨੰਬਰ 'ਤੇ ਹੈ ਕਿਰਤ ਕਰੋ, ਧਰਮ ਦੀ ਕਿਰਤ ਕਰਨੀ, ਇਹ ਵੀ ਹਰੇਕ ਦਾ ਫਰਜ਼ ਹੈ। ਕੋਈ ਵੀ ਵਿਅਕਤੀ ਹੈ ਧਰਮ ਦੀ ਕਿਰਤ ਕਰੇ, ਦਸਾਂ ਨੌਂ ਦੀ ਕਿਰਤ ਕਰੇ, ਫਿਰ ਵੰਡ ਕੇ ਛਕਣਾ, ਇਹ ਵੀ ਸਾਰਿਆਂ ਦਾ ਸਾਂਝਾ ਧਰਮ ਹੈ ਕਿ ਜੋ ਤੂੰ ਕਮਾਉਣਾ ਹੈ ਉਹਦੇ 'ਚੋਂ ਕੁਛ ਨਾ ਕੁਛ ਹਿੱਸਾ ਕੱਢ ਕੇ ਲੋੜਵੰਦਾਂ ਦੀ ਲੋੜ ਪੂਰੀ ਕਰ। ਸੋ ਇਸ ਲਈ ਸਰਬ ਸ਼ਬਦੰ ਸਾਰਿਆਂ ਦਾ ਸਾਰਿਆਂ ਦਾ ਸਾਂਝਾ ਉਪਦੇਸ਼ ਹੈ। ਏਕ ਸ਼ਬਦੰ ਇੱਕ ਵਾਹਿਗੁਰੂ ਦੇ ਨਾਲ ਜੁੜਨਾ, ਪਰਮੇਸ਼ਰ ਨਾਲ ਜੁੜਨਾ, ਭਗਵਾਨ ਦੇ ਨਾਲ ਜੁੜਨਾ। ਜੇ ਕੋ ਜਾਣੈ ਭਿਓ, ਭਾਈ ਜੇ ਇਸ ਭਿਓ ਭੇਦ ਨੂੰ ਕੋਈ ਜਾਣ ਲਵੇ, ਜੇ ਇਸ ਉਪਦੇਸ਼ ਨੂੰ ਕੋਈ ਸਮਝ ਲਵੇ, ਤਾਂ ਸਾਰਿਆਂ ਦਾ ਸਾਂਝਾ ਧਰਮ ਹੈ ਪਰਮੇਸ਼ਰ ਦਾ ਨਾਮ ਜਪਣਾ, ਪਰਮਾਤਮਾ ਦੀ ਇਬਾਦਤ ਕਰਨੀ, ਉਹਦੀ ਭਗਤੀ ਕਰਨੀ,

का दास है। भाई मैं उन्हां दा दास हाँ जिहड़े सारिआं दे विच रहण वाले वाहिगुरू नूं जपदे ने, जिहड़े परमात्मा नूं जाण लैंदे ने, परमात्मा दा नाम जपदे है, परमात्मा दा सिमरन करदे। नानक ता का दास है। गुरु नानक देव जी कहिंदे कि मैं उन्हां रब दे प्यारिआं दा सेवक हाँ। सोई निरंजन देओ, सोई दा भाव ओ जिहड़ा नाम जपदा है ओह वाहिगुरू दा प्यारा। निरंजन दियो ते निरअंजन काल खरैत परमात्मा वाहिगुरू उहदा रूप है। परमात्मा दा रूप बन गया जिन्ना ना विसरे नाम से कनेहे आ, भेद ना जाणो मूल साई जेहे आ। वह रब दा रूप ही बन गया वाहिगुरू दे प्यारे। महला दूजा, धन गुरु अंगद देव साहिब जी मेहर करदे हन, एक कृष्ण सर्ब देवा देव देवा ता आत्मा। एक कृष्ण का अर्थ हुंदा एक वाहिगुरु, कृष्णा का अर्थ हुंदा है जिहड़ा क्रिस कमजोर ना होवे। कमजोर किदां? कोई बीमारी लग गई तां कमजोर, बंदा बुढ़ेपा आ गया तां कमजोर। पर जिहड़ा वाहिगुरु है ना तां उहनूं बुढ़ेपा आउंदा भाई, ना बुढ़ा हुंदा ते ना परमात्मा नूं कोई रोग लगता, उन्हें की कमजोर होना। इसलिए जिहड़ा वाहिगुरु है ना, एक कृष्ण जिहड़ा एक परमात्मा वाहिगुरु, सर्ब देवा सारिया देवतियां दा देवता वाहिगुरु, जिन्हें देवते मन्ने है ना उन्हां देवतियां दा भी देवता वाहिगुरु परमात्मा। सनातन मत दे विच 33 करोड़ देवता मन्या, 33 करोड़। मेरा ख्याल उन्हां नूं पता नहीं होगा किहड़े किहड़े देवते ने, 33 करोड़ गिणना सौखा करे। बाणी च लिखिया अन्न देवता, पानी देवता, बैसंतर देवता, लूण, जिहड़ा सानूं जिंदगी दिंदा है उहनूं देवता कहा गया। अन्न सानूं जिंदगी दिंदा है, पानी सानूं जिंदगी दिंदा है, सूरज सानूं रोशनी दिंदा है, इसलिए देवते कहे गए। कुछ देवते कल्प लै गए, अपने अपने अनुसार बना लै गए। छोटी जी कहानी है समझण लई कि किसी ब्राह्मण की धी का विआह सी, ते विआह तो पहला उन्होंने टेवा लवाया ब्राह्मण तो, थित वार मुहूर्त पुछी कि ठीक है। गुरमत विच नहीं, गुरमत विच इन्हां चीज़ां का कोई विधान नहीं गा। चंगा माड़ा दिन वेखना, थित चंगी माड़ी वेखनी, ये गुरमत का विधान नहीं। बाणी ने लिखा सच्चे पातशाह जी ने, थित्ती वार सेवे मुगद गवार। जिहड़ा थित्तां वारां दी विचार करदा महामूर्ख व्यक्ति हो। इसलिए वह ब्राह्मण ने अपनी धी का सत्संगी विआह रखना सी, ते जाके जिहड़ा पंडित हुंदा उहनूं पुछिया, ज्योतिषी नूं, उहने दस्सिया ते इह दिन मिथलिया गया फलाणा दिन चंगा है। ਵਿਆਹ ਆ ਗਿਆ ਨੇੜੇ ਅਤੇ ਉੱਧਰ ਸਿਆਲ ਦੇ ਦਿਨ ਆਉਣ ਵਾਲੇ ਸੀ। ਸਿਆਲ ਦੇ ਬ੍ਰਾਹਮਣੀ ਕਹਿੰਦੀ ਹੈ ਪੰਡਿਤ ਨੂੰ, ਪੰਡਿਤ ਜੀ ਤੁਸੀਂ ਬੜੀ ਦਾਨ ਦੱਖਣਾ ਲੈ ਕੇ ਆਉਂਦੇ ਹੋ, ਕਈ ਕੁਛ ਲੈ ਕੇ ਆਉਂਦੇ ਹੋ ਜਜਮਾਨਾਂ ਦੇ ਕੋਲੋਂ, ਅਤੇ ਸਿਆਲ ਆਉਣ ਵਾਲਾ, ਸਿਆਲ ਅਤੇ ਜਦੋਂ ਸਿਆਲ ਆਉਣ ਵਾਲਾ ਹੈ ਤਾਂ ਉਸ ਸਮੇਂ ਲੋੜ ਹੈ ਹੁਣ ਆਪਾਂ ਨੂੰ ਰਜਾਈਆਂ ਭਰਾਉਣੀਆਂ ਨੇ, ਅਤੇ ਕਿਤੇ ਨਾ ਕਿਤੇ ਕਪਾਹ ਦਾ ਪ੍ਰਬੰਧ ਕਰੀਏ ਆਪਾਂ ਰੂੰ ਦਾ। ਕਹਿੰਦਾ ਕੋਈ ਨਹੀਂ ਮੈਂ ਕਰਦਾ ਯਤਨ। ਉਹਦਾ ਪੰਡਿਤ ਸੀ ਉਹ ਗਿਆ ਵਿਆਹ ਵਾਲਿਆਂ ਦੇ ਘਰ ਤੇ, ਬੜਾ ਮਾਜੂਸ ਜਿਹਾ ਬਣ ਕੇ, ਮੂੰਹ ਜਿਹੜਾ ਸੀ ਉਦਾਸ ਜਿਹਾ ਕਰਕੇ ਚਲਾ ਗਿਆ। ਪਰਿਵਾਰ ਪੁੱਛਦਾ ਪੰਡਿਤ ਜੀ ਕੀ ਗੱਲ ਹੋ ਗਈ ਉਦਾਸ ਹੋ? ਕਹਿੰਦੇ ਕਿ ਵਿਆਹ ਦੇ ਦਿਨ ਆ ਗਏ ਨੇੜੇ, ਬਾਕੀ ਤੇ ਸਾਰੇ ਦੇਵਤੇ ਮੈਂ ਖੁਸ਼ ਕਰ ਦਿੱਤੇ ਨੇ, ਸਾਰੇ ਦੇਵਤੇ ਬਾਕੀ ਮੈਂ ਖੁਸ਼ ਕਰ ਦਿੱਤੇ ਹੈ। ਕਹਿੰਦੇ ਕਪਾਹੂ ਦੇਵਤਾ ਨਾਰਾਜ਼ ਹੋਇਆ, ਪੇਠਾ ਕਪਾਹੂ ਆਪਣੇ ਕੋਲੋਂ ਬਣਾ ਲਿਆ, ਦੇਵਤਾ ਹੈ ਨਹੀਂ ਕਪਾਹੂ, ਹੁਣ ਕਪਾਹੂ ਦੇਵਤਾ ਥੋੜ੍ਹਾ ਹੁੰਦਾ, ਕਪਾਹ ਦਾ ਦੇਵਤਾ। ਅਤੇ ਕਹਿੰਦਾ ਕਪਾਹੂ ਦੇਵਤਾ ਜਿਹੜਾ ਬੜਾ ਨਾਰਾਜ਼, ਬਾਕੀ ਖੁਸ਼ ਨੇ। ਕਹਿੰਦੇ ਫਿਰ ਕੀ ਕੀਤਾ ਜਾਏ, ਕਿਵੇਂ ਖੁਸ਼ ਕਰੀਏ ਉਹਨੂੰ? ਕਹਿੰਦਾ ਜਿਸ ਦਿਨ ਵਿਆਹ ਹੈ, ਵਿਆਹ ਵਾਲੇ ਦਿਨ ਜਿਹੜੀ ਬੇਦੀ ਰਚਣੀ ਹੈ, ਭਾਵ ਕਿ ਜਿੱਥੇ ਬੱਚੇ ਦੇ ਬੱਚੀ ਦੇ ਆਨੰਦ ਕਾਰਜ ਹੁੰਦੇ, ਉਹਦੇ ਚਾਰ ਸਿਰ ਚਾਰ ਪਿਲਰ ਜੇ ਬਣਾਉਂਦੇ ਹੋ, ਅੱਗ ਵਿੱਚ ਬਾਲ ਲੈਂਦੇ, ਉਹਦੀ ਪਰਿਕਰਮਾ ਕਰਦੇ ਨੇ। ਕਹਿੰਦੇ ਜਿਹੜੀ ਬੇਦੀ ਰਚਣੀ ਹੈ, ਬੇਦੀ ਦੇ ਹਰੇਕ ਪਿਲਰ ਦੇ ਨਾਲ 2-2 ਕਿਲੋ ਜਿਹੜੀ ਕਪਾਹ ਹੈ ਇਹ ਬੰਨ ਦਿਓ।
ਅਤੇ ਉਹ ਖੁਸ਼ ਹੋ ਜਾਏਗਾ। ਉਹ ਵਿਚਾਰਿਆਂ ਨੇ ਕਰਨਾ ਹੀ ਸੀ, ਕਿਤੇ ਵਿਘਨ ਨਾ ਪੈ ਜਾਏ ਕੋਈ, ਭਰਮ 'ਚ ਪਾ ਦਿੱਤਾ। ਉਹਨਾਂ ਵਿਚਾਰਿਆਂ ਨੇ ਕਪਾਹ ਦਾ ਕੀਤਾ ਪ੍ਰਬੰਧ, ਪੋਟਲੀਆਂ ਜੇ ਬਣਾ ਕੇ ਅਤੇ ਬੰਨ੍ਹ ਦਿੱਤੀਆਂ ਚਾਰੇ ਹੀ ਬੇਦੀ ਦੇ ਪਿੱਲਰਾਂ ਨਾਲ। ਉੱਧਰ ਜਿਹੜੇ ਜੰਜ ਆਈ ਸੀ, ਜੰਜ ਦੇ ਵਿੱਚ ਵੀ ਇੱਕ ਪੰਡਿਤ ਆ ਗਿਆ। ਉਹ ਪੰਡਿਤ ਨੇ ਦੇਖਿਆ ਅਤੇ ਉਹ ਹੈਰਾਨ ਰਹਿ ਗਿਆ ਕਿ ਇਹ ਕੀ ਚੱਕਰ ਕਿ ਆਹ ਪੋਟਲੀਆਂ ਬੰਧੀਆਂ ਨੇ, ਚਾਰੇ ਬੰਨੇ, ਇਹ ਕੀ ਕੀ ਰਮਜ ਹੈ। ਉਹਨੇ ਲੜਕੀ ਵਾਲੇ ਪੰਡਿਤਾਂ ਵੱਲ ਇਸ਼ਾਰਾ ਕੀਤਾ, ਪੰਡਿਤ ਜੀ ਇਹ ਕੀ ਹੈ। ਫਿਰ ਦੋਨੋਂ ਪੰਡਿਤ ਆਪਸ ਵਿੱਚ ਸੰਸਕ੍ਰਿਤ ਦੇ ਵਿੱਚ ਗੱਲ ਕਰਨ ਲੱਗੇ ਵੀ ਲੋਕਾਂ ਨੂੰ ਪਤਾ ਹੀ ਨਹੀਂ ਲੱਗੇ ਕੀ ਬੋਲਦੇ ਨੇ। ਉਹ ਕਹਿੰਦਾ ਕਿ ਅਸਚਰਜ ਵਿਆਹੂ ਚਾਰ ਸਕਰੇ ਕਪਾਹੂ। ਬੜਾ ਲੜਕੀ ਵਾਲਿਆਂ ਦਾ ਪੰਡਿਤ ਸੀ ਨਾ, ਨਾਲ ਆਇਆ। ਉਹ ਕਹਿਣ ਲੱਗਾ ਬੜਾ ਹੈਰਾਨ ਕਰਨ ਵਾਲਾ ਵਿਆਹ ਵੇਖਿਆ, ਚਾਰ ਸਕਰੇ ਕਪਾਹ ਹੀ ਕਪਾਹ। ਹੁਣ ਪੰਡਿਤ ਨੇ ਵੇਖਿਆ ਲੜਕੇ ਵਾਲਿਆਂ ਦੇ ਪੰਡਿਤ ਨੇ ਜਿਹਨੇ ਵਿਆਹ ਕਰਾਉਣਾ ਸੀ ਕਿ ਅਤੇ ਗੜਬੜ ਹੋ ਗਈ। ਉਹਨੇ ਇਸ਼ਾਰਾ ਕੀਤਾ ਲੜਕੀ ਵਾਲੇ ਪੰਡਿਤ ਨੂੰ, ਕਹਿੰਦਾ ਚੁੱਪ ਗੁੜਪੰ ਮੁਗਧੰ ਲੁੱਟੰ ਅਰਧੋ ਅਰਧ ਕਪਾਹੰ। ਕਹਿੰਦਾ ਚੁੱਪ ਰਹਿ, ਇੱਦਾਂ ਹੀ ਲੁੱਟੀ ਦਾ ਮੂਰਖਾਂ ਨੂੰ, ਜਿਹੜੀ ਕਪਾਹ ਆਪਾਂ ਅੱਧੀ ਅੱਧੀ ਕਰ ਲਵਾਂਗੇ, ਰੌਲਾ ਨਾ ਪਾਈ। ਮਤਲਬ ਹੈ ਕਿ ਦੇਵਤੇ ਆਪਣੇ ਕੋਲੋਂ ਕੱਢ ਲੈਣੇ। ਅਤੇ ਗੁਰੂ ਜੀ ਕਹਿੰਦੇ ਨੇ ਸਾਰੇ ਦੇਵਤਿਆਂ ਦੇ ਦੇਵਤਾ ਵਾਹਿਗੁਰੂ ਹੈ, ਏਕ ਕ੍ਰਿਸ਼ਨੰ ਸਰਬ ਦੇਵਾ, ਦੇਵ ਦੇਵਾ ਤਾਂ ਆਤਮਾ। ਸਾਰੇ ਦੇਵਤਿਆਂ ਵਿੱਚ ਜਿਹੜੀ ਆਤਮਾ ਹੈ ਵਾਹਿਗੁਰੂ ਦੀ, ਸੂਰਜ ਦੇਵਤਾ ਉਹ 'ਚ ਵੀ ਰੋਸ਼ਨੀ ਦੇ ਰਿਹਾ ਵਾਹਿਗੁਰੂ, ਚੰਦਰਮਾ ਦੇਵਤਾ ਉਹਨੂੰ ਰੋਸ਼ਨੀ ਦੇ ਰਿਹਾ, ਪਾਣੀ ਦੇਵਤਾ ਉਹਨੂੰ ਪਰਮਾਤਮਾ ਦੇ ਰਿਹਾ ਹੈ ਜ਼ਿੰਦਗੀ। ਆਤਮਾ ਵਾਸ ਦੇ ਵਸ ਜੇ ਕੋ ਜਾਣੈ ਭਿਓ, ਆਤਮਾ ਵਿੱਚ ਵੱਸਦਾ ਵਾਹਿਗੁਰੂ ਭਾਈ। ਜੇ ਕੋਈ ਇਸ ਭੇਤ ਨੂੰ ਜਾਣ ਲੈਣਾ ਕਰੇ, ਸਮਝ ਲੈਣਾ ਕਰੇ, ਨਾਨਕ ਤਾਕਾ ਦਾਸ ਹੈ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਮੈਂ ਉਸ ਦਾ ਦਾਸ ਹਾਂ ਜਿਹੜਾ ਪਰਮੇਸ਼ੁਰ ਨੂੰ ਸਮਝ ਲੈਂਦਾ ਕਿ ਪਰਮਾਤਮਾ ਸਾਰੇ ਦੇਵਤਿਆਂ ਦਾ ਦੇਵਤਾ ਹੈ, ਜਿਹੜਾ ਇਸ ਗੱਲ ਨੂੰ ਸਮਝ ਲੈਂਦਾ ਕਿ ਵਾਹਿਗੁਰੂ ਹਰੇਕ ਦੇ ਵਿੱਚ ਰਹਿ ਰਿਹਾ, ਹਰੇਕ ਨੂੰ ਰੋਸ਼ਨੀ ਦੇ ਰਿਹਾ। ਨਾਨਕ ਤਾਕਾ ਦਾਸ ਹੈ, ਮੈਂ ਉਸ ਸੇਵਕ ਦਾ, ਉਸ ਪਿਆਰੇ ਦਾ ਦਾਸ ਹਾਂ। ਸੋਈ ਨਿਰੰਜਨ ਦੇਓ, ਉਹ ਵਾਹਿਗੁਰੂ ਦਾ ਪਿਆਰਾ ਪਰਮੇਸ਼ਰ ਦਾ ਰੂਪ ਹੀ ਹੈ, ਉਹ ਪਰਮਾਤਮਾ ਵਰਗਾ ਹੀ ਹੈ। ਜਿਨ੍ਹਾਂ ਨੇ ਵਿਸਰੇ ਨਾਮ ਸੇ ਕਨੇਹ ਆ, ਭੇਦ ਨਾ ਜਾਣੋ ਮੂਲ ਸਾਈਂ ਜਿਹੇ ਆ, ਉਹ ਰੱਬ ਦਾ ਰੂਪ ਹੀ ਬਣ ਗਏ। ਮਹੱਲਾ ਪਹਿਲਾ, ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਮਿਹਰ ਕਰਦੇ ਕੁੰਭੇ ਬੱਧਾ ਜਲ ਰਹਿ। ਕੁੰਭ ਕਹਿੰਦੇ ਘੜੇ ਨੂੰ ਪਿਆਰਿਓ। ਸ੍ਰੀ ਅਖੰਡ ਪਾਠ ਸਾਹਿਬ ਰੱਖਦੇ ਹਾਂ ਅਤੇ ਨਾਲ ਪੁਰਾਤਨ ਸੰਪਰਦਾਵਾਂ ਜਿੰਨੀਆਂ ਨੇ ਉਹ ਨਾਲ ਪਿਆਰੇ ਕੁੰਭ ਰੱਖਦੀ ਹੈ, ਨਾਰੀਅਲ ਰੱਖਦੀ ਹੈ। ਇਹਤੇ ਵੀ ਸਤਸੰਗੀਓ ਵਿਚਾਰ ਚਰਚਾ ਕਿੰਤੂ ਪਰੰਤੂ ਕਰਦੇ ਨੇ ਕਈ, ਉਹਦੇ ਕੁਛ ਕਾਰਨ ਸਤਸੰਗੀਓ ਕੁੰਭ ਰੱਖਣ ਦੇ। ਇੱਕ ਤਾਂ ਜਿਹੜਾ ਜਲ ਹੈ ਇਹ ਬਾਣੀ ਨੂੰ ਗ੍ਰਹਿਣ ਕਰਦਾ ਹੈ, ਪਵਿੱਤਰ ਜਲ ਪਵਿੱਤਰ ਹੋ ਜਾਂਦਾ। ਅੰਮ੍ਰਿਤ ਛਕਦੇ ਹਾਂ, ਪੰਜ ਪਿਆਰੇ ਬਾਣੀ ਪੜ੍ਹਦੇ ਪਾਣੀ 'ਤੇ, ਉਹ ਅੰਮ੍ਰਿਤ ਬਣ ਗਿਆ। ਇੱਦਾਂ ਹੀ ਉਹਦਾ ਰੱਖਿਆ ਹੋਇਆ ਜਲ ਹੈ, ਉਹਦੇ ਲਾਗੇ ਬਾਣੀ ਪੜ੍ਹੀ ਜਾਂਦੀ, ਅੰਮ੍ਰਿਤ ਹੋ ਗਿਆ, ਕਈ ਦੁੱਖ ਦੂਰ ਕਰਦਾ ਪਿਆਰੇ। ਅੰਮ੍ਰਿਤ ਸਰੋਵਰ ਅੰਮ੍ਰਿਤਸਰ ਦਾ 24 ਘੰਟੇ ਬਾਣੀ ਪੜ੍ਹੀ ਜਾਂਦੀ, ਅੰਮ੍ਰਿਤ ਹੈ। ਉੱਥੋਂ ਆਪਾਂ ਜਲ ਲੈਂਦੇ ਹਾਂ, ਜਲ ਛਕਦੇ ਹਾਂ, ਘਰਾਂ 'ਚ ਸੰਗਤ ਲੈ ਆਉਂਦੀ, ਛਕਦੇ ਘਰ 'ਚ ਛੱਟਾ ਮਾਰਿਆ, ਭਲਾ ਮੰਨਦੇ ਆਪਣਾ। ਸੋ ਕੁੰਭ ਰੱਖਣਾ ਇਹ ਸੰਪਰਦਾਈ ਮਹਾਂਪੁਰਸ਼ ਸਾਰੇ ਕਰਦੇ ਨੇ, ਲੰਮਾ ਪ੍ਰਕਰਨ ਹੈ। ਕੁੰਭੇ ਬੱਧਾ ਜਲ ਰਹੇ, ਕਹਿੰਦੇ ਕਿ ਕੁੰਭ ਦੇ ਵਿੱਚ ਭਾਵ ਕਿ ਘੜੇ ਵਿੱਚ ਪਾਣੀ ਜਿਹੜਾ ਨੇ ਇਹ ਕੈਦ ਰਹਿੰਦਾ, ਉਹਦੇ 'ਚ ਬੱਧਾ ਰਹਿੰਦਾ, ਉਹਦੇ 'ਚ ਪਿਆਰ ਰਹਿੰਦਾ। ਜਲ ਬਿਨ ਕੁੰਭ ਨਾ ਹੋਏ, ਪਰ ਪਾਣੀ ਤੋਂ ਬਿਨਾਂ ਘੜਾ ਬਣਦਾ ਵੀ ਨਹੀਂ। ਹੁਣ ਸੁੱਕੀ ਮਿੱਟੀ ਦਾ ਕੀ ਬਣਾ ਲਾਂਗੇ, ਸੁੱਕੀ ਮਿੱਟੀ ਹੈ, ਉਹਦੇ 'ਚ ਪਾਣੀ ਪਾਉਣਾ ਪਏਗਾ, ਉਹਨੂੰ ਗੁੰਨਣਾ ਪਏਗਾ, ਗੁੰਨ ਕੇ ਫਿਰ ਉਹਨੂੰ ਚੱਕ 'ਤੇ ਚਾੜ ਕੇ ਅਤੇ ਘੁਮਿਆਰ ਉਹਦਾ ਬਣਾਉਂਦਾ ਭਾਂਡਾ। ਅਤੇ ਗੁਰੂ ਜੀ ਕਹਿੰਦੇ ਪਾਣੀ ਤੋਂ ਬਿਨਾਂ ਘੜਾ ਬਣਦਾ ਵੀ ਨਹੀਂ ਅਤੇ ਘੜੇ ਤੋਂ ਬਿਨਾਂ ਪਾਣੀ ਠਹਿਰਦਾ ਵੀ ਨਹੀਂ। ਗਿਆਨ ਕਾ ਬੱਧਾ ਮਨ ਰਹੇ, ਇਸ ਤਰ੍ਹਾਂ ਗਿਆਨ ਦਾ ਬੱਧਾ ਹੋਇਆ ਮਨ ਰਹਿੰਦਾ ਹੈ। ਗਿਆਨ ਗੁਰੂ ਤੋਂ ਲੈ ਲਈਏ ਅਤੇ ਗੁਰੂ ਜੀ ਦੇ ਦਿੱਤੇ ਗਿਆਨ ਅਨੁਸਾਰ ਮਨ ਫਿਰ ਟਿਕ ਜਾਂਦਾ, ਗੁਰੂ ਦੀ ਸਿੱਖਿਆ 'ਤੇ ਚੱਲੀਏ, ਗੁਰੂ ਦੇ ਦੱਸੇ ਮਾਰਗ 'ਤੇ ਚੱਲੀਏ ਅਤੇ ਮਨ ਜਿਹੜਾ ਹੈ ਇਹ ਵੱਧ ਜਾਂਦਾ, ਟਿਕ ਜਾਂਦਾ। ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਪਰ ਗੁਰੂ ਤੋਂ ਬਿਨਾਂ ਗਿਆਨ ਹੁੰਦਾ ਵੀ ਨਹੀਂ, ਗੁਰੂ ਤੋਂ ਬਿਨਾਂ ਗਿਆਨ ਮਿਲਦਾ ਵੀ ਨਹੀਂ ਸਤਸੰਗੀਓ।
ਪੌੜੀ। ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ। 12ਵੀਂ ਪੌੜੀ ਹੈ ਆਸਾ ਜੀ ਕੀ ਵਾਰ ਦੀ, ਰੋਜ਼ ਆਪਾਂ ਸੁਣਦੇ ਹਾਂ। ਤੇ ਗੁਰੂ ਨਾਨਕ ਦੇਵ ਜੀ ਮੇਰ ਕਰਦੇ, ਪੜਿਆ ਹੋਵੇ ਗੁਨਹਿਗਾਰ। ਬੇਨਤੀ ਕੀਤੀ ਸੀ ਕਿਸੇ ਨੇ ਕਿ ਮਹਾਰਾਜ ਕੋਈ ਵਿਦਵਾਨ ਪੰਡਿਤ ਪੜ੍ਹਿਆ ਲਿਖਿਆ ਵਿਅਕਤੀ ਉਹ ਗੁਨਾਹ ਕਰ ਦੇਵੇ, ਗੁਨਾਹ ਕੀ ਉਸ ਕੀਤੇ ਹੋਏ ਗੁਨਾਹ ਦੀ ਸਜ਼ਾ ਕਿਸੇ ਅਨਪੜ੍ਹ ਸਾਧ ਨੂੰ ਮਿਲ ਸਕਦੀ ਹੈ? ਜਿਹੜਾ ਉਮੀ ਸਾਧ ਹੈ, ਅਨਪੜ੍ਹ ਵਿਅਕਤੀ ਹੈ, ਕਿ ਗੁਨਾਹਗਾਰ ਵਿਅਕਤੀ ਪੜ੍ਹਿਆ ਲਿਖਿਆ ਹੋਵੇ ਅਤੇ ਉਹਨੂੰ ਮੁਆਫ਼ ਕਰ ਦਿੱਤਾ ਜਾਵੇ ਅਤੇ ਕਿਸੇ ਅਨਪੜ੍ਹ ਨੂੰ ਸਜ਼ਾ ਮਿਲ ਜਾਵੇ, ਇੱਦਾਂ ਹੁੰਦਾ? ਗੁਰੂ ਕਹਿੰਦੇ ਨਹੀਂ। ਪੜ੍ਹਿਆ ਹੋਵੇ ਗੁਨਾਹਗਾਰ, ਕੋਈ ਪੜ੍ਹਿਆ ਲਿਖਿਆ ਬੰਦਾ, ਸਿਆਣਾ ਬੰਦਾ, ਵਿਦਵਾਨ ਬੰਦਾ ਗੁਨਾਹਗਾਰ ਹੋ ਜਾਏ, ਗੁਨਾਹ ਕਰੇ, ਪਾਪ ਕਰੇ, ਤਾਂ ਉਮੀ ਸਾਧ ਨਾ ਮਾਰੀਏ। ਤਾਂ ਦਾ ਤਾਂ ਉਮੀ ਦਾ ਭਾਵ ਹੈ ਅਨਪੜ੍ਹ, ਗੂਠਾ ਛਾਪ ਸਾਧੂ। ਉਮੀ ਦਾ ਭਾਵ ਅਨਪੜ੍ਹ, ਸਾਧ ਦਾ ਭਾਵ ਹੈ ਸਾਧੂ ਬੰਦਾ, ਨਾ ਮਾਰੀਏ, ਉਹਦੀ ਥਾਂ 'ਤੇ ਉਹਨੂੰ ਸਜ਼ਾ ਨਹੀਂ ਮਿਲ ਸਕਦੀ। ਇੱਕ ਗੁਨਾਹਗਾਰ ਬੰਦੇ ਦਾ ਜਿਹੜਾ ਗੁਨਾਹ ਹੈ ਉਹਦੀ ਸਜ਼ਾ ਅਨਪੜ੍ਹ ਵਿਅਕਤੀ ਨੂੰ ਨਹੀਂ ਮਿਲ ਸਕਦੀ। ਜੇ ਹਾ ਘਾਲੇ ਘਾਲਣਾ ਤੇ ਵੇ ਹੋ ਨਾ ਉਪਚਾਰੀਐ, ਜਿਹੋ ਜਿਹਾ ਕੋਈ ਕੰਮ ਕਰਦਾ ਹੈ ਉਹੋ ਜਿਹਾ ਉਹਦਾ ਨਾਂ ਪੈ ਜਾਂਦਾ। ਜਿਹੋ ਜਿਹਾ ਕੋਈ ਕਰਮ ਕਰਦਾ, ਧਰਮ ਕਮਾਵੇ ਧਰਮ ਨਾ ਹੋਵੇ, ਪਾਪ ਕਮਾਉਣੇ ਪਾਪੀ ਜਾਣੀਏ। ਜਿਹੜਾ ਬੰਦਾ ਧਰਮ ਦਾ ਕਰਮ ਕਰਦਾ ਸਤਸੰਗੀ, ਉਹ ਧਰਮ ਦਾ, ਉਹਨੂੰ ਬੰਦੇ ਧਰਮੀ ਕਹਿੰਦੇ ਨੇ। ਆ ਬੜਾ ਬੰਦਾ ਧਰਮੀ ਹੈ, ਸਤਸੰਗਤ 'ਚ ਆਉਂਦਾ, ਸਿਰੇ ਇਸ਼ਨਾਨ ਪਾਨ ਕਰਦਾ, ਗੁਰੂ ਘਰ ਨੂੰ ਤੁਰਿਆ ਜਾ ਰਿਹਾ, ਰੱਬ ਰੱਬ ਵਾਹਿਗੁਰੂ ਵਾਹਿਗੁਰੂ ਕਰਦਾ, ਹਰੇਕ ਨੂੰ ਚੰਗਾ ਲੱਗਦਾ, ਭਾਈ ਇਹ ਬੰਦਾ ਬੜਾ ਧਰਮੀ ਹੈ। ਗੁਰੂ ਘਰ ਆਇਆ, ਸੰਗਤ ਕੀਤੀ, ਸੇਵਾ ਕੀਤੀ, ਆਪਾਂ ਕਹਿੰਦੇ ਇਨਸਾਨ ਬੜਾ ਧਰਮੀ ਹੈ। ਸਤਸੰਗੀ ਉਹ ਦੂਸਰੇ ਨੰਬਰ 'ਤੇ ਪਾਪ ਕਮਾਉਣੇ ਪਾਪੀ ਜਾਣੀ ਹੈ। ਕੋਈ ਵਿਅਕਤੀ ਪਾਪ ਕਰ ਰਿਹਾ, ਗੁਨਾਹ ਕਰ ਰਿਹਾ, ਗਲਤ ਕਰਮ ਕਰ ਰਿਹਾ ਸਤਸੰਗੀ, ਉਹਨੂੰ ਲੋਕ ਕਹਿੰਦੇ ਇਹ ਪਾਪੀ ਹੈ, ਪਾਪ ਕਮਾਉਣੇ ਪਾਪੀ ਜਾਣੀ ਹੈ। ਸੱਚੇ ਪਾਤਸ਼ਾਹ ਕਹਿੰਦੇ ਜੇ ਹਾ ਘਾਲੇ ਘਾਲਣਾ, ਜਿਹੋ ਜਿਹਾ ਕੋਈ ਕਰਮ ਕਰੇਗਾ, ਜਿਹੋ ਜਿਹੇ ਕਰਮ ਦੀ ਘਾਲਣਾ ਘਾਲੇਗਾ, ਤੇ ਵੇ ਹੋ ਨਾਉ ਪਚਾਰੀਏ, ਉਹੋ ਜਿਹਾ ਉਹਦਾ ਨਾਮ ਲੋਕ ਸੱਦਣ ਲੱਗ ਪੈਂਦੇ ਨੇ। ਐਸੀ ਕਲਾ ਨਾ ਖੇਡੀਏ, ਇਹੋ ਜਿਹੀ ਖੇਡ ਨਹੀਂ ਖੇਡਣੀ ਚਾਹੀਦੀ, ਮਤਲਬ ਕੋਈ ਐਸਾ ਗਲਤ ਕਰਮ ਨਹੀਂ ਕਰਨਾ ਚਾਹੀਦਾ। ਫਰੀਦਾ, ਜੇ ਤੂੰ ਅਕਲ ਲਤੀਫ ਕਾਲੇ ਲੇਖ ਨਾ ਲੇਖ, ਆਪਣੇ ਗਰੀਬਾਨ ਮੈਂ ਸਿਰ ਨੀਵਾਂ ਕਰ ਦੇਖ। ਭਾਈ ਤੂੰ ਅਕਲ ਦਾ ਸਿਆਣਾ ਹੈ, ਜੇ ਤੇਰੇ ਕੋਲ ਅਕਲ ਹੈ ਤੇ ਕਾਲੇ ਲੇਖ ਨਾ ਲੇਖ, ਜਿਹੜੇ ਕਾਲੇ ਲੇਖ ਲਿਖਣਾ ਪਾ ਕੇ ਮਾੜੇ ਕੰਮ ਨਾ ਕਰ, ਆਪਣੇ ਹਿਰਦੇ ਦੇ ਕਾਗਜ਼ ਉੱਤੇ ਕਾਲੇ ਕਾਲੇ ਲੇਖ ਨਾ ਲਿਖ, ਚੰਗੇ ਲੇਖ ਲਿਖ, ਨਾਮ ਜਪ, ਸਿਮਰਨ ਕਰ, ਭਗਤੀ ਕਰ, ਸਤਸੰਗਤ ਕਰ, ਕੋਈ ਨੇਕੀ ਕਰ, ਕੋਈ ਭਲੇ ਦਾ ਕਰਮ ਕਰ, ਤੇਰਾ ਭਲਾ ਹੋਵੇਗਾ। ਐਸੀ ਕਲਾ ਨਾ ਖੇਡੀਏ, ਇਹੋ ਜਿਹੀ ਖੇਡ ਨਹੀਂ ਖੇਡਣੀ ਚਾਹੀਦੀ। ਜੇ ਤਾਂ ਦਰਗਹ ਗਿਆ ਹਾਰੀਐ, ਜਿਸ ਕਰਮ ਨੂੰ ਕਰਨ ਦੇ ਨਾਲ ਦਰਗਾਹ ਵਿੱਚ ਹਾਰ ਹੋਵੇ, ਉੱਥੇ ਜਾ ਕੇ ਤੇਰੀ ਪੁੱਛ ਪੜਤਾਲ ਹੋਵੇ, ਉੱਥੇ ਤੇਰੇ ਗੁਨਾਹਾਂ ਦਾ ਤੈਨੂੰ ਹਿਸਾਬ ਕਿਤਾਬ ਦੇਣਾ ਪਵੇ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਜਿਹੋ ਜਿਹੇ ਕਰਮ ਕੀਤੇ ਹਨ ਉਹਨਾਂ ਕਰਮਾਂ ਦੀ ਵਿਚਾਰ ਪਰਮਾਤਮਾ ਦੇ ਦਰ 'ਤੇ ਹੋਵੇਗੀ। ਜੇ ਭਜਨ ਬੰਦਗੀ ਸਿਮਰਨ ਕੀਤਾ ਹੋਵੇਗਾ, ਮਾਣ ਸਨਮਾਨ ਮਿਲੇਗਾ। ਜੇ ਗਲਤ ਕਰਮ ਕੀਤੇ ਹੋਣਗੇ ਤਾਂ ਸਤਸੰਗ ਦੀ ਸਜ਼ਾ ਮਿਲੇਗੀ। ਇਹ ਸੰਸਾਰ ਦਾ ਵੀ ਇੱਕ ਧਰਮ ਹੈ, ਪ੍ਰਸ਼ਾਸਨ ਦਾ ਵੀ ਧਰਮ ਹੈ, ਘਰ ਦਾ ਵੀ ਧਰਮ ਹੈ। ਘਰ ਦੇ ਵਿੱਚ ਵੀ ਬੱਚਾ ਕੋਈ ਬੜਾ ਨੇਕ ਹੈ, ਮਾਤਾ ਦਾ ਆਗਿਆਕਾਰ ਹੈ, ਉਹਨੂੰ ਆਪਾਂ ਬੜਾ ਚੰਗਾ ਕਹਿੰਦੇ ਹਾਂ, ਹਰੇਕ ਨੂੰ ਦੱਸਦੇ ਬੱਚਾ ਸਾਡਾ ਬੜਾ ਆਗਿਆਕਾਰ ਹੈ। ਗਲਤ ਬੰਨੇ ਪੈ ਗਿਆ, ਕੁਸੰਗਤ 'ਚ ਪੈ ਗਿਆ, ਨਸ਼ਿਆਂ ਦੇ ਵਿੱਚ ਪੈ ਗਿਆ, ਗੁਨਾਹ ਕਰਦਾ ਭਾਈ, ਉਹਨੂੰ ਫਿਰ ਮਾਂ ਬਾਪ ਵੀ ਸਤਸੰਗੀ ਉਹਨੂੰ ਚੰਗਾ ਨਹੀਂ ਸਮਝਦੇ, ਹੁਣ ਸਮਾਜ ਵੀ ਚੰਗਾ ਨਹੀਂ ਸਮਝਦਾ, ਰਿਸ਼ਤੇਦਾਰ ਵੀ ਚੰਗਾ ਨਹੀਂ ਸਮਝਦੇ। ਇਸ ਲਈ ਜੈਸਾ ਕੋਈ ਕਰਮ ਕਰਦਾ ਹੈ ਉਹਦੀ ਉਹੋ ਜਿਹੀ ਸਜ਼ਾ ਦਰਗਾਹ ਵਿੱਚ ਮਿਲਦੀ ਹੈ। ਪੜ੍ਹਿਆ ਅਤੇ ਉਮੀਆਂ ਵਿਚਾਰ ਅੱਗੇ ਵਿਚਾਰੀਐ, ਪੜ੍ਹਿਆ ਲਿਖਿਆ ਵਿਅਕਤੀ, ਸਿਆਣਾ ਵਿਅਕਤੀ ਬਾਣੀ ਪੜ੍ਹਦਾ ਹੈ, ਧਰਮ ਦੇ ਗ੍ਰੰਥ ਪੜ੍ਹਦਾ ਹੈ, ਦੁਨਿਆਵੀ ਵਿੱਦਿਆ ਪੜ੍ਹਦਾ ਹੈ। ਅਤੇ ਦਾ ਅਰਥ ਅਤੇ ਉਮੀਆਂ ਦਾ ਅਰਥ ਹੈ ਸਤਸੰਗੀਓ, ਅਨਪੜ੍ਹ।
ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੈ, ਜੋ ਪ੍ਰਾਣੀ ਗੋਬਿੰਦ ਤੇ ਆਵੈ ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ। ਜਿਹੜਾ ਵੀ ਵਿਅਕਤੀ ਵਾਹਿਗੁਰੂ ਵਾਹਿਗੁਰੂ ਕਰਦਾ ਹੈ, ਰਾਮ ਰਾਮ ਕਰਦਾ ਹੈ, ਕੋਈ ਪੜ੍ਹਿਆ ਹੈ ਜਾਂ ਅਨਪੜ੍ਹ ਹੈ, ਭਾਈ ਉਹਦੇ 'ਤੇ ਕਿਰਪਾ ਹੁੰਦੀ ਵਾਹਿਗੁਰੂ ਦੀ। ਸੋ ਜੋ ਪ੍ਰਾਣੀ ਗੋਬਿੰਦ ਤੇ ਆਵੈ ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ, ਮੁਕਤੀ ਮਿਲਦੀ ਹੈ। ਪੜ੍ਹਿਆ ਅਤੇ ਉਮੀਆਂ ਵਿਚਾਰ ਅੱਗੇ ਵਿਚਾਰੀਏ, ਅੱਗੇ ਜਾ ਕੇ ਦਰਗਾਹ ਦੇ ਵਿੱਚ ਵਿਚਾਰ ਹੋਵੇਗੀ ਉਹਦੇ ਕਰਮਾਂ ਦੀ, ਚੰਗੇ ਅਤੇ ਮਾੜੇ ਕਰਮਾਂ ਦੀ ਉੱਥੇ ਵਿਚਾਰ ਹੁੰਦੀ ਹੈ। ਮੋਹੇ ਚੱਲੈ ਸੋ ਅੱਗੇ ਮਾਰੀਏ, ਮੋਹੇ ਚੱਲੇ ਦਾ ਅਰਥ ਸਤਸੰਗੀਓ ਜਿਹੜਾ ਮੋਹਿਆ ਹੋਇਆ ਲੁੱਟਿਆ ਹੋਇਆ ਵਿਕਾਰਾਂ ਦਾ ਚੱਲੇ, ਜਦੋਂ ਉਹ ਦੁਨੀਆਂ ਤੋਂ ਜਾਂਦਾ ਹੈ ਤਾਂ ਸੋ ਅੱਗੇ ਮਾਰੀਏ, ਅੱਗੇ ਬੜੀ ਮਾਰ ਪੈਂਦੀ ਹੈ। ਜਾਂ ਮੋਹੇ ਚੱਲੇ ਜਿਹੜਾ ਮੂੰਹ ਜ਼ੋਰ ਬੰਦਾ ਹੈ, ਜੋ ਮੂੰਹ 'ਚ ਆਇਆ ਬਕ ਦਿੱਤਾ, ਇਹੋ ਜਿਹੇ ਬੰਦੇ ਨੂੰ ਅੱਗੇ ਬੜੀ ਮਾਰ ਪੈਂਦੀ ਸਤਸੰਗੀਓ। ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੇ ਬਚਨ ਬੋਲਾਂਗੇ ਅਤੇ ਸਤਸੰਗੀਓ ਸਮਾਜ 'ਚ ਬੰਦਾ ਉਹਨੂੰ ਚੰਗਾ ਨਹੀਂ ਸਮਝਦਾ, ਇਹ ਬੰਦਾ ਬੜਾ ਮੂੰਹ ਫਾੜ ਹੈ, ਇਹ ਬੰਦਾ ਜੋ ਮੂੰਹ 'ਚ ਆਇਆ ਬੋਲ ਦਿੰਦਾ ਹੈ। ਇਸ ਲਈ ਗੁਰੂ ਜੀ ਕਹਿੰਦੇ ਮੋਹੇ ਚੱਲੈ ਸੋ ਅੱਗੇ ਮਾਰੀਏ, ਜਿਹੜਾ ਆਪਣੇ ਮੂੰਹ ਦੇ ਜ਼ੋਰ ਨਾਲ ਚੱਲਦਾ ਦੁਨੀਆਂ 'ਤੇ, ਜੋ ਮੂੰਹ ਦੇ 'ਚ ਆਉਂਦਾ ਬੋਲੀ ਜਾਂਦਾ, ਅੱਗੇ ਮਾਰੀਏ ਉਹਨੂੰ ਅੱਗੇ ਮਾਰ ਪੈਂਦੀ ਸਤਸੰਗੀਓ। ਗੁਰੂ ਕਿਰਪਾ ਕਰਨ, ਨਾਮਦਾਨ ਬਖਸ਼ਣ, ਚਰਨਾਂ ਦਾ ਪਿਆਰ ਬਖਸ਼ਣ, ਸਰਬੱਤ ਸੰਗ ਦੀ ਹਾਜ਼ਰੀ ਸੱਚੇ ਪਾਤਸ਼ਾਹ ਦਰ ਪ੍ਰਵਾਨ ਕਰਨ। ਇਹ ਪਵਿੱਤਰ ਹੁਕਮਨਾਮਾ ਆਸਾ ਜੀ ਕੀ ਵਾਰ ਦੇ ਵਿੱਚੋਂ 12ਵੀਂ ਪੌੜੀ ਦੇ ਵਿੱਚ ਬਖਸ਼ਿਸ਼ ਕੀਤਾ ਮਹਾਰਾਜ ਨੇ। ਇਹਦੇ ਨਾਲ 2 ਸਲੋਕ ਗੁਰੂ ਨਾਨਕ ਦੇਵ ਜੀ ਦੇ, 2 ਸਲੋਕ ਗੁਰੂ ਅੰਗਦ ਦੇਵ ਜੀ ਦੇ, ਪੌੜੀ ਜਿਹੜੀ ਹੈ ਗੁਰੂ ਨਾਨਕ ਦੇਵ ਜੀ ਦੀ, ਆਸਾ ਮਹੱਲਾ ਪਹਿਲਾ ਵਾਰ ਸਲੋਕਾਂ ਨਾਲ, ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ, ਕੁੰਡੇ ਅਸਰਾਜ ਹੈ ਕਿ ਤੁਨੀ ਰੋਜ਼ ਸੁਣਦੇ ਹਾਂ। ਇਸ ਲਈ ਜਿਹੜੀਆਂ ਪੌੜੀਆਂ 24 ਸਾਰੀਆਂ ਗੁਰੂ ਨਾਨਕ ਦੇਵ ਜੀ ਦੀਆਂ, ਸਲੋਕ ਇਹਦੇ ਨਾਲ ਢੁਕਵੇਂ ਗੁਰੂ ਨਾਨਕ ਦੇਵ ਜੀ ਦੇ, ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ। ਗੁਰੂ ਕਿਰਪਾ ਕਰਨ, ਨਾਮਦਾਨ ਬਖਸ਼ਣ, ਸਰਬੱਤ ਸੰਗ ਦੀ ਹਾਜ਼ਰੀ ਦਰ ਪ੍ਰਮਾਣ ਕਰਨ। ਸ਼ੁਕਰ ਗੁਰੂ ਕਾ, ਧੰਨਵਾਦ ਆਪ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ ਔਰ ਗੁਰੂ ਕੇ ਵਜ਼ੀਰਾਂ ਦਾ। ਸੱਚੇ ਪਾਤਸ਼ਾਹ ਮਿਹਰ ਕਰਨ, ਨਾਮਦਾਨ ਬਖਸ਼ਣ। ਸਤਸੰਗੀ 2 ਦਿਨ ਦੀ ਹਾਜ਼ਰੀ ਦਾਸ ਦੀ ਹੋਰ ਹੈ, ਫਿਰ ਆਪ ਸੰਗਤਾਂ ਤੋਂ ਆਗਿਆ ਸਤਿਗੁਰਾਂ ਦੀ ਕਿਰਪਾ ਨਾਲ ਲੈ ਲੈਣੀ ਹੈ। ਸਤਿਗੁਰੂ ਮਿਹਰ ਕਰਨ ਜੀ, ਸਮਾਪਤੀ ਦੀਆਂ ਪੰਕਤੀਆਂ ਗਾਈਏ, ਫਤਿਹ ਬੁਲਾਈਏ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਠਾਕੁਰ ਤੁਮ ਪਹਿਰਦਾਸ ਜੀਓ ਪਿੰਡ ਸਭ

ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ। ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸ਼ਬਦ ਹੁਜਾਏ ਤੇਗ ਬਹਾਦਰ ਸਿਮਰਿਆ ਗੁਰ ਨਾਉ ਨਿਧਿਆਵੇ ਧਾਏ ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ। ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਬਣ ਛਕਿਆ ਦੇਗ ਚਲਾਈ ਤੇ ਗਵਾਹੀ ਦੇ ਕੇ ਅੰਡਟ ਕੀਤਾ ਦਿਨਾਂ ਪਿਆਰਿਆਂ ਸਜਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ। ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁੱਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਦਰਗੇ। ਬੋਲੋ ਜੀ ਪੰਜਾਂ ਤਖਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਦਰਕੇ। ਬੋਲੋ ਜੀ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤੇ ਆਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਰ ਛਹਿਰਿਆ ਦੇਖ ਤੇਗ ਫਤਿਹ ਬਿਰਤ ਕੀ ਪੈਜ ਪੰਥ ਕੀ ਜਿਤ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ। ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ। ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖਾ ਅਕਾਲ ਪੁਰਖ ਵਾਹਿਗੁਰੂ ਹੈ। ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਪੰਥ ਨੂੰ ਵਿਛੋੜਿਆ ਗਿਆ ਹੈ ਉਲੇ ਦਰਸ਼ਨ ਦੀ ਦਾਰ ਸੇਵਾ ਸੰਭਾਲਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹਿਨਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਨੇ ਬਾਰ ਮੇਰਾ ਬਖਸ਼ ਕਿਰਪਾ ਕੀਤੀ। ਆਪ ਜੀ ਦੀ ਹਜ਼ੂਰ ਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਅੰਮ੍ਰਿਤ ਵੇਲੇ ਤੋਂ ਹੀ ਆਪ ਦਰਬਾਰ ਸੰਗਤਾਂ ਵੱਲੋਂ ਸਿਮਰਨ ਅਭਿਆਸ ਹੋਏ ਪ੍ਰੰਤ ਆਪ ਜੀ ਨੇ ਪ੍ਰਕਾਸ਼ ਮਨੋ ਕੇ ਦਰਸ਼ਨਦਾਰੀ ਬਖਸ਼ੇ। ਉਪਰੰਤ ਆਪ ਜੀ ਦੀ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀਆਂ ਦੇ ਨੇਤਰੇਮ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਆਪ ਜੀ ਵੱਲੋਂ ਬਖਸ਼ ਹੁਕਮਨਾਮੇ ਦੀ ਸ਼ਬਦ ਵਿਚਾਰ ਛੇ ਪੋੜੀ ਸਾਹਿਬ ਜੀ ਕੇ ਜਾਪ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਹੋਈਆਂ ਨੇ ਕਈ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋਗਾਂ ਵਾਸਤੇ ਸੁਤ ਸਪਸ਼ਟ ਬਾਣੀ ਬਣਨ ਦਾ ਆਤਮਕਸ਼ ਨਿੰਗਰ ਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰਥ ਕਰਨਾਈ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀਤੀ ਦਰਗਰ ਵਿਖੇ ਕੀਤੀਆਂ ਸੇਵਾ ਮੰਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾ ਬਖਸ਼ਣੀਆਂ ਨਪੂਰ ਜਿਹਦੇ ਜਨਮ ਦਿਨ ਸ਼ੁਕਰਾਨਾ ਕਰਦੇ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਨ। ਭਾਈ ਜਗਤਾਰ ਸਿੰਘ ਤੇ ਰੋਕਤਾ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਹੈ। ਭਾਈ ਤਾਰਾ ਸਿੰਘ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਪਰਿਵਾਰ ਨੂੰ ਅਰਦਾਸ ਬੇਨਤੀ ਹੈ। ਮਾਤਾ ਗੁਰਬਚਨ ਕੌਰ ਜੀ ਤੰਦਰੁਸਤੀ ਸੇ ਜਾਵੇ ਵਾਸਤੇ ਪਰਿਵਾਰ ਨੂੰ ਅਰਦਾਸ ਬੇਨਤੀ ਪਰਿਵਾਰ ਬੇਨਤੀ ਅਨੁਸਾਰ ਪ੍ਰਵਾਨ ਕਰਨੀਆਂ। ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੇ ਰਿਹਾ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਹੈ। ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸਿੰਘ ਜੀ ਵਰਤਾਉਣ ਦੀ ਆਗਿਆ ਬਖਸ਼ਿਸ਼ਾਂ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਨੀਆਂ ਸਹੀ ਪਿਆਰੇ ਮੇਲ

ਅਕਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਹੋ ਆਪ ਜੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਪਾਤਸ਼ਾਹ ਜੀ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿਖੇ ਜੁੜ ਕੇ ਸੰਗਤੀ ਰੂਪ ਚ ਨਾਮ ਜਪ ਕੇ ਪਿੱਤਰ ਗੁਰਬਾਣੀ ਪੜ੍ਹ ਸੁਣ ਕੇ ਕਥਾ ਕੀਰਤਨ ਸਰਵਣ ਕਰਕੇ ਗੁਰੂ ਘਰ ਵਿਖੇ ਸੇਵਾਵਾਂ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਸੋ ਗੁਰੂ ਸਾਹਿਬ ਜੀ ਕਿਰਪਾ ਕਰਨ ਆਪ ਆਈ ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ ਦਰੋਂ ਕਰੋਂ ਗੁਰਸਿੱਖੀ ਜੀਵਨ ਨਾਮ ਦਾਨ ਬਖਸ਼ਣ। ਅੱਜ ਬੱਚਿਆਂ ਦੇ ਅਖੀਰਲਾ ਕੰਮ ਜੋ ਹੈ ਉਹ ਨਿਤਨੇਮ ਉੱਪਰ ਬਿਲਡਿੰਗ 'ਚ ਹੋਵੇਗਾ ਜੀ। ਆਪ ਜੀ ਜਿਹਨਾਂ ਬੱਚਿਆਂ ਨੇ ਹਾਜ਼ਰੀ ਪਰਿਣਤ ਉੱਪਰ ਹਾਜ਼ਰੀ ਸਕੂਲ 'ਚ ਪੜ੍ਹ ਸਕਦੇ ਹੋ ਜੀ। ਇੱਥੇ ਮਤਲਬ ਦੀਵਾਨ ਦੀ ਸੰਪੂਰਨਤਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸੰਨਿਆਸਾ ਗੁਰਪੂਰਾ ਮਿਲਾਵੇ ਮੇਰਾ ਪ੍ਰੀਤਮ ਹਾਂ ਵਾਰ ਵਾਰ ਆਪਣੇ ਗੁਰੂ ਕੋ ਜਾਸਾ ਰਹਾਉ ਅਵਗਣ ਭਰਪੂਰ ਸਰੀਰੇ ਕਿਉਂ ਕਰ ਮਿਲਾਂ ਆਪਣੇ ਪ੍ਰੀਤਮ ਪੂਰੇ ਜਿਨ ਗੁਣਵੰਤੀ ਮੇਰਾ ਪ੍ਰੀਤਮ ਪਾਇਆ ਸੇ ਮੈਂ ਗੁਣ ਨਾਹੀ ਕਿਉਂ ਮਿਲਾਂ ਮੇਰੀ ਮਾਇਆ ਹਉ ਕਰ ਕਰ ਥਾਕਾ ਪਾਵ ਬਹੁ ਤੇਰੇ ਨਾਨਕ ਗਰੀਬ ਰਾਖੋ ਹਰ ਮੇਰੇ ਵਡਹੰਸ ਮਹੱਲਾ ਚੌਥਾ ਮੇਰਾ ਹਰ ਪ੍ਰਭ ਸੁੰਦਰ ਮੈਂ ਸਾਰ ਨ ਜਾਣੀ ਹਉ ਹਰ ਪ੍ਰਭ ਛੋੜ ਦੂਜੇ ਲੋਬਾਣੀ ਹਉ ਕਿਉਂ ਕਰ ਫਿਰ ਕੋ ਮਿਲੋ ਇਆਣੀ ਜੋ ਪਿਰ ਰਾਵੇ ਜੋ ਪਿਰ ਭਾਵੇ ਸਾ ਸੁਹਾਗਣ ਸਾਹੀ ਪਿਰ ਕੋ ਮਿਲੇ ਸਿਆਣੀ ਰਹਾ ਮੈਂ ਵਿੱਚ ਦੋਸ ਹਾਂ ਕਿਉਂ ਕਰ ਪਿਰ ਪਾਵਾ ਤੇਰੇ ਅਨੇਕ ਪਿਆਰੇ ਹਾਂ ਪਿਰ ਚਿਤ ਨ ਆਵਾ ਜਿਨ ਪਿਰ ਰਾਵਿਆ ਸਾ ਭਲੀ ਸੁਹਾਗਣ ਸੇ ਮੈਂ ਗੁਣ ਨਾਹੀ ਹਾਂ ਕਿਆ ਕਰੀ ਦੁਹਾਗਣ ਨਿਤ ਸੁਹਾਗਣ ਸਦਾ ਪਿਰ ਰਾਵੇ ਮੈਂ ਕਰਮਹੀਨ ਕਬ ਹੀ ਗੱਲ ਲਾਵੇ ਤੂੰ ਪਿਰ ਗੁਣਵੰਤਾ ਹਾਂ ਔਗੁਣ ਯਾਰਾ ਮੈਂ ਨਿਰਗੁਣ ਬਖਸ਼ ਨਾਨਕ ਵਿਚਾਰਾ ਵਡਹੰਸ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੈਂ ਮਨ ਵੱਡੀ ਆਸ ਹਰੇ ਕਿਉਂ ਕਰ ਹਰ ਦਰਸ਼ਨ ਪਾਵਾ ਹਾਂ ਜਾਇ ਪੁੱਛਾਂ ਆਪਣੇ ਸਤਿਗੁਰੈ ਗੁਰ ਪੁੱਛ ਮਨ ਮੁਗਦ ਸਮਝਾਵਾ ਭੂਲਾ ਮਨ ਸਮਝੈ ਗੁਰ ਸਬਦੀ ਹਰ ਹਰ ਸਦਾ ਧਿਆਏ ਨਾਨਕ ਜਿਸ ਨਦਰ ਕਰੇ ਮੇਰਾ ਪਿਆਰਾ ਸੋ ਹਰ ਚਰਣੀ ਚਿਤ ਲਾਏ ਹਉ ਸਭ ਵੇਸ ਕਰੀ ਪਿਰ ਕਾਰਨ ਜੇ ਹਰ ਪ੍ਰਭ ਸਾਚੇ ਪਾਵਾ ਸੋ ਪਿਰ ਪਿਆਰਾ ਮੈਂ ਨਦਰ ਨਾ ਦੇਖੈ ਹਉ ਕਿਉਂ ਕਰ ਧੀਰਜ ਪਾਵਾ ਜਿਸ ਕਾਰਨ ਹਉ ਸਿੰਗਾਰ ਸਿੰਗਾਰੀ ਸੋ ਪਿਰ ਰੱਤਾ ਮੇਰਾ ਅਵਰਾ ਨਾਨਕ ਧਨ ਧਨ ਧਨ ਸੁਹਾਗਣ ਜਿਨ ਪਿਰ ਰਾਵੇੜਾ ਸੱਚ ਸਵਰਾ ਹਉ ਜਾਏ ਪੁੱਛਾਂ ਸੁਹਾਗ ਸੁਹਾਗਣ ਤੁਸੀਂ ਕਿਉਂ ਪਿਰ ਪਾਇੜਾ ਪ੍ਰਭ ਮੇਰਾ ਮੈਂ ਉੱਪਰ ਨਦਰ ਕਰੀ ਪਿਰ ਸੱਚ ਮੈਂ ਛੋਡਿਆੜਾ ਮੇਰਾ ਤੇਰਾ ਸਭ ਮਨ ਤਨ ਜੀਓ ਕਰੋ ਹਰ ਪ੍ਰਭ ਕਾ ਇਤ ਮਾਰਗ ਭੈਣੇ ਮਿਲੀਐ ਆਪਣ ਡਾਹ ਪ੍ਰਭ ਨਦਰ ਕਰ ਦੇਖੈ ਨਾਨਕ ਜੋਤ ਜੋਤੀ ਰਲੀਐ ਜੋ ਹਰ ਪ੍ਰਭ ਕਾ ਮੈਂ ਦੇਹ ਸੁਨੇਹਾ ਤਿਸ ਮਨ ਤਨ

ਕੇ ਮਨ ਜੀਵੇ ਨਾਮ ਸੁਣ ਤੇਰਾ ਨਾਨਕ ਜਿਤ ਵੇਲਾ ਵਿਸਰੈ ਮੇਰਾ ਸੁਆਮੀ ਤਿਤ ਵੇਲਾ ਮਰ ਜਾਏ ਜੀਉ ਮੇਰਾ ਹਰ ਵੇਖਣ ਕੋ ਸਭ ਕੋਈ ਲੋਚੈ ਸੋ ਵੇਖੈ ਜਿਸ ਆਪ ਵਿਖਾਲੇ ਜਿਸ ਨੂੰ ਨਦਰ ਕਰੇ ਮੇਰਾ ਪਿਆਰਾ ਸੋ ਹਰ ਹਰ ਸਦਾ ਸੰਭਾਲੇ ਸੋ ਹਰ ਹਰ ਨਾਮ ਸਦਾ ਸਦਾ ਸੰਭਾਲੇ ਜਿਸ ਸਤਿਗੁਰ ਪੂਰਾ ਮੇਰਾ ਮਿਲਿਆ ਨਾਨਕ ਹਰ ਜਨ ਹਰ ਏਕੇ ਹੋਏ ਹਰ ਜਪ ਹਰ ਸੇਤੀ ਰਲਿਆ ਵਡਹੰਸ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਤਿ ਉੱਚਾ ਤਾਂ ਕਾ ਦੁਰਬਾਰਾ ਅੰਤ ਨਾਹੀਂ ਕਿਛ ਪਾਰਾ ਵਾਰਾ ਕੋਟ ਕੋਟ ਕੋਟ ਲੱਖ ਤਾਵੇ ਇੱਕ ਤਿਲ ਤਾਂ ਕਾ ਮਹਿਲ ਨਾ ਪਾਵੇ ਸੁਹਾਵੀ ਕੌਣ ਸੁਵੇਲਾ ਜਿਤ ਪ੍ਰਭ ਮੇਲਾ ਰਹਾ ਲਾਖ ਭਗਤ ਜਾਂ ਕੋ ਆਰਾਧੇ ਲਾਖ ਤਪੀਸਰ ਤਪ ਹੀ ਸਾਧ ਹੈ ਲਾਖ ਜੋਗੀਸਰ ਕਰਤੇ ਜੋਗਾ ਲਾਖ ਭੋਗੀਸਰ ਭੋਗੈ ਭੋਗਾ ਕੜ ਕੜ ਵਸੈ ਜਾਣੇ ਥੋਰਾ ਹੈ ਕੋਈ ਸਾਜਨ ਪਰਦਾ ਤੋਰਾ ਕਰੋ ਜਤਨ ਜੇ ਹੋਏ ਮਿਹਰਬਾਨਾ ਤਾਂ ਕੋ ਦੇਈ ਜੀਓ ਕੁਰਬਾਨਾ ਫਿਰਤ ਫਿਰਤ ਸੰਤਨ ਪੈ ਆਇਆ ਦੁੱਖ ਭ੍ਰਮ ਹਮਾਰਾ ਸਗਲ ਮਿਟਾਇਆ ਮਹਿਲ ਬੁਲਾਇਆ ਪ੍ਰਭ ਅੰਮ੍ਰਿਤ ਪੁੰਚਾ ਕਹੋ ਨਾਨਕ ਪ੍ਰਭ ਮੇਰਾ ਉੱਚਾ ਵਡਹੰਸ ਮਹੱਲਾ ਪੰਜਵਾਂ ਤਨ ਸੋ ਵੇਲਾ ਜਿਤ ਦਰਸ਼ਨ ਕਰਨਾ ਹਉ ਬਲਿਹਾਰੀ ਸਤਿਗੁਰ ਚਰਣਾ ਜੀ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ ਮਨ ਜੀਵੈ ਪ੍ਰਭ ਨਾਮ ਚ ਤੇਰੇ ਰਹਾ ਸੱਚ ਮੰਤਰ ਤੁਮਾਰਾ ਅੰਮ੍ਰਿਤ ਬਾਣੀ ਸੀਤਲ ਪੁਰਖ ਦ੍ਰਿਸ਼ਟ ਸੁਜਾਣੀ ਸੱਚ

ਨਾਲ ਨਾਨਕ ਸਾਹਿਬ ਭਰਪੁਰ ਲੀਨਾਉ ਵਡਹੰਸ ਮਹੱਲਾ ਪੰਜਵਾਂ ਤੂੰ ਬੇਅੰਤ ਕੋ ਵਿਰਲਾ ਜਾਣੈ ਗੁਰਪ੍ਰਸਾਦ ਕੋ ਸ਼ਬਦ ਪਛਾਣੈ ਸੇਵਕ ਕੀ ਅਰਦਾਸ ਪਿਆਰੇ ਜਪ ਜੀਵਾਂ ਪ੍ਰਭ ਚਰਨ ਤੁਮਾਰੇ ਰਾਮ ਦਿਆਲ ਪੁਰਖ ਮੇਰੇ ਪ੍ਰਭ ਦਾਤੇ ਜਿਸੇ ਜਨਾਬ ਤਿਨੇ ਤੁਮ ਜਾਤੇ ਸਦਾ ਸਦਾ ਜਾਈ ਬਲਿਹਾਰੀ ਏਤੇ ਉਤ ਦੇਖੋ ਓਟ ਤੁਮਾਰੀ ਮੋਇ ਨਿਰਗੁਣ ਗੁਣ ਕਿਛੂ ਨਾ ਜਾਤਾ ਨਾਨਕ ਸਾਧੂ ਦੇਖ ਮਨ ਰਾਤਾ ਵਡਹੰਸ ਮਹੱਲਾ ਪੰਜਵਾਂ ਅੰਤਰ ਜਾਮੀ ਸੋ ਪ੍ਰਭ ਪੂਰਾ ਦਾਨ ਦੇ ਸਾਧੂ ਕੀ ਧੂਰਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਤੇਰੀ ਓਟ ਪੂਰਨ ਗੋਪਾਲਾ ਰਹਾਉ ਜਲ ਥਲ ਮਈਅਲ ਰਿਹਾ ਭਰਪੂਰੇ ਨਿਕਟ ਵਸੈ ਨਾਹੀ ਪ੍ਰਭ ਦੂਰੇ ਜਿਸਨੂੰ ਨਦਰ ਕਰੇ ਸੋ ਧਿਆਏ ਆਠ ਪੈਰ ਹਰ ਕੇ ਗੁਣ ਗਾਏ ਜੀ ਜੰਤ ਸਗਲੇ ਪ੍ਰਤ ਪਾਰੇ ਸਰਨ ਪਰਿਓ ਨਾਨਕ ਹਰ ਦੁਆਰੇ ਵਡਹੰਸ ਮਹੱਲਾ ਪੰਜਵਾਂ ਤੂੰ ਵਡ ਦਾਤਾ ਅੰਤਰ ਜਾਮੀ ਸਭ ਮੈਂ ਰਵਿਆ ਪੂਰਨ ਪ੍ਰਭ ਸੁਆਮੀ ਮੇਰੇ ਪ੍ਰਭ ਪ੍ਰੀਤਮ ਨਾਮ ਉਦਾਰਾ ਓ ਸੁਣ ਸੁਣ ਜੀਵਾ ਨਾਮ ਤੁਮਾਰਾ ਰਹਾਉ ਤੇਰੀ ਸਰਣ

ਪਾਵਾਂ, ਨਾਮ ਜਪ ਨਾਨਕ ਨਾਮ ਜਪਤ ਸੁਖ ਪਾਵਾਂ। ਵਡਹੰਸ ਮਹੱਲਾ ਪੰਜਵਾਂ, ਸਾਧ ਸੰਗ ਹਰਿ ਅੰਮ੍ਰਿਤ ਪੀਜੈ, ਨਾ ਜੀਓ ਮਰੇ ਨਾ ਕਬਹੂ ਛੀਜੈ। ਵਡਭਾਗੀ ਗੁਰਪੂਰਾ ਪਾਈਐ, ਗੁਰ ਕਿਰਪਾ ਤੇ ਪ੍ਰਭੂ ਤੇ ਆਈਐ ਰਹਾ। ਰਤਨ ਜਵਾਹਰ ਹਰ ਮਹਾਨ ਕਲਾਲਾ, ਸਿਮਰ ਸਿਮਰ ਪ੍ਰਭ ਪਏ ਨਿਹਾਲਾ। ਜਤ ਕਤ ਭੇਖੋ ਸਾਧੂ ਸਰਣਾ, ਹਰ ਗੁਣ ਗਾਏ ਨਿਰਮਲ ਮਨ ਕਰਣਾ। ਕੜ ਕੜ ਅੰਤਰ ਮੇਰਾ ਸਵਾਮੀ ਬੂਠਾ, ਨਾਨਕ ਨਾਮ ਪਾਇਆ ਪ੍ਰਭ ਤੂਠਾ। ਵਡਹੰਸ ਮਹੱਲਾ ਪੰਜਵਾਂ, ਵਿਸਰਣਾ ਹੀ ਪ੍ਰਭ ਦੀਨ ਦਿਆਲਾ, ਤੇਰੀ ਸਰਣ ਪੂਰਨ ਕਿਰਪਾਲਾ ਰਹਾ। ਜੈ ਜਿਤੇ ਆਵੇ ਸੋ ਥਾਨ ਸੁਹਾਵਾ, ਜਿਤ

ਜੈ ਰਾਮ ਨਾਮ ਇਸ ਜੁਗ ਮੈਂ ਦੁਰਲਭ ਹੈ ਗੁਰਮਤ ਹਰ ਰਸ ਪੀਜੈ ਰਹਾਉ ਸ਼ਬਦ ਚੀਨ ਮਰ ਨਿਰਮਲ ਹੋਵੈ ਤਾ ਹਰ ਕੇ ਗੁਣ ਗਾਵੇ ਗੁਰਮਤੀ ਆਪੇ ਆਪ ਪਛਾਣੈ ਤਾ

ਵਾਸਨਾ ਵਸਾਈ। ਮਾਨਸ ਜਨਮ ਦੁਲੰਬ ਹੈ, ਜਗ ਮੈਂ ਖੱਟ ਆਇਆ। ਪੂਰੇ ਭਾਗ ਸਤਿਗੁਰ ਮਿਲੇ, ਹਰ ਨਾਮ ਧਿਆਏ। ਮਨਮੁਖ ਭੂਲੇ ਬਿਖ ਲਗੇ, ਅਹਿਲਾ ਜਨਮ ਗਵਾਇਆ। ਹਰ ਕਾ ਨਾਮ ਸਦਾ ਸੁਖ ਸਾਗਰ, ਸਾਚਾ ਸ਼ਬਦ ਨਾ ਪਾਇਆ। ਮੁਖੋਂ ਹਰ ਹਰ ਸਭ ਕੋ ਕਰੈ, ਵਿਰਲੈ ਹਿਰਦੈ ਵਸਾਇਆ। ਨਾਨਕ ਜਿਨ ਕੈ ਹਿਰਦੈ ਵਸਿਆ, ਮੁਖ ਮੁਗਤ ਤੇ ਨਾ ਪਾਇਆ। ਵਡਹੰਸ ਮਹੱਲਾ ਪਹਿਲਾ ਸ਼ੰਤ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਕਾਇਆ ਕੂੜ ਵਿਗਾੜ, ਕਾਹੇ ਨਾਈਐ, ਨਾਤਾ ਸੋ ਪਰਵਾਨ, ਸੱਚ ਕਮਾਈਐ। ਜਬ ਸਾਚ ਅੰਦਰ ਹੋਏ ਸਾਚਾ, ਤਾਮ ਸਾਚਾ ਪਾਈਐ। ਲਿਖੇ ਬਾਜੋਂ ਸੁਰਤ ਨਾਹੀ, ਬੋਲ ਬੋਲ ਗਵਾਈਐ। ਜਿੱਥੇ ਜਾਏ ਬਹੀਏ ਭਲਾ ਕਹੀਏ, ਸੁਰਤ ਸ਼ਬਦ ਲਿਖਾਈਐ। ਕਾਇਆ ਕੂੜ ਵਿਗਾੜ, ਕਾਹੇ ਨਾਈਐ। ਤਾਂ ਮੈਂ ਕਿਹਾ ਕਹਿਣ, ਜਾਂ ਤੁਝੇ ਕਹਾਇਆ। ਅਮਰਤਰਕਾ ਨਾਮ ਮੇਰੇ ਮਨ ਭਾਇਆ। ਨਾਮ ਮੀਠਾ ਮਨੇ ਲਾਗਾ, ਦੁਖ ਡੇਰਾ ਢਾਇਆ। ਸੁਖ ਮਨ ਮੈਂ ਆਏ ਵਸਿਆ, ਜਾਮ ਤੈਂ ਫੁਰਮਾਇਆ।

ਤਾਂ ਮੈਂ ਕਹਿਆ ਕਹਿਣ ਜਾਂ ਤੁਝੇ ਕਹਾਇਆ ਵਾਰੀ ਖਸਮ ਕਢਾਏ ਕਿਰਤ ਕੁਮਾਵਣਾ ਮੰਦਾ ਕਿਸੇ ਨਾ ਆਖ ਝਗੜਾ ਪਾਵਣਾ ਨਾ ਪਾਏ ਝਗੜਾ ਸੁਏ ਆਮ ਸੇਤੀ ਆਪ ਆਪ ਵੰਜਾਵਣਾ ਜਿਸ ਨਾਲ ਸੰਗਤ ਕਰ ਸਰੀਕੀ ਜਾਏ ਕਿਆ ਰੂਆਵਣਾ ਜੋ ਦੇਹ ਸਹਿਣਾ ਮਨੇ ਕਹਿਣਾ ਆਖ ਨਾਹੀ ਵਾਵਣਾ ਵਾਰੀ ਖਸਮ ਕਢਾਏ ਕਿਰਤ ਕਮਾਵਣਾ ਸਭ ਉਪਾਯੁਨ ਆਪ ਆਪੇ ਨਦਰ ਕਰੇ ਕੌੜਾ ਕੋਈ ਨਾ ਮੰਗੇ ਮੀਠਾ ਸਭ ਮੰਗੇ ਸਭ ਕੋਈ ਮੀਠਾ ਮੰਗ ਦੇਖੇ ਖਸਮੇ ਭਾਵੇ ਸੋ ਕਰੇ ਕਿਛ ਪੁੰਨ ਦਾਨ ਅਨੇਕ ਕਰਨੀ ਨਾਮ ਤੁਲ ਨਾ ਸਮਸਰੇ ਨਾਨਕਾ ਜਿਨ ਨਾਮ ਮਿਲਿਆ ਕਰਮ ਹੋਆ ਤੁਰ ਕਦੇ ਸਭ ਉਪਾਈ ਉਨ ਆਪ ਆਪੇ ਨਦਰ ਕਰੇ ਵਡਹੰਸ ਮਹੱਲਾ ਪਹਿਲਾ ਕਰੋ ਦਇਆ ਤੇਰਾ ਨਾਮ ਵਖਾਣਾ ਸਭ ਉਪਾਈਏ ਆਪ ਆਪੇ ਸਰਬ ਸਮਾਣਾ ਸਰਬੇ ਸਮਾਣਾ ਆਪ ਤੂੰ ਹੈ ਉਪਾਏ ਉਪਾਏ ਧੰਦੇ ਲਾਈਆ ਇੱਕ ਤੁਝ ਹੀ ਕੀਏ ਰਾਜੇ ਇੱਕ ਨਾ ਭਿੱਖ ਭਵਾਈਆ ਲੋਭ ਮੋਹ ਤੁਝ ਕੀਆ ਮਿੱਠਾ ਏਤ ਪਰਮ ਭੁਲਾਣਾ ਸਦਾ ਦਇਆ ਕਰੋ ਆਪਣੀ ਤਾਮ ਨਾਮ ਵਖਾਣਾ ਨਾਮ ਤੇਰਾ ਹੈ ਸਾਚਾ ਸਦਾ ਮੈਂ ਮਨ ਭਾਣਾ ਦੁਖ ਗਇਆ ਸੁਖ ਆਏ ਸਮਾਣਾ ਗਾਵਣ ਸੁਰ ਨਰ ਸੁਗੜ ਸੁਜਾਣਾ ਸੁਰ ਨਰ ਸੁਗੜ ਸੁਜਾਣ ਗਾਵੇ ਜੋ ਤੇਰੇ ਮਨ ਭਾਵੇ ਮਾਇਆ ਮੋਹ ਚੇਤੇ ਨਾਹੀ ਅਹਿਲਾ ਜਨਮ ਗਵਾਵੇ ਇੱਕ ਮੂੜ ਮੁਗਦ ਨਾ ਚੇਤੇ ਮੂਲੇ ਜੋ ਆਇਆ

ਚੜੇ ਸਵਾਇਆ ਇੱਕ ਕਰਮ ਧਰਮ ਨਾ ਹੋਏ ਸੰਜਮ ਜਾ ਮਨਾ ਇੱਕ ਪਛਾਣੀ ਵਕਤ ਸੁਹਾਵਾ ਸਦਾ ਤੇਰਾ ਅੰਮ੍ਰਿਤ ਤੇਰੀ ਬਾਣੀ ਹਉ ਬਲਿਹਾਰੀ ਸਾਚੇ ਨਾਵੇ ਰਾਜ ਤੇਰਾ ਕਬੂ ਨਾ ਜਾਵੇ ਰਾਜੋ ਤਾਂ ਤੇਰਾ ਸਦਾ ਨਿਚਲ ਇਹੋ ਕਬੂ ਨਾ ਜਾਵੇ ਚਾਕਰ ਤਾਂ ਤੇਰਾ ਸੋਏ ਹੋਵੇ ਜੋ ਇਹ ਸਹਿਜ ਸੁਮਾਵੇ।

ਆਖ ਨ ਜਾਣ ਨਦਰ ਕਰੇ ਤਾਂ ਸਾਚ ਪਛਾਣ ਸਾਚੋ ਪਛਾਣਾ ਤਾਮ ਤੇਰਾ ਜਾਮੇ ਆਪ ਬੁਝਾਵੇ ਦੁਖ ਭੁਗ ਸੰਸਾਰ ਕੀਏ ਸਹਿਸਾ ਹੋ ਚੁਕਾਵੇ ਬਨਵੰਤ ਨਾਨਕ ਜਾਏ ਸਹਿਸਾ।

ਮੁਈਏ ਜਿਨ ਵਿੱਚੋਂ ਆਪਣਾ ਗਵਾਇਆ, ਜਿਨੀ ਆਪ ਗਵਾਇਆ ਤਿੰਨੀ ਪਿਰ ਪਾਇਆ। ਰੰਗ ਸਿਉ ਰਲੀਆਂ ਮਾਣੇ ਸਦਾ ਰੰਗ ਰਾਤੀ ਸਹਿਜੇ ਮਾਤੀ, ਅਣ ਦਿਨ ਨਾਮ ਵਿਖਾਣੇ ਕਾਮਣ ਵਡ ਭਾਗੀ ਅੰਤਰ ਲਿਵ ਲਾਗੀ। ਹਰ ਕਾ ਪ੍ਰੇਮ ਸੁਭਾਇਆ ਨਾਨਕ ਕਾਮਣ ਸਹਿਜੇ ਰਾਤੀ, ਜਿਨ ਸੱਚ ਸਿੰਗਾਰ ਬਣਾਇਆ। ਹਉਮੇ ਮਾਰ ਮੁਈਏ ਤੂੰ ਚੱਲ ਗੁਰ ਕੈ ਭਾਏ, ਹਰ ਵਰ ਰਾਵੇ ਸਦਾ ਮੁਈਏ, ਨਿਜ ਘਰ ਵਾਸਾ ਪਾਏ, ਨਿਜ ਘਰ ਵਾਸਾ ਪਾਏ ਸ਼ਬਦ ਵਜਾਏ। ਸਦਾ ਸੁਹਾਗਨ ਨਾਰੀ ਫਿਰ ਲਿਆ ਲਜ਼ਬਨ ਵਾਲਾ, ਅਣਦਿਨ ਕੰਤ ਸਵਾਰੀ। ਹਰ ਵਾਰ ਸੁਹਾਗੋ ਮਸਤਕ ਭਾਗੋ, ਸੱਚੇ ਸ਼ਬਦ ਸੁਹਾਏ। ਨਾਨਕ ਕਾਮਨ ਹਰ ਰੰਗ ਰਾਤੀ, ਜਾ ਚੱਲੈ ਸਤਿਗੁਰ ਪਾਏ। ਵਡਹੰਸ ਮਹੱਲਾ ਤੀਜਾ, ਗੁਰਮੁਖ ਸਭ ਵਾਪਾਰ ਪਲਾ, ਜੇ ਸਹਿ

ਨਾਮ ਵਖਾਣੇ ਗੁਣ ਸੰਗ੍ਰਹਿ ਅਵਗੁਣ ਵਿਕਣੈ ਆਪੇ ਆਪ ਪਛਾਣੈ ਗੁਰਮਤ ਪਾਈ ਵੱਡੀ ਵਡਿਆਈ ਸੱਚੈ ਸਬਦ ਰਸ ਪੀਜੈ ਨਾਨਕ ਹਰ ਕੀ ਭਗਤ ਨਿਰਾਲੀ।

ਹਰ ਮਨ ਵਸਾਏ ਧਨ ਖੇਤੀ ਵਾਪਾਰਾ ਹਰ ਨਾਮ ਤੇ ਆਏ ਮਨ ਵਸਾਏ ਬੂਝੇ ਗੁਰ ਵਿਚਾਰਾ ਮਨ ਮੁਖ ਖੇਤੀ ਵਣਜ ਕਰ ਥਾਕੇ ਤ੍ਰਿਸ਼ਨਾ ਭੁੱਖ ਨਾ ਜਾਏ ਨਾਨਕ ਨਾਮ ਬੀਜ ਮਨ ਅੰਦਰ ਸੱਚੇ ਸ਼ਬਦ ਸੁਭਾਏ ਹਰ ਵਪਾਰ ਸੇ ਜਨ ਲਾਗੇ ਜਿਨ੍ਹਾਂ ਮਸਤਕ ਮਣੀ ਵਡਭਾਗੋ ਰਾਮ ਗੁਰਮਤੀ ਮਨ ਨਿਜ ਕਰ ਵਸਿਆ ਸੱਚੇ ਸ਼ਬਦ ਬੈਰਾਗੋ ਰਾਮ ਮੁਖ ਮਸਤਕ ਭਾਗੋ।

ਮੈਂ ਮਾਰੀ ਸਾਚੇ ਸ਼ਬਦ ਲਾਗ ਮਤ ਉਪਜੈ ਸਾਚੇ ਸ਼ਬਦ ਲਾਗ ਮਤ ਉਪਜੈ ਗੁਰਮੁਖ ਨਾਮ ਸੁਹਾਗੋ ਨਾਨਕ ਸ਼ਬਦ ਮਿਲੇ ਪਉ ਭੰਜਨ ਹਰ ਰਾਵੇ ਮਸਤਕ ਭਾਗੋ ਖੇਤੀ ਵਣਜ ਸਭ ਹੁਕਮ ਹੈ ਹੁਕਮੇ ਮਨ ਵਡਿਆਈ ਰਾਮ ਗੁਰਮਤੀ ਹੁਕਮ ਬੂਝੀਐ ਹੁਕਮੈ ਮੇਲ ਮਲਾਈ ਰਾਮ ਹੁਕਮ ਮਲਾਈ ਸਹਿਜ ਸਮਾਈ ਗੁਰ ਕਾ ਸ਼ਬਦ ਅਪਾਰਾ ਸੱਚੀ ਵਡਿਆਈ ਗੁਰ ਤੇ ਪਾਈ ਸੱਚੀ ਵਡਿਆਈ ਗੁਰ ਤੇ ਪਾਈ ਸੱਚ ਸਵਾਰਨ ਹਾਰਾ ਪਉ ਪੰਜਨ ਪਾਇਆ ਆਪ ਗਵਾਇਆ ਗੁਰਮੁਖ ਮੇਲ ਮਿਲਾਈ ਕਹੋ ਨਾਨਕ ਨਾਮ ਨਿਰੰਜਨ ਅਗਮ ਅਗੋਚਰ ਹੁਕਮ

ਸਾਚੇ ਸਬਦ ਲਿਵ ਲਾਏ, ਸਦਾ ਸੱਚ ਰੱਤਾ ਮਨ ਨਿਰਮਲ ਆਮਣ ਜਾਣ ਰਹਾਏ। ਦੂਜੇ ਭਾਏ ਪਰਮ ਵਿਗੁਤੀ ਮਨ ਮੁਖ ਮੋਹੀ ਜਮਕਾਲ, ਕਹੇ ਨਾਨਕ ਸੁਣ ਮਨ ਮੇਰੇ।

ਜੋ ਭਾਵੈ ਸੋ ਪੁੰਚ ਤੂੰ। ਗੁਰਮੁਖ ਨਦਰ ਨਿਹਾਲ, ਗੁਰਮੁਖ ਨਦਰ ਨਿਹਾਲ ਮਨ ਮੇਰੇ, ਅੰਤਰ ਹਰ ਨਾਮ ਸਿਖਾਈ। ਮਨਮੁਖੀ ਅੰਦਲੇ ਗਿਆਨ ਵਿਹੂਣੇ, ਦੂਜੇ ਭਾਈ ਖੁਆਈ।

ਸਮਸਤ ਨਾ ਭਾਲ ਮਨ ਮੇਰਿਆ ਜਨਮ ਪਦਾਰਥ ਪਾਇ ਕੈ ਇੱਕ ਸੱਚ ਲੱਗੇ ਵਾਪਾਰਾ ਸਤਿਗੁਰ ਸੀਵਣ ਆਪਣਾ ਅੰਤਰ ਸਬਦ ਅਪਾਰਾ ਅੰਤਰ ਸਬਦ ਅਪਾਰਾ ਹਰ ਨਾਮ ਪਿਆਰਾ ਨਾਮੇ ਨੌ ਨਿਦ ਪਾਈ ਮਨਮੁਖ ਮਾਇਆ ਮੋਹ ਵਿਆਪੇ ਦੁਖ ਸੰਤਾਪੇ ਦੂਜੇ ਪਤ ਗਵਾਈ ਹਉਮੈ ਮਾਰ ਸੱਚ ਸ਼ਬਦ ਸੁਮਾਣੀ ਸੱਚ ਰਤੇ ਅਧਕਾਈ ਨਾਨਕ ਮਾਨਸ ਜਨਮ ਦੁਲੰਬ ਹੈ ਸਤਿਗੁਰ ਬੂਝ ਬੁਝਾਈ ਮਨ ਮੇਰੇ ਸਤਿਗੁਰ ਸੇਵਣ ਆਪਣਾ ਸੇ ਜਨ ਵਡਭਾਗੀ ਰਾਮ ਜੋ ਮਨ ਮਾਰੇ ਆਪਣਾ ਸੇ ਪੁਰਖ ਬੈਰਾਗੀ ਰਾਮ ਸੇ ਜਨ ਬੈਰਾਗੀ ਸੱਚ ਲਿਵ ਲਾਗੀ ਆਪਣਾ ਆਪ ਪਛਾਣਿਆ ਮਤ ਨਿਚਲ ਅਤ ਗੂੜੀ ਗੁਰਮੁਖ ਸਹਿਜੇ ਨਾਮ ਵਖਾਣਿਆ ਇੱਕ ਕਾਮਣ ਹਿਤਕਾਰੀ ਮਾਇਆ ਮੋਹੇ ਪਿਆਰੀ ਮਨਮੁਖ ਸੋਏ ਰਹੇ ਆ ਭਾਗੇ ਨਾਨਕ ਸਹਿਜੇ ਸੇਵੇ ਗੁਰ ਆਪਣਾ ਸੇ ਪੂਰੇ ਵਡਭਾਗੇ ਵਡਹੰਸ ਮਹੱਲਾ ਤੀਜਾ ਰਤਨ ਪਦਾਰਥ ਵਣਜੀਐ ਸਤ

ਲਾਹ ਭਗਤ ਸੰਸਾਰੀ ਬਿਨ ਭਗਤੀ ਸੁਖ ਨਾ ਹੋਈ ਦੂਜੇ ਪਤ ਖੋਈ ਗੁਰਮਤਿ ਨਾਮ ਉਦਾਰੇ ਵੱਖਰ ਨਾਮ ਸਦਾ ਲਾਭ ਹੈ ਜਿਸ ਨੂੰ ਏਤ ਵਾਪਾਰ ਲਾਏ ਰਤਨ ਪਦਾਰਥ ਬਣ ਜੀਐ ਜਾਂ ਸਤਿਗੁਰ ਦੇ ਬੁਝਾਏ ਮਾਇਆ ਮੋਹ ਸਭ ਦੁੱਖ ਹੈ ਖੋਟਾ ਇਹੋ ਵਪਾਰਾ ਰਾਮ ਕੂੜ

ਸਾਧ ਵਖਾਣੈ ਬਿਨ ਬੂਝੈ ਸੁਖ ਨਾ ਹੋਈ ਆਵਣ ਜਾਣਾ ਕਦੇ ਨਾ ਚੁੱਕੈ ਮਾਇਆ ਮੋਹ ਪਿਆਰਾ ਮਾਇਆ ਮੋਹ ਸਭ ਦੁੱਖ ਹੈ ਖੋਟਾ ਇਹੋ ਵਾਪਾਰਾ ਖੋਟੇ

ਮਨਮੁਖ ਜਨਮ ਗਵਾਇਆ, ਬਿਖ ਮਾਇਆ ਜਿਨ ਜਗਤ ਭੁਲਾਇਆ, ਬਿਖ ਮਾਇਆ ਜਿਨ ਜਗਤ ਭੁਲਾਇਆ, ਸਾਚਾ ਨਾਮ ਨਾ ਪਾਇਆ। ਮਨਮੁਖ ਸੰਤਾਂ ਨਾਲ ਵੈਰ ਕਰ, ਦੁੱਖ ਖੱਟੇ ਸੰਸਾਰਾ।

ਤੇ ਸੱਚ ਨਾਮ ਲਿਵ ਲਾਗੀ। ਨਦਰ ਕਰੇ ਸੋਈ ਸੱਚ ਪਾਏ ਗੁਰ ਕੈ ਸ਼ਬਦ ਵਿਚਾਰਾ। ਨਾਨਕ ਨਾਮ ਰਤੇ ਤਿਨਹੀ ਸੁਖ ਪਾਇਆ ਸਾਚੇ ਕੇ ਵਾਪਾਰਾ। ਹਉਮੈ ਮਾਇਆ ਮੈਲ ਹੈ ਮਾਇਆ ਮੈਲ।

ਦਿਨ ਸਦਾ ਸੁਖ ਪਾਇਆ। ਹੋਰ ਮੂਰਖ ਕੂਕ ਮੋਏ ਗਾਵਾਰਾ, ਮਾਇਆ ਮੋਹ ਮਨ ਰੰਗਿਆ, ਮੈਂ ਸੁਧ ਨ ਕਾਈ ਰਾਮ, ਗੁਰਮੁਖਿਓ ਮਨ ਰੰਗੀਐ, ਦੂਜਾ ਰੰਗ ਜਾਈ ਰਾਮ, ਦੂਜਾ ਰੰਗ ਜਾਈ ਸੱਚ ਸਮਾਈ, ਸੱਚ ਭਰੇ ਭੰਡਾਰਾ, ਗੁਰਮੁਖ ਹੋਵੈ ਸੋਈ ਬੂਜੈ, ਸੱਚ ਸਵਾਰਨ ਹਾਰਾ, ਆਪੇ ਮੇਲੇ ਸੋ ਹਰ ਮਿਲੈ, ਹੋਰ ਕਹਿਣਾ ਕਿਛੂ ਨ ਜਾਈ, ਨਾਨਕ ਬਿਨ ਨਾਮੇ ਪਰਮ ਪੁਲਾਇਆ, ਇੱਕ ਨਾਮ ਰਤੇ ਰੰਗ ਲਾਏ। ਵਡਹੰਸ ਮਹੱਲਾ ਤੀਜਾ, ਇਹ ਮਨ ਮੇਰਿਆ, ਆਵਾਗੌਣ ਸੰਸਾਰ ਹੈ, ਅੰਤ

ਗੁਰਮੁਖ ਹਰ ਰਸ ਚਾਖਿਆ। ਦਰ ਸੱਚ ਸਦਾ ਹੈ ਸਾਚਾ, ਸਾਚੇ ਸ਼ਬਦ ਸੋ ਭਾਖਿਆ। ਘਰ ਮੈਂ ਨਿਜ ਘਰ ਪਾਇਆ, ਸਤਿਗੁਰ ਦੇ ਵਡਾਈ। ਨਾਨਕ ਜੋ ਨਾਮ ਰਤੇ ਸਈ ਮਹਿਲ ਪਾਇਨ, ਮਤ ਪ੍ਰਵਾਨ ਸੱਚ ਸਾਈ। ਵਡਹੰਸ ਮਹੱਲਾ ਚੌਥਾ ਸ਼ੰਤ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮੇਰੇ ਮਨ ਸਤਿਗੁਰ ਪ੍ਰੀਤ।

ਧਨ ਵਸਾਈ ਸਭ ਦੁੱਖ ਵਿਸਾਰਨ ਹਾਰਾ ਵਡਭਾਗੀ ਗੁਰ ਦਰਸ਼ਨ ਪਾਇਆ ਧਨ ਧਨ ਸਤਿਗੁਰੂ ਹਮਾਰਾ ਉਠਤ ਬੈਠਤ ਸਤਿਗੁਰ ਸੇਵੈ ਜਿਤ ਸੇਵੈ।

ਜੋ ਸਤ ਗੁਰ ਬਚਨ ਸੁਣਾਏ। ਮੇਰੇ ਮਨ ਬੈਰਾਗ ਪਿਆ ਬੈਰਾਗੀ, ਮਿਲ ਗੁਰ ਦਰਸ਼ਨ ਸੁਖ ਪਾਏ। ਹਰ ਹਰ ਕਿਰਪਾ ਕਰੋ ਸੁਖ ਦਾਤੇ, ਦਿਓ ਸਤਿਗੁਰ ਚਰਨ ਹਮ ਤੂਰਾ, ਕੋਈ ਆਨ ਕੋਈ ਆਨ ਮਿਲਾਵੇ, ਮੇਰਾ ਸਤਿਗੁਰ ਪੂਰਾ। ਗੁਰ ਜੀਵੜ ਦਾਤਾ, ਮੈਂ ਅਵਰ ਨ ਕੋਈ ਰਾਮ, ਹਰ ਦਾਨੋ ਹਰ ਦਾਨ ਦੇਵੈ, ਹਰ ਪੁਰਖ ਨਿਰੰਜਨ ਸੋਈ ਰਾਮ। ਹਰ ਹਰ ਨਾਮ ਜਿਨੀ ਆਰਾਧਿਆ, ਤਿਨਕਾ ਦੁੱਖ ਪਰਮ ਭਉ ਭਾਗਾ, ਸੇਵਕ ਭਾਏ ਮਿਲੇ ਵੱਡ ਭਾਗੀ, ਗੁਰ ਚਰਣੀ ਮਨ ਲਾਗਾ। ਕਹੁ ਨਾਨਕ ਹਰ ਆਪ ਮਿਲਾਈ, ਮਿਲ ਸਤਿਗੁਰ ਪੁਰਖ ਸੁਖ ਹੋਈ, ਗੁਰ ਜੀਵੜ

ਸਤਿਗੁਰ ਮੇਲ ਹਰ ਨਾਮ ਸੁਮਾਣੀ ਜਪ ਹਰ ਹਰ ਨਾਮ ਧਿਆਇਆ ਜਿਸ ਕਾਰਨ ਹਉ ਟੰਡੂ ਜਿਸ ਕਾਰਨ ਹਉ ਢੂੰਡ ਟੁੰਡਿੰਦੀ ਸੋ ਸੱਜਣ ਹਰ ਘਰ ਪਾਇਆ ਏਕ ਦ੍ਰਿਟ ਹਰ ਏਕੋ ਜਾਤਾ ਹਰ ਆਤਮ ਰਾਮ ਪਛਾਣੀ ਹਉ ਗੁਰਬਿਨ ਹਉ ਗੁਰਬਿਨ ਖਰੀ ਨਿਮਾਣੀ ਜਿਨ੍ਹਾਂ ਸਤਿਗੁਰ ਜਿਨ ਸਤਿਗੁਰ ਪਾਇਆ।

ਸਰੇ ਵੇ ਤਿਨ ਕੇ ਜਿਨ ਸਤਿਗੁਰ ਪੁਰਖ ਪ੍ਰਭ ਤਿਆਇਆ। ਤੂੰ ਵੜਦਾਤਾ ਅੰਤਰ ਜਾਮੀ ਮੇਰੀ ਸਰਦਾ ਪੂਰ ਹਰ ਰਾਇਆ। ਗੁਰ ਸਿੱਖ ਮੇਲ ਮੇਰੀ ਸਰਦਾ ਪੂਰੀ ਅਣਦਿਨ ਰਾਮ ਗੁਣ ਗਾਏ ਜਿਨ ਸਤਿਗੁਰ ਪਾਇਆ। ਤਿਨ ਹਰ ਪ੍ਰਭ ਮੇਲ ਮਿਲਾਏ ਹਉ ਵਾਰੀ ਗੁਰ ਸਿੱਖ।

sí.

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿਠੇ ਸਬਦ ਫਜਾਏ ਤੇਗ ਬਹਾਦਰ ਸਿਮਰੇ ਆਏ ਕਰਨਾਉ ਨਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਰੱਖੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਬਣ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡ ਕੀਤਾ ਦਿਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਰੱਖੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਕੁੱਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਲਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਏ ਤਿਨ੍ਹਾਂ ਦੀ ਕਮਾਈ ਦਾ ਧਿਆਨ ਰੱਖੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ

ਸਤਿੰਦਰ ਕੌਰ ਜੀ ਅਤੇ ਉਹਨਾਂ ਸਮੂਹ ਪਰਿਵਾਰ ਵੱਲੋਂ ਸਰਦਾਰ ਹਰਭਜਨ ਸਿੰਘ ਜੀ ਸਾਲਾਨਾ ਮਿੱਠੀ ਯਾਦ ਮਨਾਉਂਦਿਆਂ ਹੋਇਆ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਲੈ ਰਹੇ ਹਨ। ਕਿਰਪਾ ਕਰਨੀ ਵਿੱਚ ਜਿਹੜੀ ਆਤਮਾ ਚਰਨਾਂ 'ਚ ਨਿਵਾਸ ਬਖਸ਼ਣਾ ਪਿੱਛੇ ਪਰਿਵਾਰ ਸਿਰ 'ਤੇ ਮਿਹਰ ਪਿਆਰ ਚੜ੍ਹਦੀ ਗੱਲ ਦਾਤਾਂ ਬਖਸ਼ਣੀਆਂ, ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਗੱਲ ਦਾਤਾਂ ਬਖਸ਼ਿਸ਼ ਕਰਨੀਆਂ। ਦੂਸਰਾ ਅਖੰਡ ਪਾਠ ਸਾਹਿਬ ਹਰਮੀਤ ਸਿੰਘ, ਗੁਰਪ੍ਰੀਤ ਕੌਰ ਵਾਲੀਆ, ਪਰਿਵਾਰ ਵੱਲੋਂ ਆਪਣੇ ਬੱਚੇ ਦਿਵਜੋਤ ਸਿੰਘ ਵਾਲੀਆ, ਜਸਜੋਤ ਕੌਰ ਵਾਲੀਆ, ਬੱਚਿਆਂ ਦੇ ਜਨਮ ਦਿਨ ਖੁਸ਼ੀਆਂ, ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਲੈ ਰਹਿਣ। ਕਿਰਪਾ ਕਰਨੀ ਸੁਣ ਪਰਿਵਾਰ ਅਤੇ ਬੱਚਿਆਂ ਦੇ ਸਿਰ 'ਤੇ ਮਿਹਰ ਪਿਆਰ, ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ, ਬੱਚਿਆਂ ਨੂੰ ਮਾਤਾ ਪਿਤਾ ਆਗਿਆਕਾਰੀ ਬਣਾਉਣਾ, ਉੱਚ ਵਿਦਿਆ ਦਾਨ ਬਖਸ਼ਣਾ, ਸੀਸ 'ਤੇ ਮਿਹਰ ਪਿਆਰ ਹੱਥ ਰੱਖਣਾ, ਚੜ੍ਹਦੀ ਕਲਾ ਦਾਤਾਂ ਬਖਸ਼ਿਸ਼ ਕਰਨੀ। ਦੋਨਾਂ ਪਰਿਵਾਰ ਆਪ ਜੀ ਦੇ ਹਜ਼ੂਰ ਸੰਬੰਧ ਵਿੱਚ ਦੇਖ ਸਕ ਕੇ ਹਾਜ਼ਰਦਾਰ ਪ੍ਰਵਾਨ ਹੋਵੇ। ਪ੍ਰਵਾਨ ਹੈ ਪ੍ਰਸ਼ਾਦ ਸਿੰਘ ਜਬਰਤਾਉਣ ਦੀ ਆਗਿਆ, ਬਖਸ਼ਵਾਈ ਸੰਗਤ ਦੀ ਹਾਜ਼ਰੀ, ਤੇਲ ਫੁਲ ਭੇਟਾ ਕਿਤੇ ਦਰ 'ਤੇ ਪ੍ਰਵਾਨ ਕਰਨੀ, ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ। 6 ਪੌੜੀ ਆਨੰਦ ਸਾਹਿਬ ਜੀ ਕੀ ਅਰਦਾਸ ਪੁੱਛਕ ਮਾਫ਼ ਕਰਨੀ ਸੋ ਬੇਨਤੀਆਂ ਗੁਰਮਤਿ ਅਨੁਸਾਰ ਪ੍ਰਵਾਨ ਕਰਦੇ ਹਾਂ। ਬਖਸ਼ਵਾਈ ਸ੍ਰੀ ਮੁੱਖ ਵਾਗ ਪ੍ਰੰਤ ਪਰਿਵਾਰਾਂ ਨੂੰ 2 ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਨ

ਸਾਹਿਬ ਵਾਹਿਗੁਰੂ ਜੀ ਕੀ ਫਤਿਹ। ਦੋਨਾਂ ਪਰਿਵਾਰਾਂ ਨੂੰ ਬੇਨਤੀ ਹੈ ਕੱਲ੍ਹ ਸਵੇਰੇ 9:15 ਪਹੁੰਚਣ, 9 ਵਜੇ ਮਾਧੀ ਅਰਦਾਸ ਹੋਵੇਗੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਾਨਕ ਹੁਕਮੀ ਆਹੋ ਜਾਹੋ ਤੀਰ ਤਪ ਦਇਆ ਦਾ ਦਾਨ ਜੇ ਕੋ ਪਾਵੇ ਤਿਲਕਾ ਮਾਣ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਾ ਤੀਰਥ ਮਲ ਨਾਓ

ਸ੍ਰੀ ਰਾਗ ਮਹੱਲਾ ਪਹਿਲਾ। ਹਰ ਹਰ ਜਪੋ ਪਿਆਰਿਆ ਗੁਰਮਤਿ ਲੈ ਹਰ ਬੋਲ, ਮਨ ਸੱਚ ਕਸਵੱਟੀ ਲਾਈਐ ਤੁਲੀਏ ਪੂਰੇ ਤੋਲ, ਕਿਵੇਂ ਤ ਕਿਨੇ ਨਾ ਪਾਈਏ ਰਿਦਮਾਨ ਕਮੋਲ ਅਮੋਲ। ਭਾਈ ਰੇ ਹਰ ਹੀਰਾ ਗੁਰਮਾਹੇ, ਸਤ ਸੰਗਤ ਸਤਿਗੁਰ ਪਾਈਏ ਐਨੇ ਸ਼ਬਦ ਸਲਾਹੇ ਰਹਾਓ। ਸੱਚ ਵੱਖਰ ਤਨ ਰਾਸ

ਸੱਚ ਵਖਰ ਤਨ ਨਾਮ ਲੈ ਘਟ ਘਟ ਗਹਿਰ ਗੰਭੀਰ ਨਾਨਕ ਗੁਰਮੁਖ ਪਾਈਏ ਦਇਆ ਕਰੇ ਹਰ ਹੀਰ ਸ੍ਰੀ ਰਾਗ ਮਹੱਲਾ ਪਹਿਲਾ ਪਰ ਮੈਂ ਪਾਹੇ ਨਾ ਵਿਜਵੈ ਜੈ ਭਵੈ ਦਿਸੰਤਰ ਦੇਸ਼ ਅੰਤਰ ਮੈਲ ਨਾ ਉਤਰੈ ਤ੍ਰਿਗ ਜੀਵਨ ਤ੍ਰਿਗ ਵੇਸ ਹੋਰ ਕਿਤੇ ਭਗਤ ਨਾ ਹੋਵੇ ਬਿਨ ਸਤਿਗੁਰ ਕੇ ਉਪ

ਨਾਮ ਪਤ ਪਾਏ, ਮਿਲ ਸਤ ਸੰਗਤ ਹਰ ਪਾਈਏ, ਗੁਰਮੁਖ ਹਰ ਲਿਵਲਾਏ, ਆਪ ਗਿਆ ਸੁਖ ਪਾਇਆ, ਮਿਲ ਸਲਲੈ ਸਲਲ ਸਮਾਏ, ਜਿਨ ਹਰ ਹਰ ਨਾਮ ਨਾ ਚੇਤਿਓ ਸੋ ਔਗਣ ਆਵੈ ਜਾਏ, ਜੇ ਸਤਿਗੁਰ ਪੁਰਖ ਨਾ ਭੇਟਿਓ ਸੋ ਭੌਜਲ ਪਚੇ ਪਚਾਏ, ਇਹੋ ਮਾਣਕ ਜੀਓ ਨਿਰਮੋਲ ਹੈ, ਇਉਂ ਕੋਡੀ ਬਦਲੇ ਜਾਏ, ਜਿੰਨਾ ਸਤਿਗੁਰ ਰਸ ਮਿਲੇ ਸੇ ਪੂਰੇ ਪੁਰਖ ਸੁਜਾਣ, ਗੁਰਮਿਲ ਭੌਜਲ ਲੰਘੀਐ ਦਰਗ ਹੈ ਪਤ ਪ੍ਰਵਾਨ, ਨਾਨਕ ਤੇ ਮੁਖ ਉਜਲੇ ਤੁਨ ਉਪਜੇ ਸ਼ਬਦ ਨਿਸ਼ਾਨ, ਸ੍ਰੀ ਰਾਗ ਮਹੱਲਾ ਪਹਿਲਾ, ਵਣਜ ਕਰਹੋ ਵਣਜਾਰੇ ਉਹ ਵੱਖਰ ਲਿਹੋ ਸਮਾ, ਤੈਸੀ ਵਸਤ ਵਿਸਾਹੀਐ ਜੈਸੀ ਨਿਭੇ ਨਾਲ, ਅੱਗੇ ਸਾਹੋ ਸੁਜਾਣ ਹੈ ਲੈਸੀ ਵਸਤ ਸਮਾਲ, ਭਾਈ ਰੇ ਰਾਮ ਕਹੋ ਚਿਤਲਾਇ, ਹਰ ਜਸ ਵੱਖਰ ਲੈ ਚਲੋ ਸਹਿ ਦੇਖੇ ਪਤੀਆਇ, ਰਹਾਉ ਜਿੰਨਾ ਰਾਸ ਨਾ ਸੱਚ ਹੈ ਕਿਉਂ ਤਿੰਨਾ ਸੁਖ ਹੋਏ, ਖੋਟੇ ਵਣਜ ਵਣੰਜਿਆਂ ਮਨ ਤਨ ਖੋਟਾ ਹੋਏ, ਫਾਈ ਫਾਥੇ ਮਿਰਗ ਜੋ ਦੋ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਨਿਮਕੇ ਕਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ। ਸੋ ਕਹੋ ਟਲ ਗੁਰ ਸੇਵੀਐ ਐਨਸ ਸਹਿਜ ਸੁਭਾਏ, ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਰਠ ਮਹੱਲਾ ਪੰਜਵਾਂ, ਆਗੈ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸੋ ਹੁਣ ਬੇਨਤੀ ਹੈ ਜੀ ਲੜਕੀ ਦੇ ਪਿਤਾ ਜੀ ਨੂੰ ਕਿ ਉਹ ਲੜਕੇ ਦਾ ਪੱਲਾ ਲੜਕੀ ਨੂੰ ਪਕੜਾਉਣ, ਨਾਲ ਨਾਲ ਸ਼ਬਦ ਪੜਿਆ ਜਾਵੇ।

ਸੋ ਬੇਨਤੀ ਹੈ ਜੀ ਹੁਣ ਚਾਰ ਲਾਵਾਂ ਦੇ ਪਾਠ ਆਰੰਭ ਹੋਣਗੇ। ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਉਹਨਾਂ ਵੱਲੋਂ ਉਚਾਰਨ ਕੀਤੀਆਂ ਹੋਈਆਂ ਚਾਰ ਲਾਵਾਂ ਦੇ ਪਾਠ ਆਰੰਭ ਹੋਣਗੇ। ਸਭ ਤੋਂ ਪਹਿਲਾਂ ਭਾਈ ਸਾਹਿਬ ਜੀ ਲਾਮ ਦਾ ਪਾਠ ਕਰਨਗੇ। ਜਦੋਂ ਨਾਨਕ ਨਾਮ ਸ਼ਬਦ ਆਵੇ ਉਹਨਾਂ ਸੁਪਾਗ ਜੋੜੀ ਨੇ ਸਤਿਗੁਰਾਂ ਨੂੰ ਨਮਸਕਾਰ ਕਰਕੇ ਉੱਠਣਾ ਹੈ। ਪਰਿਕਰਮਾ ਕਰਦਿਆਂ ਹੋਇਆਂ ਸੱਜੇ ਹੱਥ ਰੱਖ ਕੇ ਸਤਿਗੁਰਾਂ ਨੂੰ ਪਰਿਕਰਮਾ ਕਰਦਿਆਂ ਹੋਇਆਂ ਵਾਪਸ ਆਉਣਾ ਹੈ। ਨਾਲ ਨਾਲ ਉਸੇ ਜੋ ਲਾਭ ਦਾ ਸ਼ਬਦ ਗਾਇਨ ਹੋਵੇਗਾ। ਸੋ ਬੇਨਤੀ ਹੈ ਪਾਤਸ਼ਾਹ ਜੀ ਉਹਨਾਂ ਨੂੰ ਕਿ ਲਾਵਾਂ ਦੇ ਪਾਠ ਆਰੰਭ ਹੋਣ।

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉਣੇ ਦੇ ਆਵੇ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਸਭ ਥਾਈ ਹੋਏ ਸਹਾਇ

ਅਜਰ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਮਡਿਠ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕ ਕੇਸਾ ਸਵਾਸਾਂ ਸੰਗ ਨਿਭਾਇਆ ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਪ੍ਰਸਾਦ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਣ ਨਹੀਂ ਵਾ ਮਤ ਉੱਚੀ ਮਤ ਪਾਦੇ ਰੱਖਿਆ ਆਪ ਅਕਾਲ ਪੁਰਖ ਵਾਹਿਗੁਰੂ

ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਨੇ ਆਸਰਿਆਂ ਦੇ ਆਸਰਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ, ਦੋਨਾਂ ਪਰਿਵਾਰਾਂ ਨੂੰ ਮੰਗਲਮਈ ਸਮੇਂ ਬਖਸ਼ ਕੀਤੇ ਹਨ। ਦਰਕਰ ਦੇ ਪ੍ਰੀਤਵਾਨ ਬੀਬੀ ਉਮੀਦ ਕੌਰ ਸਪੁੱਤਰੀ ਭਾਈ ਨਿਰਮਲ ਸਿੰਘ, ਬੀਬੀ ਹਰਜਿੰਦਰ ਕੌਰ ਉਮੀਦ ਕੌਰ ਦਾ ਸ਼ੁਭ ਆਨੰਦ ਕਾਰਜ, ਜਿਮੀ ਯੂ ਐਨ ਸਪੁੱਤਰ ਐਸੀ ਕੁਆਂਗ ਅਤੇ ਚੂ ਸਿੰਘ। ਸੋ ਇਸ ਵੇਲੇ ਸੱਚੇ ਪਾਤਸ਼ਾਹ ਜੀ ਉਮੀਦ ਕੌਰ ਅਤੇ ਜਿਮੀ ਯੂ ਐਨ ਦਾ ਆਨੰਦ ਕਾਰਜ ਆਪਦੇ ਚਰਨਾਂ ਵਿੱਚ ਹੋਇਆ ਹੈ। ਕਿਰਪਾ ਕਰਨੀ ਪਾਤਸ਼ਾਹ ਜੀ ਦਾਸਰਿਆਂ ਤੋਂ ਗੁਰਬਾਣੀ ਦੇ ਕੀਰਤਨ ਕਰਦਿਆਂ, ਭਾਈ ਸਾਹਿਬਾਂ ਤੋਂ ਲਾਮ ਦਾ ਪਾਠ, ਲਾਵਾਂ ਦੇ ਪਾਠ ਕਰਦਿਆਂ ਹੋਇਆਂ, ਸੁਭਾਗ ਜੋੜੀ ਤੋਂ ਪਰਿਕਰਮਾ ਕਰਦਿਆਂ ਹੋਇਆਂ, ਭੁੱਲ ਚੁੱਕ ਦੀ ਖਿਮਾ ਬਖਸ਼ਣਾ ਸੱਚੇ ਪਾਤਸ਼ਾਹ ਜੀਓ, ਆਪ ਜੀ ਨੂੰ ਸੁੰਦਰ ਮਾਲਾ ਸਾਹਿਬ ਹਾਜ਼ਰ ਕੀਤੇ ਹਨ। ਕਿਰਪਾ ਕਰਨੀ ਆਪ ਜੀ ਨੇ ਅੰਗੀਕਾਰ ਕਰਨੇ, ਸੇਵਕਾਂ ਦੇ ਲੋਕ ਪਰਲੋਚ ਪੜਦੇ ਗੱਜਣੇ, ਆਉਣ ਵਾਲੇ ਸਮੇਂ ਵਿੱਚ ਆਪਸੀ ਪ੍ਰੇਮ ਪਿਆਰ ਚੜ੍ਹਦੀ ਕਲਾ ਬਖਸ਼ਣੀ ਸੱਚੇ ਪਾਤਸ਼ਾਹ ਜੀ, ਰਹਿਮਤਾਂ ਪ੍ਰਾਰਥ ਰੱਖਣਾ। ਭਾਈ ਨਿਰਮਲ ਸਿੰਘ ਵੱਲੋਂ ਸੱਚੇ ਪਾਤਸ਼ਾਹ ਜੀਓ, ਆਪਣੀ ਬੇਟੀ ਦੇ ਆਨੰਦ ਕਾਰਜ ਖੁਸ਼ੀ ਵਿੱਚ ਗੁਰੂ ਘਰ ਵਿੱਚ ਬਣ ਰਹੀਆਂ ਬਿਲਡਿੰਗਾਂ ਵਾਸਤੇ ਸੱਚੇ ਪਾਤਸ਼ਾਹ ਜੀ $1,000 ਸੇਵਾ ਵਾਸਤੇ ਹਾਜ਼ਰ ਕੀਤੇ ਹਨ। ਸੱਚੇ ਪਾਤਸ਼ਾਹ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਚੜ੍ਹਦੀਆਂ ਕਲਾ ਬਖਸ਼ਣੀਆਂ, ਐਸੇ ਬਖਸ਼ਾਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਜ, ਆਪ ਜੀ ਦਾ ਸੀਤ ਪ੍ਰਸ਼ਾਦ ਜੋ ਸ਼ਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁਖ ਵਾਗ ਦੀ ਬਖਸ਼ ਕਰੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਪਹੀ ਅਕਾਲ ਕੀ ਤਬੈ ਚਲ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਇਸ ਵੇਲੇ ਸਤਿਗੁਰਾਂ ਨੇ ਮਹਾਨ ਕਿਰਪਾ ਕੀਤੀ ਹੈ ਜੋ ਦੋਨਾਂ ਪਰਿਵਾਰਾਂ ਨੂੰ ਮੰਗਲਮਈ ਸਮੇਂ ਬਖਸ਼ ਕੀਤੇ ਹਨ। ਇਸ ਵੇਲੇ ਜੋ ਸੁਭਾਗ ਜੋੜੀ ਦਾ ਆਨੰਦ ਕਾਰਜ ਸੰਪੂਰਨ ਹੋਇਆ ਹੈ, ਸੋ ਦੋਨਾਂ ਹੀ ਪਰਿਵਾਰਾਂ ਨੂੰ ਦਾਖਲਿਆਂ ਦੇ ਜਥੇ ਵੱਲੋਂ ਅਤੇ ਮੈਨੇਜਮੈਂਟ ਕਮੇਟੀ ਵੱਲੋਂ ਬਹੁਤ ਬਹੁਤ ਵਧਾਈਆਂ। ਸੋ ਹੁਣ ਸਾਰੀਆਂ ਹੀ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਅਤੇ ਜੋ ਗੁਰੂ ਘਰ ਦੀ ਮਰਿਆਦਾ ਅਨੁਸਾਰ ਹੁਣ ਸੁਭਾਗ ਜੋੜੀ ਨੂੰ ਸਿਰੋਪਾਉ ਦਿੱਤੇ ਜਾਣਗੇ। ਉਸ ਤੋਂ ਬਾਅਦ ਸਮਾਪਤੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਬਾਣੀ ਸ਼ਬਦ ਮਿਲਾਵਾ ਹੋਏ। ਪਾਈ ਰੇ ਭਗਤਹੀਣ ਕਾਹੀ ਜਗਾਇਆ, ਪੂਰੇ ਗੁਰ ਕੀ ਸੇਵਨ ਕੀਨੀ ਬਿਰਥਾ ਜਨਮ ਗਵਾਇਆ। ਰਾਵ ਆਪੇ ਹਰ ਜਗ ਜੀਵਨ ਦਾਤਾ, ਆਪੇ ਬਖਸ਼ ਮਿਲਾਏ। ਜੀ ਜੰਤ ਇਹ ਕਿਆ ਵਿਚਾਰੇ, ਕਿਆ ਕੁਆਕ ਸੁਣਾਏ। ਗੁਰਮੁਖ ਆਪੇ ਦੇ ਵਡਿਆਈ, ਆਪੇ ਸੇਵ ਕਰਾਏ। ਦੇਖ ਕੁਟੰਬ ਮੋਹੇ ਲਭਾਣਾ, ਚਲਦਿਆਂ ਨਾਲ ਨਾ ਜਾਏ। ਸਤਿਗੁਰ ਸੇਵ ਗੁਣ ਨਿਧਾਨ ਪਾਇਆ, ਤਿਸ ਕੀ ਕੀਮ ਨਾ ਪਾਈ। ਪ੍ਰਭ ਸਖਾ ਹਰ ਜੀਓ ਮੇਰਾ, ਅੰਤੇ ਹੋਏ ਸਿਖਾਈ। ਪਈ ਅੜੇ ਜਗ ਜੀਵਨ ਦਾਤਾ, ਮਨਮੁਖ ਪੱਤ ਗਵਾਈ। ਬਿਨ ਸਤਿਗੁਰ ਕੋ ਮਗ ਨ ਜਾਣੇ, ਅੰਧੇ ਠੌਰ ਨ ਕਾਈ। ਹਰ ਸੁਖ ਦਾਤਾ ਮਾਨੇ ਵਸਿਆ, ਅੰਤ ਗਇਆ ਪਛਤਾਈ। ਪਈ ਅੜੇ ਜਗ ਜੀਵਨ ਦਾਤਾ, ਗੁਰਮੁਖ ਮਨ ਵਸਾਇਆ। ਆਨ ਦਿਨ ਭਗਤ ਕਰੇ ਦਿਨ ਰਾਤੀ, ਹੋਮੇ ਮੋਹ ਚੁਕਾਇਆ। ਜੇਸਿਓ ਰਾਤਾ ਤੈਸੋ ਹੋਵੈ, ਸੱਚੇ ਸੱਚ ਸਮਾਇਆ। ਆਪੇ ਨਦਰ ਕਰੇ ਭਾਉ ਲਾਏ, ਗੁਰ ਸਾਹਿਬ ਦੀ ਵਿਚਾਰ। ਸਤਿਗੁਰ ਸੇਵਿਆਂ ਸਹਿਜ ਉਪਜੇ, ਹਉਮੈ ਤ੍ਰਿਸ਼ਨਾ ਮਾਰ। ਹਰ ਗੁਣ ਦਾਤਾ ਸਦ ਮਨ ਵਸੇ, ਸੱਚ ਰੱਖਿਆ ਉਰ ਧਾਰ। ਪ੍ਰਭ ਮੇਰਾ ਸਦਾ ਨਿਰਮਲਾ, ਮਨ ਨਿਰਮਲ ਪਾਇਆ ਜਾਏ। ਨਾਮ ਨਿਧਾਨ ਹਰ ਮਨ ਵਸੇ, ਹਉਮੈ ਦੁੱਖ ਸਭ ਜਾਏ। ਸਤਿਗੁਰ ਸ਼ਬਦ ਸੁਣਾਇਆ, ਹੋ ਸਦ ਬਲਿਹਾਰੇ ਜਾਓ। ਆਪਣੇ ਮਨ ਚਿਤ ਕਹੇ ਕਹਾਏ, ਬਿਨ ਗੁਰ ਆਪ ਨਾ ਜਾਈ। ਹਰ ਜੀਉ ਭਗਤ ਵਛਲ ਸੁਖਦਾਤਾ, ਕਰ ਕਿਰਪਾ ਮਨ ਵਸਾਈ। ਨਾਨਕ ਸੋਭਾ ਸੁਰਤ ਦੇ ਪ੍ਰਭ, ਆਪੇ ਗੁਰਮੁਖ ਦੇ ਵਡਿਆਈ। ਸ੍ਰੀ ਰਾਗ ਮਹੱਲਾ ਤੀਜਾ। ਹਉਮੈ ਕਰਮ ਕਮਾਵ ਦੇ, ਜਮ ਡੰਡ ਲੱਗੇ ਤਿਨ ਆਇ। ਜੇ ਸਤਿਗੁਰ ਸੇਵਨ ਸੇ ਉਭਰੇ, ਹਰ ਸੇਤੀ ਲਿਵਲਾਏ। ਮਨ ਰੇ ਗੁਰਮੁਖ ਨਾਮ ਧਿਆਏ, ਤੁਰ ਪੂਰਬ ਕਰਤੇ ਲਿਖਿਆ, ਤਿਨਾ ਗੁਰਮਤ ਨਾਮ ਸਮਾਏ ਰਹਾਉ। ਬਿਨ ਸਤਿਗੁਰ ਪ੍ਰਤੀਤ ਨਾ ਆਵੀ, ਨਾਮ ਨਾ ਲਾਗੂ ਭਾਉ। ਸੁਪਨੈ ਸੁਖ ਨ ਪਾਵੀ, ਦੁਖ ਮੈਂ ਸਵੈ ਸਮਾਏ। ਜੇ ਹਰ ਹਰ ਕੀਚੇ ਬਹੁਤ ਲੋਚੀਏ, ਕੀਰਤਨ ਮੇਟਿਆ ਜਾਏ। ਹਰ ਕਾ ਭਾਣਾ ਭਗਤੀ ਮੰਨਿਆ, ਸੇ ਭਗਤ ਪਏ ਦਰ ਥਾਏ। ਗੁਰ ਸ਼ਬਦ ਦੜਾਵੈ ਰੰਗ ਸਿਉ, ਬਿਨ ਕਿਰਪਾ ਲਿਆ ਨਾ ਜਾਏ। ਜੇ ਸੋ ਅੰਮ੍ਰਿਤ ਨੀਰੀਏ, ਪੀ ਬਿਖ ਫਲ ਲਾਗੇ ਧਾਏ। ਸੇ ਜਨ ਸੱਚੇ ਨਿਰਮਲੇ, ਜਿਨ ਸਤਿਗੁਰੂ ਨਾਲ ਪਿਆਰ। ਸਤਿਗੁਰ ਕਾ ਭਾਣਾ ਕਮਾਉਂਦੇ, ਬਿਖਾਉਮੈ ਤਾਜ ਵੇਕਾਰ। ਮਨ ਹਟ ਕਿਤੇ ਨਾ ਉਪਾਏ, ਮਨ ਹਟ ਕਿਤੇ ਉਪਾਏ ਨਾ ਛੂਟੀਏ। ਸਿਮਰ ਸ਼ਾਸਤਰ ਸੁਧ ਜਾਏ, ਮਿਲ ਸੰਗਤ ਸਾਧੂ ਉਭਰੇ, ਗੁਰ ਕਾ ਸ਼ਬਦ ਕਮਾਏ। ਹਰ ਕਾ ਨਾਮ ਨਿਧਾਨ ਹੈ, ਜਿਸ ਅੰਤ ਨਾ ਪਾਰਾਵਾਰ। ਗੁਰਮੁਖ ਸਹੀ ਸੁਣਦੇ, ਜਿਨ ਕਿਰਪਾ ਕਰੇ ਕਰਤਾਰ। ਨਾਨਕ ਦਾਤਾ ਏਕ ਹੈ, ਦੂਜਾ ਉਹ ਨਾ ਕੋਏ। ਗੁਰ ਪ੍ਰਸਾਦੀ ਪਾਈਏ, ਕਰਮ ਪ੍ਰਾਪਤ ਹੋਏ।
1: ਸ੍ਰੀ ਰਾਗ ਮਹੱਲਾ ਤੀਜਾ। ਪੰਖੀ ਬਿਰਖ ਸੁਹਾਵੜੇ, ਸੱਚ ਚੁਗੇ ਗੁਰ ਪਾਏ। ਹਰ ਰਸ ਪੀਵੇ ਸਹਿਜ ਉਡੇ, ਹਰ ਰਸ ਪੀਵੇ ਸਹਿਜ ਰੇ ਉਡੇ ਨਾ ਆਵੇ ਜਾਏ। ਨਿਜ ਘਰ ਵਾਸਾ ਪਾਈਏ, ਹਰ ਹਰ ਨਾਮ ਸਮਾਏ।

ਪੰਖੀ ਬਿਰਗ ਸੁਹਾਵੜੇ ਉੱਡੇ ਚੋ ਦਿਸ ਜਾਏ ਜੇਤਾ ਉੱਡੇ ਦੋ ਘਣੇ ਨੇ ਦਾਜੇ ਤੇ ਬਿਰਲਾਏ ਬਿਨ ਗੁਰ ਮਹਿਲ ਨਾ ਜਾਪਈ ਨਾ ਅੰਮ੍ਰਿਤ ਫਲ ਪਾਏ ਗੁਰਮੁਖ ਬ੍ਰਹਮ ਹਰੀਆ ਵਾਲਾ ਸੱਚੇ ਸਹਿਜ ਸੁਪਾਏ ਸਾਖਾ ਤੀਨ ਨਿਵਾਰਿਆ ਇੱਕ ਸ਼ਬਦ ਲੈ ਬੁਲਾਏ ਅੰਮ੍ਰਿਤ ਫਲ ਹਰ ਏਕ ਹੈ ਆਪੇ ਦੇਖਵਾਏ ਮਨਮੁਖ ਉਬੇ ਸੁੱਕ ਗਏ ਨਾ ਫਲ ਤਿੰਨਾ ਛਾਉ ਤਿੰਨਾ ਪਾਸ ਨਾ ਬੈਸੀ ਹੈ ਉਹਨਾਂ ਘਰ ਨਾ ਗਿਰਾਉ ਕੱਟੀਏ ਤੈਨ ਦੇ ਜਾਲੀ ਹੈ ਉਹਨਾਂ ਸ਼ਬਦ ਨਾ ਲਾਉ ਹੁਕਮੇ ਕਰਮ ਕਮਾਵਣੇ ਪਏ ਹੈ ਕਿਰਤ ਫਿਰਾ ਹੁਕਮੇ ਦਰਸ਼ਨ ਦੇਖਣਾ ਜੈ ਭੇਜੇ ਤੈ ਜਾਉ ਹੁਕਮੇ ਹਰ ਹਰ ਮਨ ਵਸੈ ਹੁਕਮੇ ਸੱਚ ਸਮਾਉ ਹੁਕਮ ਨਾ ਜਾਣੇ ਬਪੜੇ ਭੂਲੇ ਫਿਰੇ ਗਵਾਰ ਮਨ ਹੱਠ ਕਰਮ ਕਮਾਵਦੇ ਨਿਤ ਨਿਤ ਹੋਏ ਖੁਆਰ ਅੰਤਰ ਸ਼ਾਂਤ ਨਾ ਆਵਈ ਨਾ ਸੱਚ ਲੱਗੇ ਪਿਆਰ ਗੁਰਮੁਖੀਆਂ ਮੋਹ ਸੋਹਣੇ ਗੁਰ ਕੈ ਹੇਤ ਪਿਆਰ ਸੱਚੀ ਭਗਤੀ ਸੱਚ ਰਤੇ ਦਰ ਸੱਚੇ ਸਚਿਆਰ ਆਏ ਸੇ ਪ੍ਰਵਾਨ ਹੈ ਸਭ ਕੁਲ ਕਾ ਕਰੇ ਉਧਾਰ

ਪਤ ਹੋਏ ਸ੍ਰੀ ਰਾਗ ਮਹੱਲਾ ਤੀਜਾ। ਗੁਰਮੁਖ ਨਾਮ ਤੇ ਆਈ ਐ ਮਨਮੁਖ ਬੂਝ ਨਾ ਪਾਏ, ਗੁਰਮੁਖ ਸਦਾ ਮੁਖ ਉਜਲੇ ਹਰ ਵਸਿਆ ਮਨ ਆਏ। ਸਹਿਜੇ ਹੀ ਸੁਖ ਪਾਈ ਐ ਸਹਿਜੇ ਰਹੇ ਸਮਾਏ, ਭਾਈ ਰੇ ਦਾਸਨ ਦਾਸਾ ਹੋਏ, ਗੁਰ ਕੀ ਸੇਵਾ ਗੁਰ ਭਗਤ ਹੈ ਬਿਰਲਾ ਪਾਏ ਕੋਏ ਰਹਾਉ।

ਲੈ ਫਿਰ ਕੇ ਅੰਗ ਸਮਾਏ। ਹਰ ਨਿਰਮਾਲਾ ਤੂੰ ਜਲਾ ਬਿਨ ਗੁਰ ਪਾਇਆ ਨਾ ਜਾਏ, ਪਾਠ ਪੜ੍ਹੇ ਨਾ ਬੂਝਈ ਭੇਖੀ ਪਰਮ ਭੁਲਾਏ। ਗੁਰਮਤੀ ਹਰ ਸਦਾ ਪਾਇਆ ਰਸਨਹਾਰ ਸਮਾਏ, ਮਾਇਆ ਮੋਹ ਚੁਕਾਇਆ ਗੁਰਮਤੀ ਸਹਿ ਸੁਪਾਏ। ਬਿਨ ਸ਼ਬਦ ਜਗ ਦੁਖੀਆ ਫਿਰੈ, ਮਨ ਮੁਖਾਂ ਨੂੰ ਗਈ ਖਾਏ। ਸਬਦੇ ਨਾਮ ਧਿਆਈ ਐ ਸਬਦੇ ਸੱਚ ਸਮਾਏ, ਮਾਇਆ ਭੂਲੇ ਸਿੱਧ ਫਿਰੇ ਸਮਾਧ ਨ ਲੱਗੇ ਸੁਪਾਏ। ਤੀਨੇ ਲੋਹ ਵਿਆਪਤ ਹੈ ਅਧ ਕਰੀ ਲਪਟਾਏ, ਬਿਨ ਗੁਰ ਮੁਕਤ ਨਾ ਪਾਈ ਐ ਨਾ ਦੁਬਦਾ ਮਾਇਆ ਜਾਏ। ਮਾਇਆ ਕਿਸ ਨੂੰ ਆਖੀ ਐ ਕਿਆ ਮਾਇਆ ਕਰਮ ਕਮਾਏ। ਦੁੱਖ ਸੁੱਖ ਇਹ ਜਿਉ ਬਦ ਹੈ ਹੋਮੈ ਕਰਮ ਕਮਾਏ, ਬਿਨ ਸ਼ਬਦ ਪਰਮ ਨਾ ਚੁਕਈ ਨਾ ਵਿੱਚੋਂ ਹੋਮੈ ਜਾਏ। ਬਿਨ ਪ੍ਰੀਤੀ ਭਗਤ ਨਾ ਹੋਵਈ ਬਿਨ ਸ਼ਬਦੇ ਥਾਏ ਨਾ ਪਾਏ। ਸਬਦੇ ਹੋਮੈ ਮਾਰੀ ਐ ਮਾਇਆ ਕਾ ਭ੍ਰਮ ਜਾਏ, ਨਾਮ ਪਦਾਰਥ ਪਾਈ ਐ ਗੁਰਮੁਖ ਸਹਿਜ ਸੁਪਾਏ। ਬਿਨ ਗੁਰ ਗੁਣ ਨਾ ਜਾਪਣੀ ਬਿਨ ਗੁਣ ਭਗਤ ਨਾ ਹੋਏ। ਭਗਤ ਵਛਲ ਹਰ ਮਨ ਵਸਿਆ ਸਹਿਜ ਮਿਲਿਆ ਪ੍ਰਭ ਸੋਏ, ਨਾਨਕ ਸਬਦੇ ਹਰ ਸਾ ਲਾਹੀ ਐ ਕਰਮ ਪ੍ਰਾਪਤ ਹੋਏ। ਸ੍ਰੀ ਰਾਗ ਮਹੱਲਾ ਤੀਜਾ।

ਕਰਮ ਵਸੈ ਮਨ ਆਏ। ਮਨ ਰੇ ਨਾਮ ਜਪੋ ਸੋ ਹੋਏ, ਗੁਰਪੂਰਾ ਸਾ ਲਾਹੀਐ, ਸਹਿਜ ਮਿਲੇ ਪ੍ਰਭ ਸੋਏ ਰਹਾਉ। ਭਰਮ ਗਿਆ ਪੋ ਭਾਗਿਆ, ਹਰ ਚਰਣੀ ਚਿਤ ਲਾਏ, ਗੁਰਮੁਖ ਸ਼ਬਦ ਕਮਾਈਐ, ਹਰ ਵਸੇ ਮਨ ਆਏ।

ਹਉਂ ਮੈਂ ਜਾਤ ਗਵਾਈ। ਸੁਰ ਨਰ ਤਿਨਕੀ ਬਾਣੀ ਗਾਵੈ, ਕੋਈ ਨਾ ਮਿਟੈ ਭਾਈ ਦੈਤ ਪੁੱਤ, ਕਰਮ ਧਰਮ ਸੰਜਮ ਨਾ ਪੜੈ, ਦੂਜਾ ਭਾਵ ਨਾ ਜਾਣੈ, ਸਤਿਗੁਰ ਭੇਟਿਆ ਨਿਰਮਲ ਹੋਆ, ਅਨੰਦ ਨਾਮ ਖਾਣੈ। ਏਕੋ ਪੜੈ ਏਕੋ ਨਾ ਬੂਝੈ, ਦੂਜਾ ਵਰ ਨਾ ਜਾਣੈ, ਖਟ ਦਰਸਨ ਜੋਗੀ ਸੰਨਿਆਸੀ, ਬਿਨ ਗੁਰ ਭਰਮ ਭੁਲਾਏ, ਸਤਿਗੁਰ ਸੇਵੇ ਤਾਂ ਗਤ ਮਿਦ ਪਾਵੈ, ਹਰਿ ਜੀਉ ਮਨ ਵਸਾਏ।

ਜਾਂ ਸਤਿਗੁਰ ਮਿਲੇ ਸੁਭਾਈ। ਮਨ ਤਨ ਅਰਪੀ ਆਪ ਗਵਾਈ, ਚੱਲਾ ਸਤਿਗੁਰ ਪਾਏ। ਸਤਿਗੁਰ ਬਲਹਾਰੀ ਸਦ ਬਲਹਾਰੀ, ਗੁਰ ਆਪਣੇ ਬਿਟੋਂ ਜੇ ਹਰ ਸੇਤੀ ਚਿਤ ਲਾਏ। ਸੋ ਬ੍ਰਾਹਮਣ ਬ੍ਰਹਮ ਜੋ ਬਿੰਦੇ, ਹਰ ਸੇਤੀ ਰੰਗ ਰਾਤਾ, ਪ੍ਰਭ ਨਿਕਟ ਵਸੇ ਸਭਨਾ ਘੱਟ ਅੰਤਰ, ਗੁਰਮੁਖ ਵਿਰਲੇ ਜਾਤਾ। ਨਾਨਕ ਨਾ ਮਿਲੇ ਵਡਿਆਈ, ਗੁਰ ਕੇ ਸ਼ਬਦ ਪਛਾਤਾ। ਸ੍ਰੀ ਰਾਗ ਮਹੱਲਾ ਤੀਜਾ, ਸਹਿਜੇ ਨੂੰ ਸਭ ਲੋਜਦੀ, ਬਿਨ ਗੁਰ ਪਾਇਆ ਨਾ ਜਾਏ। ਪਾੜ ਪਾੜ ਪੰਡ ਜੋਤ ਕੀ ਥੱਕੇ, ਭੇਖੀ ਪਰਮ ਭੁਲਾਏ। ਗੁਰ ਭੇਟੇ ਸਹਿਜ ਪਾਇਆ, ਆਪਣੀ ਕਿਰਪਾ ਕਰੇ ਰਜਾਏ। ਭਾਈ ਰੇ ਗੁਰਬਿਨ ਸਹਿਜ ਨਾ ਹੋਏ, ਸਭ ਦਈ ਤੇ ਸਹਿਜ ਉਪਜੈ, ਹਰ ਪਾਇਆ ਸਹਿ ਸੋਏ ਰਹਾਉ। ਸਹਿਜ ਗਾਵਿਆ ਥਾਏ ਪਵੈ, ਮੈਂ ਸਹਿਜ ਕਥਨੀ ਬਾਦ। ਸਹਿਜੇ ਭਗਤ ਉਪਜੈ ਸਹਿਜ ਪਿਆਰ ਬੈਰਾਗ, ਸਹਿਜੇ ਤੇ ਸੁਖ ਸਾਂਤ ਹੋਏ, ਮੈਂ ਸਹਿਜੇ ਜੀਵਨ ਬਾਦ। ਸਹਿਜ ਸਾਲਾਈ ਸਦਾ ਸਦਾ, ਸਹਿ ਸਮਾਧ ਲਗਾਏ। ਸਹਿਜੇ ਗੁਣ ਉਚਰੈ ਭਗਤ ਕਰੇ ਲਿਵ ਲਾਏ, ਸਭ ਦੇ ਹੀ ਹਰ ਮਨ ਵਸੈ, ਰਸਨਾ ਹਰ ਰਸ ਖਾਏ। ਸਹਿਜੇ ਕਾਲ ਵਡਾਰਿਆ, ਸਜ ਸਰਨਾਈ ਪਾਏ। ਸਹਿਜੀ ਹਰ ਨਾਮ ਮਨ ਵਸਿਆ, ਸੱਚੀ ਕਾਰ ਕਮਾਏ। ਸੇਵੜ ਭਾਗੀ ਜੀ ਨੀ ਪਾਇਆ, ਸਹਿਜੇ ਰਹੇ ਸਮਾਏ।

ਗੁਣਵੰਤੀ ਸਾ ਲਾਹੇ ਆ ਸੱਚੇ ਸੱਚੀ ਸੋਏ ਭੁੱਲਿਆ ਸਹਿਜ ਮਿਲਾਏ ਸੀ ਸ਼ਬਦ ਮਿਲਾ ਬਾ ਹੋਏ ਬਿਨ ਸਹਿਜੇ ਸਾ ਬੰਦ ਹੈ ਮਾਇਆ ਮੋਹ ਗੁਬਾਰ ਸਹਿਜੇ ਹੀ ਸੋਝੀ ਪਈ ਸੱਚੇ ਸ਼ਬਦ ਪਾਰ।

ਜਨ ਮਰਨ ਦੁੱਖ ਜਾਏ। ਪੂਰੇ ਸਭ ਸਭ ਸੋਝੀ ਹੋਈ ਹਰ ਨਾਮੇ ਰਹਿ ਸਮਾਏ, ਮਨ ਮੇਰੇ ਸਤਿਗੁਰ ਸਿਉਂ ਚਿਤ ਲਾਏ, ਨਿਰਮਲ ਨਾ ਸਨਤਨ ਆਵਸੇ ਮਨ ਆਏ ਰਾਉ। ਹਰ ਜੀਉ ਰੱਖ ਆਪਣੀ ਸਰਣਾਈ, ਜਿਉਂ ਰਾਖੇ ਤਿਉਂ ਰਹਿਣਾ, ਗੁਰ ਕੇ ਸ਼ਬਦ ਜੀਵਿਤ ਮਰੈ ਗੁਰਮੁਖ ਪਵਜਲ ਤਰਨਾ।

ਆਵੇ ਬੰਧਨ ਬੰਧ ਪਵਾਇਆ ਲੱਖ ਚੌਰਾਸੀ ਫਿਰ ਫਿਰ ਆਵੇ ਬਿਰਥਾ ਜਨਮ ਗਵਾਇਆ ਭਗਤਾਂ ਮਾਨਾ ਆਨੰਦ ਹੈ ਸੱਚੇ ਸ਼ਬਦ ਰੰਗ ਰਾਤੇ ਅਨਦਿਨ ਗੁਣ ਗਾਵੇ ਸਾ ਨਿਰਮਲ ਸਹਿਜੇ ਨਾਮ ਸਮਾਤੇ ਗੁਰਮੁਖ ਅੰਮ੍ਰਿਤ ਬਾਣੀ ਬੋਲੇ ਸਭ ਆਤਮ ਰਾਮ ਪਛਾਣੀ ਏਕੋ ਸੇਵਣ ਏਕ ਰੱਦ ਗੁਰਮੁਖ ਕਥ ਕਹਾਣੀ ਸੱਚਾ ਸਾਹਿਬ ਸੇਵੀਐ ਗੁਰਮੁਖ ਵਸੇ ਮਨ ਆਏ ਸਦਾ ਰੰਗ ਰਾਤੇ ਸੱਚ ਸਿਉ ਆਪਣੀ ਕਿਰਪਾ ਕਰੇ ਮਿਲਾਏ ਆਪੇ ਕਰੇ ਕਰਾਏ ਆਪੇ ਇੱਕ ਨਾ ਸੁੱਤਿਆਂ ਦੇ ਜਗਾਏ ਆਪੇ ਮੇਲ ਮਿਲਾਏ ਦਾ ਨਾਨਕ ਸ਼ਬਦ ਸਮਾਏ ਸ੍ਰੀ ਰਾਗ ਮਹੱਲਾ ਤੀਜਾ ਸਤਿਗੁਰ ਸੇਵਿਆ ਮਨ ਨਿਰਮਲਾ ਭਏ ਪਵਿੱਤ ਸਰੀਰ ਮਨ ਆਨੰਦ ਸਦਾ ਸੁਖ ਪਾਇਆ ਭੇਟਿਆ ਗਹਿਰ ਗੰਭੀਰ ਸੱਚੀ ਸੰਗਤ ਬੈਸਣਾ ਸੱਚ ਨਾ ਮਨ ਧੀਰ ਮਨ ਰੇ ਸਤਿਗੁਰ ਸੇਵਨ ਸੰਗ ਸਤਿਗੁਰ ਸੇਵਿਆ ਹਰ ਮਨ ਮਸੇ ਲੱਗੇ ਨਾ ਮਹਿਲ ਪਤੰਗ ਰਹਾਉ ਸੱਚੇ ਸ਼ਬਦ ਪਾਤੂ ਪਜੈ ਸੱਚੇ ਸੱਚਾ ਨਾਉ ਜਿਨੀ ਹੋਮੇ ਮਾਰ ਪਛਾਣਿਆ ਤਿਨ ਬਲਹਾਰੇ ਜਾਉ ਮਨਮੁਖ ਸੱਚ ਨਾ ਜਾਣਨੀ ਤਿਨ ਠੌਰ ਨ ਕਥੂ ਥਾਉ

ਵਿਸ਼ਵਾਸ ਸਭਾਤਮ ਰਾਮ ਪਛਾਣਿਆ ਗੁਰਮਤੀ ਨੇ ਕਰਵਾਸ ਸੱਚ ਵੇਖਣਾ ਸੱਚ ਬੋਲਣਾ ਤਨ ਮਨ ਸੱਚਾ ਹੋਏ ਸੱਚੀ ਸਾਖੀ ਉਪਦੇਸ਼ ਸੱਚ ਸੱਚੇ ਸੱਚੀ ਸੋਏ।

ਕੂਕਨ ਸੁਣੇ ਪੁਕਾਰ ਬਿਰਥਾ ਜਨਮ ਗਵਾਏਆ ਮਰ ਜਮਹੇ ਵਾਰੋ ਵਾਰ ਇਹੋ ਜੱਗ ਜਲਤਾ ਦੇਖ ਕੈ ਭਜ ਪਏ ਸਤਿਗੁਰ ਸਰਨਾ ਸਤਿਗੁਰ ਸੱਚ ਦ੍ਰਿੜਾਇਆ ਸਦਾ ਸਾ ਸੰਜਮ ਰਹਿਣਾ ਸਤਿਗੁਰ ਸੱਚਾ ਹੈ ਬੋਹੇ ਥਾ ਸਬਦੇ ਪਵਜਲ ਤਰਨਾ ਲਖ ਚੌਰਾਸੀ ਫਿਰਦੇ ਰਹੇ ਮੈਂ ਸਤਿਗੁਰ ਮੁਕਤ ਨਾ ਹੋਈ ਪਾੜ ਪਾੜ ਪੰਡਤ ਮੋਨੀ ਥੱਕੇ ਦੂਜੇ ਪਾਏ ਪਤ ਖੋਈ ਸਤਿਗੁਰ ਸ਼ਬਦ ਸੁਣਾਇਆ ਮੈਂ ਸੱਚੇ ਅਵਰ ਨਾ ਕੋਈ ਜੋ ਸੱਚੇ ਲਾਏ ਸੇ ਸੱਚ ਲੱਗੇ ਨੇ ਸੱਚੀ ਕਾਰ ਕਰਨ ਤਿੰਨਾਂ ਨਿਜ ਕਰ ਵਾਸਾ ਪਾਇਆ ਸੱਚੇ ਮਹਿਲ ਰਹਨ ਨਾਨਕ ਭਗਤ ਸੁਖੀਏ ਸਦਾ ਸੱਚੇ ਨਾਮ ਰਚਨ ਸ੍ਰੀ ਰਾਗ ਮਹੱਲਾ ਪੰਜਵਾਂ ਜਾ ਕੋ ਮੁਸ਼ਕਲ ਅਤ ਬਣੇ ਢੋਈ ਕੋਏ ਨਾ ਦੇ ਲਾਗੂ ਹੋਏ ਦੁਸ਼ਮਣਾ ਸਾਗ ਪੇ ਭੱਜ ਖਲੇ

ਚੋ ਕੁੰਟ ਕਾ ਘੜੀ ਨਾ ਬੈਸਨ ਸੋਏ ਚੇਤ ਆਵੇ ਓਸ ਪਾਰ ਬ੍ਰਹਮ ਤਨ ਮਨ ਸੀਤਲ ਹੋਏ ਕਾਮ ਕ੍ਰੋਧ ਮੋਏ ਵਸ ਕੀਆ ਕਿਰਪਨ ਲੋ ਪਿਆਰ ਚਾਰੇ ਕਿਲ ਵੇਖਿਓ ਨਗ ਕੀਏ ਹੋ ਆਸੁਰ ਸੰਘਾਰ ਪੋਥੀ ਗੀਤ ਕਵੇਸ਼ ਕੇਸ਼ ਕਦੇ ਨਾ ਕਰਨ ਧਰਿਆ ਚੇਤ ਆਵੇ ਉਸ ਪਾਰ ਬ੍ਰਹਮ ਤਾਂ ਨਿਮਨ ਸਿਮਨ ਤਰਿਆ।

ਚੱਲੇ ਹੁਕਮ ਅਫਾਰ ਰੰਗ ਤਮਾਸ਼ੇ ਬਹੁ ਵਿਧੀ ਚਾਏ ਲੱਗ ਰਹਿਆ ਚਿੱਤ ਨਾ ਆਇਓ ਪਾਰ ਬ੍ਰਹਮ ਤਾਂ ਸਰਪ ਕੀ ਜੂਨ ਗਿਆ ਬਹੁਤ ਨਾੜ ਚਾਰ ਵੰਤ ਸੋਭਾ ਨਿਰਮਲ ਰੀਤ ਮਾਤ ਪਿਤਾ ਸੁਧ ਭਾਈਆਂ ਸਾਜਨ ਸੰਗ।

ਪੰਡਤ ਵੇਦ ਪੁਕਾਰਾ ਗ੍ਰਸਤੀ ਗ੍ਰਸਤ ਨਮਾਤਾ ਸਬਦੀ ਬਹੁਰੂਪ ਅਵਧੂਤਾ ਕਾਪੜੀ ਕਾ ਉਤੇ ਜਾਗੂਤਾ ਇੱਕ ਤੀਰਥ ਨਾਤਾ ਨਿਰਹਾਰ ਵਰਤੀਆ ਪਰਸਾ ਇੱਕ ਲੂਕ ਨਾ ਦੇਵੇ ਦਰਸਾ ਇੱਕ ਮਨ ਹੀ ਗਿਆਤਾ ਘਾਟ ਨਾ ਕਿਨਹੀਂ ਕਹਾਇਆ ਸਭ ਕਹਿਤੇ ਹੈ ਪਾਇਆ ਜਿਸ ਮੇਲੇ ਸੋ ਭਗਤਾ ਸਗਲੁਗ ਤੋ ਪਾਵਾ ਤਿਆਗੀ ਸਰਨ ਪਾਵਾ ਨਾਨਕ ਗੁਰਚਰਨ ਪਰਾਤਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਕਰ ਤੀਜਾ ਜੋਗੀ ਅੰਦਰ ਜੋਗੀ ਆ ਤੂੰ ਭੋਗੀ ਅੰਦਰ ਭੋਗੀ

ਬਲ ਜਾਈਐ ਜਿਤ ਮਿਲੇ ਪਰਮ ਗਤ ਪਾਈਐ ਸੁਰ ਨਾਰ ਮੋਜਾ ਲੋਚਦੇ ਸੋ ਸਤਿਗੁਰ ਦੀਆ ਬੁਝਾਏ ਜੀਉ ਸਤ ਸੰਗਤ ਕੈਸੀ ਜਾਣੀਐ ਜਿਥੇ ਕੋ ਨਾਮ ਖਾਣੀਐ ਕੋ ਨਾ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਏ ਜੀਉ ਇਹ ਜਗਤ ਪਰਮ ਭੁਲਾਇ ਆਪੋ ਤੁਧ ਖੁਆਇਆ ਪ੍ਰਤਾਪ ਲੱਗਾ ਦੁਹਾਗਣੀ ਭਗਤ ਨਾ ਕੇ ਨਾਹੇ ਜੀਉ ਦੁਹਾਗਣੀ ਕਿਆ ਨਿਸ਼ਾਨੀਆਂ ਖਸਮੋ ਘੁੱਤੀਆਂ ਫਿਰੇ ਨਿਮਾਨੀਆਂ ਮੈਲੇ ਵੇਖ ਤਿਨਾ ਕਾਮਣੀ ਦੁਖੀ ਰਹਿਣ ਵਿਹਾਏ ਜੀਉ ਸੁਹਾਗਣੀ ਕਿਆ ਕਰਮ ਕਮਾਇਆ ਪੂਰਵ ਲਿਖਿਆ ਫਲ ਪਾਇਆ ਨਦਨ ਕਰੇ ਕਹਿ ਆਪਣੀ ਆਪੇ ਲਏ ਮਲਾਏ ਜੀਉ ਹੁਕਮ ਜਿਨ੍ਹਾਂ ਨੂੰ ਮਨਾਇਆ ਤਿੰਨ ਅੰਤਰ ਸ਼ਬਦ ਵਸਾਇਆ ਸਹੀਆਂ ਸੇ ਸੁਹਾਗਣੀ ਜਿਸੇ ਨਾਲ ਪਿਆਰ ਜੀਉ ਜਿਨ੍ਹਾਂ ਭਾਣੇ ਕਾਰ ਆਸਾਇਆ ਦਿਨ ਵਿੱਚੋਂ ਭਰਮ ਚੁਕਾਇਆ ਨਾਨਕ ਸਤਿਗੁਰ ਐਸਾ ਜਾਣੀਐ ਜੋ ਸਭ ਸੇ ਲਏ ਮਿਲਾਏ ਜੀਉ ਸਤਿਗੁਰ ਮਿਲਿਆ ਫਲ ਪਾਇਆ ਜਿਨ ਵਿੱਚੋਂ ਅਹੰਕਾਰ ਚੁਕਾਇਆ

ਵਖਾਣੀ ਹੈ ਸਤਿਗੁਰ ਬਾਜ ਨਾ ਪਾਇਓ ਸਭ ਥੱਕੀ ਕਰਮ ਕਮਾਏ ਜੀਓ ਸਤਿਗੁਰ ਬਿਟੋਂ ਘੁਮਾਇਆ ਜਿਨ ਭ੍ਰਮ ਭੂਲਾ ਮਾਰਗ ਪਾਇਆ ਨਜ਼ਰ ਕਰੇ ਜੇ ਆਪਣੀ ਆਪੇ ਲਏ ਰਲਾਏ ਜੀਓ ਤੂੰ ਸਭਨਾ ਮਾਏ ਸਮਾਇਆ ਤਿਨ ਕਰਤੇ ਆਪ ਲੁਕਾਇਆ ਨਾਨਕ ਗੁਰਮੁਖ ਪ੍ਰਗਟ ਹੋਇਆ ਜਾਗੋ ਜੋ ਧਰੀ ਕਰਤਾਰ ਜੀਓ ਆਪੇ ਖਸਮਨ ਵਾਜਿਆ ਜੀਓ ਪਿੰਡ ਦੇ ਸਾਜਿਆ।

ਖੇਲ ਕਰ ਦੇਖ ਲਾਇਆ। ਸਭ ਸੱਚੋ ਸੱਚ ਵਰਤਦਾ ਜੇ ਭਾਵ, ਤਿਸੇ ਬੁਝਾਏ ਜੀਉ ਗੁਰਪ੍ਰਸਾਦੀ ਪਾਇਆ, ਜਿੱਥੇ ਮਾਇਆ ਮੋਹ ਚੁਕਾਇਆ। ਕਿਰਪਾ ਕਰਕੇ ਆਪਣੀ ਆਪੇ ਲਏ ਸਮਾਏ, ਜੀਉ ਗੋਪੀ ਨੂੰ ਗੁਆਲੀਐ, ਜੁਦਾਪੇ ਗੋਏ ਉਠਾਲੀਐ। ਹੁਕਮੀ ਭਾਂਡੇ ਸਾਜਿਆ ਤੂੰ ਆਪੇ ਭੰਨ ਸਵਾਰ, ਜੀਉ ਸਤਿਗੁਰ ਸਿਉਂ ਚਿਤ ਲਾਇਆ, ਤੇਰੀ ਦੂਜਾ ਭਾਉ ਚੁਕਾਇਆ। ਨਿਰਮਲ ਜੋ ਦਿਨ ਪ੍ਰਾਣੀਆਂ, ਚੱਲੇ ਜਨਮ ਸਵਾਰ, ਜੀਉ ਤੇਰੀਆਂ ਸਦਾ ਸਦਾ ਚੰਗਿਆਈਆਂ, ਮੈਂ ਰਾਤ ਦਹਿ ਵਡਿਆਈਆਂ। ਅਣ ਮੰਗਿਆ ਦਾਨ ਦੇਵਣਾ ਕੋ ਨਾਨਕ ਸੱਚ ਸੰਭਾਲ, ਜੀਉ ਸ੍ਰੀ ਰਾਗ ਮਹੱਲਾ ਪੰਜਵਾਂ।

ਮਿੱਠੜਾ ਭੈਣ ਭਾਈ ਸਭ ਸੱਜਣਾ ਤੁਧ ਜਿਹਾ ਨਾਹੀਂ ਕੋਈ ਜੀਓ ਤੇਰੇ ਹੁਕਮੈਂ ਸਾਹਮਣੇ ਆਇਆ ਮੈਂ ਸਤ ਕਾ ਹੱਲ ਜੂ ਆਇਆ।

ਭਾਵੇ ਤਿਵੇ ਨਿਭਾਏ ਜੀਓ, ਭੋਗੋ ਪੁੰਜ ਹੋ ਭਾਈ ਹੋ, ਗੁਰ ਦੀਵਾਨ ਗਵਾਏ ਪਹਿਨਾਈਓ, ਹਊਆ ਮਾਰ ਪਿੰਡ ਦਾ ਬਨਾਂਦੇ ਪੰਜ ਸਰੀਕ ਜੀਓ, ਹੋ ਆਇਆ ਸਾਹਮੇ ਤੇ ਹੰਡੀਆ, ਪੰਜ ਕਿਸਾਨ ਬਜੇਰੇ ਮਹਿੰਡਿਆ, ਕੰਨ ਕੋਈ ਕੱਢ ਨਹੰਗਾਈ, ਨਾਨਕ ਬੁੱਠਾ ਘੁੱਗ ਕਰਾਓ ਜੀਓ, ਵਾਰੀ ਘੁੰਮਾ ਜਾਵਦਾ ਇਹ ਵਸਾਹ ਤੁਧ ਧਿਆਏ ਦਾ, ਉੱਜੜ ਥਿਓ ਵਸਾਇਓ ਤੁਧ ਬਿੱਟੋ ਕੁਰਬਾਨ ਜੀਓ, ਹਰੇਠੇ ਨਿਤ ਧਿਆਏ ਦਾ ਮੈਂ ਜਿੰਦੀ ਸੋ ਫਲ ਪਾਏ ਦਾ, ਸਭੇ ਕਾਇ ਸਵਾਰੀਆਂ ਨੇ ਲਾਹੀਨ ਮਨ ਕੀ ਭੁੱਖ ਜੀਓ, ਮੈਂ ਛੱਡਿਆ ਸਭੋ ਤੰਦੜਾ ਗੁਸਾਈ ਸੇਵੀ ਸੱਚੜਾ, ਨੌ ਨਿਤ ਨਾਮ ਨਿਧਾਨ ਹਾਰ ਮੈਂ ਪੱਲੇ ਬੱਦਾ ਛਿੱਕ ਜੀਓ, ਮੈਂ ਸੁਖੀ ਹੂੰ ਸੁਖ ਪਾਇਆ, ਪੁਰੰਤਰ ਸ਼ਬਦ ਵਸਾਇਆ ਸਤਿਗੁਰ ਪੁਰਖ ਵਿਖਾਲਿਆ, ਮਸਤਕ ਧਰਕੇ ਹੱਥ ਜੀਓ, ਮੈਂ ਬੱਧੀ ਸੱਜ ਧਰਮਸਾਲ ਹੈ, ਗੁਰਸਿੱਖਾਂ ਲੈਂਦਾ ਭਾਲ ਕੈ, ਪੈਰ ਧੋਵਾਂ ਪੱਖਾਂ ਫੇਰਦਾ ਤਿਹ ਨਿਵ ਨਿਵ ਲੱਗਾ ਪਾਏ ਜੀਓ, ਸੁਣ ਗੱਲਾਂ ਗੁਰ ਪੈ ਆਇਆ, ਨਾਮ ਦਾਨ ਇਸਨਾ ਦੜਾਇਆ, ਸਭ ਮੁਕਤ ਹੋਆ ਸੰਸਾਰੜਾ, ਨਾਨਕ ਸੱਚੀ ਬੇੜੀ ਚਾੜ ਜੀਓ, ਸਭ ਸ੍ਰਿਸ਼ਟ ਸੇ

ਛਡਾਏ ਜੀਓ। ਹੁਣ ਹੁਕਮ ਹੋਇਆ ਮਿਹਰਬਾਨ ਦਾ, ਪਏ ਕੋਈ ਨਾ ਕਿਸੇ ਰਿਝਾਨ ਦਾ। ਸਭ ਸੁਖਾਲੀ ਉੱਠੀਆਂ ਹੋਆ ਹਲੇ ਮੀਰਾਜ ਜੀਓ, ਚਿਮ ਚਿਮੇ ਅੰਮ੍ਰਿਤ ਵਰਸਦਾ। ਬੁਲਾਇਆ ਬੋਲੀ ਖਸਮ ਦਾ, ਬਹੁਮਾਨ ਕੀਆ ਤੂੰ ਪਰੇ ਤੁਦ ਆਪੇ ਪਾਏ ਥਾਏ ਜੀਓ।

ਤਾਏ ਜੀਓ ਤੁਹਾਡੇ ਜੇਵੜੇ ਆਵਰਨਾ ਭਾਲਿਆ ਤੂੰ ਦੀਪ ਲੋ ਪਿਆ ਲਿਆ ਤੂੰ ਥਾਂ ਥਨਾਂਤਰ ਰਵ ਰਹਿਆ ਨਾਨਕ ਭਗਤਾਂ ਸੱਚ ਧਾਰ ਜੀਓ ਹੋਂ ਗੁਸਾਈ ਦਾ ਪਹਿਨ ਵਾਲਣਾ ਹੋਂ ਗੁਸਾਈ ਦਾ ਪਹਿਲ ਵਾਲਣਾ ਮੈਂ ਗੁਰਮਲ ਉੱਚ ਦਮਾਲੜਾ ਸਭ ਹੋਈ ਛਿੰਜ ਇਕੱਠੀਆ ਦਿਓ ਬੈਠਾ ਵੇਖੇ ਆਪ ਜੀਓ ਵਾਰ ਵੰਜਟ

ਕਰ ਜਾ ਸਨਵਾਟ ਵਟਾਇਆ, ਗੁਰਮੁਖ ਲਾਹਾ ਲੈ ਗਏ, ਮਨ ਮੂੰ ਚੱਲੇ ਮੂਲ ਗਵਾਏ ਜੀਓ। ਵਰਣਾ ਜਿਣਾ ਬਾਰਾ ਹਰ ਦਿਸੇ ਹਾਜ਼ਰ ਜਹਾਰਾ, ਸੁਣ ਸੁਣ ਤੁਝੇ ਧਿਆਏ ਦੇ ਤਿਰ ਭਗਤ ਤੇ ਗੁਰਦਾਸ ਜੀਓ। ਮੈਂ ਜੋ ਜੋ ਦੂਏ ਸੇਵੜੀ, ਗੁਰ ਕੱਟੀ ਮਿਹਣੀ ਜੇਵੜੀ, ਬਹੁੜ ਛਿੰਜਣਾ ਨੱਚਊ ਨਾਨਕ ਉਸਰ ਲੱਦਾ ਪਾਲ ਜੀਓ। ਇੱਕ ਓ ਅੰਕਾਰ ਸਤਿਗੁਰ ਪ੍ਰਸਾਦ।

ਮਾਤਾ ਛੁੱਟੇ ਜਿੱਤ ਹਰ ਕਾ ਨਾਮ ਨ ਚੇਤੇ ਪ੍ਰਾਣੀ ਬਿਗਲ ਭਇਆ ਸੰਗ ਮਾਇਆ ਧਨ ਸਿਉ ਰੱਤਾ ਜੋ ਬਣ ਮੱਤਾ ਅਹਿਲਾ ਜਨਮ ਗਵਾਇਆ।

ਸਿਉਚਿਤ ਚੌਥੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਲਾਵੀ ਆਇਆ ਖੇਤ ਜਾਂ ਜਮ ਪਕੜ ਚਲਾਇਆ ਵਣਜਾਰਿਆ ਮਿੱਤਰਾ ਕਿਸੇ ਨਾ ਮਿਲਿਆ ਭੇਤ।

ਸਾਈ ਵਸਤ ਪ੍ਰਾਪਤ ਹੋਈ ਜਿਸਿਉ ਲਾਇਆ ਹੇਤ, ਕਹੋ ਨਾਨਕ ਪ੍ਰਾਣੀ ਚੌਥੇ ਪਹਿਰੇ, ਲਾਵੀ ਲੁਣਿਆ ਖੇਤ। ਸ੍ਰੀ ਰਾਗ ਮਹੱਲਾ ਪਹਿਲਾ।

ਮਾਤ ਪਿਤਾ ਸੁਤ ਹੇਤ ਮਾਤ ਪਿਤਾ ਸੁਤ ਨਿਹੁ ਕਨੇਰਾ ਮਾਇਆ ਮੋਹ ਸਬਾਈ ਸੰਜੋਗੀ ਆਇਆ ਕਿਰਤ ਕਮਾਇਆ ਕਰਨੀ ਕਾਰ ਕਰਾਈ ਰਾਮ ਨਾਮ ਬਿਨ ਮੁਕਤ ਨਾ ਹੋਈ ਬੂਢੀ ਦੂਜੇ ਹੇਤ।

ਨਹੀਂ ਹੋਰ ਜਾਣੇ ਰਸ ਕਸ ਮੀਠੇ ਗਿਆਨ ਧਿਆਨ ਗੁਣ ਸੰਜਮ ਨਾਹੀਂ ਜਨਮ ਮਰੂੰਗੇ ਝੂਠੇ ਤੀਰਥ ਵਰਤ ਸੋ ਸੰਜਮ ਨਾਹੀਂ ਕਰਮ ਧਰਮ ਨਹੀਂ ਪੂਜਾ ਨਾਨਕ ਭਾਏ ਭਗਤ ਨਿਸਤਾਰਾ ਦੁਬਦਾ ਵਿਆਹ ਪੈ ਦੂਜਾ ਤੀਜੇ ਪਹਿਰੇ ਰਹਿਣ ਕੇਵਣ ਜਾਰਾ ਮਿੱਤਰਾ ਸਰਹੰਸ ਲੱਥੜੇ ਆਏ ਜੋਬਣ ਘਟੈ ਜਰੂਆ ਜਿਣੇ ਵਣ ਜਾ ਰਿਹਾ ਮਿੱਤਰਾ ਆਵ ਘਟੈ ਦਿਨ ਜਾਏ

ਮੁਖ ਆਵਣ ਜਾਣ ਖੜ ਪੱਕੀ ਕੁੜ ਭੱਜੈ ਬਿਨ ਸਹਿ ਆਏ ਚੱਲੇ ਗਿਆ ਮਾਨ ਕਹੋ ਨਾਨਕ ਪ੍ਰਾਣੀ ਚੌਥੇ ਪਹਿਰੇ ਗੁਰਮੁਖ ਸ਼ਬਦ ਪਛਾਣ ਓੜਕਾਇ ਤੇ ਸਹਾਇਆ ਮਨ ਜਾਰਿਆ ਮਿੱਤਰਾ ਜਰ ਜਰਵਾਣਾ ਕੰਨ ਇਕ ਰਤੀ ਗੋਨਾ ਸਮਾਣਿਆ ਮਨ ਜਾਰਿਆ ਮਿੱਤਰਾ ਅਵਗਨ ਖੜਸਨ ਬੰਨ ਗੁਣ ਸੰਜਮ ਜਾਵੇ ਚੋਟ ਨ ਖਾਵੇ ਨਾ ਤਿਸ ਜੰਮਣ ਮਰਨਾ।

ਹਰ ਹਰ ਨਾਮ ਜਪਿਆ ਰਾਧੇ ਜਗਣੀ ਹਰ ਜਪ ਜੀਵਿਆ ਬਾਹਰ ਜਨਮ ਪਿਆ ਮੁਖ ਲਾਗਾ ਸਰਸੇ ਪਿਤਾ ਮਾਤ ਥੀਵਿਆ ਜਿਸ ਕੀ ਵਸਤ ਤੇ ਚੇਤੋ ਪ੍ਰਾਣੀ ਕਰ ਹਿਰਦੇ ਗੁਰਮੁਖ ਵਿਚਾਰ ਕਹੋ ਨਾਨ ਪ੍ਰਾਣੀ ਪਹਿਲੇ ਪਹਿਰੇ ਹਰ ਜਪੀਏ ਕਿਰਪਾ ਧਾਰ ਦੂਜੇ ਪਹਿਰੇ ਰਹਿਣ ਕੇ ਮਜਾਰਿਆ ਮਿੱਤਰਾ।

ਆਈ ਜਿਸ ਨੂੰ ਕਿਰਪਾ ਕਰੇ ਗੁਰ ਮੇਲੇ ਸੋ ਹਰ ਹਰ ਨਾਮ ਸੰਭਾਲ ਕਹੋ ਨਾਨਕ ਤੀਜੇ ਪਹਿਰੇ ਪ੍ਰਾਣੀ ਸੇ ਜਾਏ ਮਿਲੇ ਹਰ ਨਾਲ।

ਮੋਹਲਤ ਕਰ ਦੀਨੀ ਕਰਮ ਕਮਾਣੇ ਜੈਸਾ ਲਿਖ ਤੁਰ ਪਾਇਆ ਮਾਤ ਪਿਤਾ ਭਾਈ ਸੁਧ ਬਣਤਾ ਤਿਨ ਪੀਤਰ ਪ੍ਰਭੂ ਸੰਜੋਇਆ ਕਰਮ ਸੁਕਰਮ ਕਰਾਏ ਆਪੇ ਸਜੰਤੇ ਵਸ ਕਿਛ ਨਾਹੀਂ ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ ਤਰ ਪਾਇਤਾ ਉਦਰੇ ਮਾਹੇ।

ਲਿਖਿਆ ਆ ਗੋਵਿੰਦ ਕਾ ਬਣ ਜਾ ਰਿਹਾ ਮਿੱਤਰਾ, ਉੱਠ ਚੱਲੇ ਕਮਾਣ ਸਾਥ, ਇੱਕ ਰੱਤੀ ਬਿਲਮਣਾ ਦੇਵਣੀ ਬਣ ਜਾ ਰਿਹਾ ਮਿੱਤਰਾ, ਉਹਨੀ ਤਕੜੇ ਪਾਏ ਹੱਥ।

0: कर्म धरती श्री जुग अंतर जो बोवै सो खात कहो नान भगत सोहे दरबारे मन मु सदा पवात।
1: ਆਣੀ ਪਿਆੜੈ ਕਿਉਂ ਕਰ ਹਰ ਦਿਸ ਦਰਸ਼ਨ ਪਿੱਖੈ ਹਰ ਹਰ ਆਪਣੀ ਕਿਰਪਾ ਕਰੇ ਗੁਰਮੁਖ ਸੋਹਰੜੈ ਕੰਮ ਸਿੱਖੈ ਸੋਹਰੜੈ ਕੰਮ ਸਿੱਖੈ ਗੁਰਮੁਖ ਹਰ ਹਰ ਸਦਾ ਧਿਆਏ ਸਈਆਂ ਵਿੱਚ ਫਿਰੈ ਸੁਹੇਲੀ ਹਰ ਦਰਗਹਿ ਬਾਲ ਡਾਏ लेखा धर्म राय की बाकी जप हर हर नाम किरखै मुंदे आनी पे अड़ै गुरमुख हर दर्शन दिखै।

ਗਿਆਨੇ ਅੰਧੇਰਾ ਬਿਨ ਸਿਆਰ ਰਤਨ ਪਦਾਰਥ ਲਾਦਾ ਹਮੇ ਰੋਗ ਗਿਆ ਦੁੱਖ ਲਾਤਾ ਆਪੇ ਆਪੇ ਗੁਰਮਤ ਖਾਦਾ ਅਕਾਲ ਮੂਰਤ ਵਰ ਪਾਇਆ ਬਿਨਾਸੀ ਨਾ ਕਦੇ ਮਰੇ ਨਾ ਜਾਇਆ ਵਿਆਹੋ ਆ ਮੇਰੇ ਬਾਬੋਲਾ ਗੁਰਮੁਖ ਹਰ ਪਾਇਆ ਹਰ ਸਤ ਸਤੇ ਮੇਰੇ ਬਾਬੋਲਾ ਹਰ ਜਨ ਮਿਲ ਜੰਝ ਸੋਂਦੀ ਪੇਵਕੜੈ ਹਰ ਜਪ ਸੁਹੇਲੀ ਵਿੱਚ ਸੋਹਰੜੈ ਕਰੀ ਸੋਹਿੰਦੀ ਸੋਹਰੜੈ ਵਿੱਚ ਕਰੀ ਸੋਹਿੰਦੀ ਜਿਨ ਪੇਵਕੜੈ ਨਾ

ਸਾਧ ਪੀੜੀ ਗੁਰੂ ਚਲਨ ਦੀ ਜੁਗ ਜੁਗ ਪੀੜੀ ਚਲੈ ਸਤਿਗੁਰ ਕੀ ਜਿਨੀ ਗੁਰਮੁਖ ਨਾਮ ਤੇ ਆਇਆ ਹਰ ਪੁਰਖ ਨਾ ਕਬੀ ਵਿਨਸੈ ਜਾਵੇ ਨਿਤ ਦੇਵੈ ਚੜੈ ਸਵਾਇਆ।

ਬਦਨ ਦੇ ਸ੍ਰੀ ਰਾਗ ਮਹਲਾ ਪੰਜਵਾਂ ਸ਼ਾਂਤ ਇੱਕ ਓਂਕਾਰ ਸਤਿਗੁਰ ਪ੍ਰਸਾਦ ਮਨ ਪਿਆਰਿਆ ਜੀਓ ਮਿੱਤਰਾ ਗੋਬਿੰਦ ਨਾਮ ਸੰਭਾਲੇ ਮਨ ਪਿਆਰਾ ਜੀ ਪਿਆਰਿਆ ਜੀ ਮਿੱਤਰਾ

ਮਨੀ ਨਾ ਜਲ ਬਿਨ ਮਛਲੀ ਜਿਉਂ ਮਰੈ ਮਿਲ ਮੇਰੇ ਪਿਆਰੇ ਪ੍ਰਾਣ ਅਧਾਰੇ ਗੁਣ ਸਾਧ ਸੰਗ ਮਿਲ ਗਾਵੇ ਨਾਨਕੇ ਸਵਾਮੀ ਧਾਰ ਅਨੁਗ੍ਰਹਿ ਮਨ ਤਨ ਅੰਕ ਸਮਾਵੇ ਦੱਖਣਾ ਸੋਹੰਦੜੋ ਹਬਠਾਏ ਕੋਈ ਨਾ ਦਿਸੈ ਦੂਜੜੋ ਖੁੱਲੜੇ ਕਪਾਟ ਨਾਨਕ ਸਤਿਗੁਰ ਭੇਟ ਤੇ ਸ਼ੰਤ ਤੇਰੇ ਬਚਨ ਅਨੂਪ ਅਪਾਰ ਸੰਤ ਨੇ ਆਧਾਰ ਬਾਣੀ ਵਿਚਾਰੀਐ ਜੀਓ ਸਿਮਰਤ ਸਾਸ ਗਿਰਾਸ ਪੂਰਨ ਵਿਸਵਾਸ ਕਿਉਂ ਮਨੋ ਵਿਸਾਰੀਐ ਜੀਓ ਕਿਉਂ ਮਨੋ ਵਿਸਾਰੀਐ ਨਿਮਖ ਨਹੀਂ ਟਾਰੀਐ ਗੁਣਵੰਤ ਪ੍ਰਾਣ ਅਮਾਰੇ ਮਨ ਬਾਸ਼ਤ ਫਲ ਦੇਤ ਹੈ ਸਵਾਮੀ ਜੀ ਕੀ ਪਿਰਥਾ ਸਾਰੇ ਅਨਾਥ ਕੇ ਨਾਤੇ ਸਰਬ ਕੈ ਸਤ ਜਪ ਜੁਐ ਜਨਮ ਨਹਾਰੀਐ ਨਾਨਕੀ ਬੇਨਤੀ ਪ੍ਰਭ ਪੈ ਕਿਰਪਾ ਕਰ ਪਵ ਜਲ ਤਾਰੀਐ ਦੱਖਣਾ ਧੂੜੀ ਮੱਜਨ ਸਾਧਕੇ ਸਾਈ ਧੀਏ ਕਿਰਪਾਲ ਲੱਤੇ ਅਬੇ ਥੋਕੜੇ ਨਾਨਕਾਰ ਧਨ ਮਾਲ ਸ਼ੰਤ ਸੁੰਦਰ ਸਵਾਮੀ ਧਾਮ ਭਗਤ ਹੈ ਬਿਸਰਾਮ ਆਸਾ ਲਗ ਜੀਵ ਤੇ ਜੀਓ ਮਨ ਤਨੇ ਗਲਤਾਨ ਸਿਮਰਤ ਪ੍ਰਭ ਨਾਮ ਹਾਰੇ ਅੰਮ੍ਰਿਤ ਪੀਵ ਤੇ ਜੀਓ ਅੰਮ੍ਰਿਤ ਹਰ ਪੀਵ ਤੇ ਸਦਾ ਥਿਰ ਤੀਵ ਤੇ ਬਿਖੈ ਬਨ ਵਿਕਾ ਜਾਣਿਆ ਪਏ ਕਿਰਪਾਲ ਗੋਪਾਲ ਪ੍ਰਭ ਮੇਰੇ ਸਾਧ ਸੰਗਤ ਨਿਧ ਮਾਨਿਆ ਸਰਬਸੋ ਸੁਖ ਅਨੰਦ ਕਣ ਪਿਆਰੇ ਆ ਰਤਨ ਮਨ ਅੰਤਰ ਸੀਵ ਤੇ ਇੱਕ ਤਿਲ ਨਹੀਂ ਬਿਸਰੈ ਪ੍ਰਾਣ ਅਧਾਰਾ ਜਪ ਜਪ ਨਾਨਕ ਜੀਵ ਤੇ ਦੱਖਣਾ ਜੋ ਤੋ ਕਿਨੇ ਆਪਣੇ ਤਿੰਨਾਂ ਕੋ ਮਿਲਿਓ ਆਪੇ ਆਪ ਮੋਇਓ ਜਸ ਨਾਨਕ ਆਪ ਸੁਣਿਓ ਏ ਸ਼ੰਤ ਪ੍ਰੇਮ ਟਗੋਰੀ ਪਾਏ ਰਿਝਾਏ ਗੋਬਿੰਦ ਮਨ ਮੋਇਆ ਜੀਓ ਸੰਤਨ ਕੈ ਪ੍ਰਸਾਦ ਅਗਾਧ ਕੰਠੇ ਲੱਗ ਸੋਇਆ ਜੀਓ ਹਰ ਕੰਠ ਲੱਗ ਸੋਹਿਆ ਦੁੱਖ ਸਭ ਜੋਇਆ ਭਗਤ ਲੱਖਣ ਕਰ ਵਸ ਪਏ ਮਨ ਸਰਬ ਸੁਖ ਵੁੱਟੇ ਗੋਬਿੰਦ ਤੁੱਟੇ ਜਨਮ ਮਰਨਾ ਸਭ ਮਿਟ ਗਏ ਸੁਖੀ ਮੰਗਲੋ ਗਾਇ ਸਖੀ ਮੰਗਲੋ ਗਾਇਆ ਚ ਪੂਜਾਇਆ ਬੋੜ ਨ ਮਾਇਆ ਹੋਇਆ ਕਰ ਗੈ ਲੀਨੇ ਨਾਨਕ ਪ੍ਰਭ ਜੀ ਪਿਆਰੇ ਨ ਸੰਸਾਰ ਸਾਗਰ ਨਹੀਂ ਪੋਇਆ ਡੱਕਣਾ ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ ਜਿਨ੍ਹਾਂ ਭਾਗ ਮਥਾਏ ਸੇ ਨਾਨਕ ਹਰ ਰੰਗ ਮਾਣ ਦੋ ਸ਼ੰਤ ਕਹਿਤੇ ਪਵਿੱਤਰ ਸੁਣਤੇ ਸਭ ਧਨ ਲਿਖੰਤੀ

ਗੈਲੀ ਨੇ ਅਰਜ ਸੋਦੀ ਨੇ ਜੋ ਨਾ ਧਾਵੈ ਨਹਿ ਮਰੀ ਸਤਿਗੁਰ ਦਿਆਲ ਕਿਰਪਾਲ ਭੇਟ ਤਹਰੇ ਕਾਮ ਕ੍ਰੋਧ ਲੋਭ ਮਾਰਿਆ ਕਥਨ ਨ ਜਾਏ ਅਕਥ ਸੁਆਮੀ ਸਦਕੈ ਜਾਏ ਨਾਨਕ ਵਾਰਿਆ ਸ੍ਰੀ ਰਾਗ ਮਹਲਾ ਚੌਥਾ ਵਣਜਾਰਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਹਰ ਹਰਿ ਉੱਤਮ ਨਾਮ ਹੈ ਜਿਨ ਸਿਰਿਆ ਸਭ ਕੋਇ ਜੀਉ ਹਰ ਜੀ ਸਭੇ ਪ੍ਰਤਪਾਲਦਾ ਕਟ ਕਟ ਰਮਈਆ ਸੋਏ ਸੋ ਹਰ ਸਦਾ ਧਿਆਈਐ ਤਿਸ ਬਿਨ ਅਵਰਨਾ ਕੋਏ ਜੋ ਮੋਹਿ ਮਾਇਆ ਚਿਤ ਲਾਏ ਦੇਸੇ ਛੋਟ ਚੱਲੇ ਦੁੱਖ ਰੋਏ ਜਨ ਨਾਨਕ ਨਾਮ ਧਿਆਇਆ ਹਰ ਅੰਤ ਸਖਾਈ ਹੋਏ ਮੈਂ ਹਰ ਬਿਨ ਅਵਰਨਾ ਕੋਏ ਹਰ ਗੁਰ ਸਰਣਾਈ ਪਾਈਐ ਵਣਜਾਰਿਆ ਮਿੱਤਰਾ ਵਡਭਾਗ ਪ੍ਰਾਪਤ ਹੋਏ ਰਹਾਉ ਸੰਤ ਜਨਾ ਬਿਨ ਭਾਈਆ ਹਰ ਕਿਨੇ ਨਾ ਪਾਇਆ ਨਾਉ ਵਿੱਚ ਆਉ ਮੈਂ ਕਰਮ ਕਮਾਮ ਦੇ ਜਿਉ ਬੇਸੁਆ ਪੁੱਤ ਨਿਨਾਉ ਪਿਤਾ ਜਾਤ ਨਾ ਹੋਈਐ ਗੁਰ ਤੁਟਾ ਕਰੇ ਪਸਾਉ ਬੜਭਾਗੀ ਗੁਰ ਪਾਇਆ ਹਰ ਐਨਸ ਲਗਾ ਭਾਉ ਜਨ ਨਾਨਕ ਬ੍ਰਹਮ ਪਛਾਣਿਆ ਹਰ ਕੀਰਤ ਕਰਮ ਕਮਾਉ ਮਨ ਹਰ ਹਰ ਲੱਗਾ ਚਾਉ ਗੁਰਪੂਰੈ ਨਾਮ ਦ੍ਰਿੜਾਇਆ ਹਰ ਮਿਲਿਆ ਹਰ ਪ੍ਰਭ ਠਾਉ ਰਾਉ ਜਬ ਲਗ ਜੋਬਨ ਸਾਸ ਹੈ ਤਬ ਲਗ ਨਾਮ ਧਿਆਏ ਚਲਦਿਆਂ ਨਾਲ ਹਰ ਚਲ ਸੀ ਹਰ ਅੰਤੇ ਲਏ ਛਡਾਏ ਹਉ ਬਲਿਹਾਰੀ ਤਿਨ ਕੋ ਜਿਨ ਹਰ ਮਨ ਉਠਾਇਆਏ ਜਿਨੀ ਹਰ ਹਰ ਨਾਮ ਨਾ ਚੇਤਿਓ ਸੇ ਅੰਤ ਗਏ ਪਛਤਾਏ ਤੁਰ ਮਸਤਕ ਹਰ ਪ੍ਰਭ ਲਿਖਿਆ ਜਨ ਨਾਨਕ ਨਾਮ ਧਿਆਏ ਮਨ ਹਰ ਹਰ ਪ੍ਰੀਤ ਲਗਾਏ ਵਡਭਾਗੀ ਗੁਰ ਪਾਇਆ ਗੁਰ ਸਬਦੀ ਪਾਰ ਲੰਘਾਏ।

ਜਿਨ ਹਰਿ ਪਾਇਆ ਗੁਰਮਤੇ, ਜਨ ਨਾਨਕ ਕਮਲ ਪ੍ਰਗਾਸਿਆ। ਮਨ ਹਰਿ ਹਰਿ ਉਠੜਾਏ, ਮਨ ਹਰਿ ਹਰਿ ਜਪਨ ਕਰੇ, ਹਰ ਗੁਰ ਸੁਣਾਈ ਭੱਜ ਪਾਉ ਜਿੰਦੂ, ਸਭ ਕਿਲ ਵਿਖ ਦੁੱਖ ਪਰ ਹਰੇ ਰਹਾਉ। ਘਟ ਘਟ ਰਮਈਆ ਮਨ ਵਸੈ, ਕਿਉਂ ਪਾਈਐ ਕਿਤ ਭੱਤ, ਗੁਰ ਪੂਰਾ ਸਤਿਗੁਰ ਪੇਟੀਐ, ਹਰਿ ਆਇ ਵਸੈ ਮਨ ਚਿੱਤ।

ਜਤ ਪਤ ਜਨ ਨਾਨਕ ਨਾਮ ਤੇ ਆਇਆ ਰੰਗ ਰਤੜਾ ਹਰ ਰੰਗ ਰਤ ਹਰ ਤੇ ਆਵੋ ਹਰ ਪ੍ਰਭ ਸਤ ਗੁਰਬਚਨੀ ਹਰ ਪ੍ਰਭ ਜਾਣਿਆ ਸਭ ਹਰ ਪ੍ਰਭ ਤੇ ਉਤਪਤ ਰਾਓ ਜਿਨ ਕੋ ਪੂਰਵ ਲਿਖਿਆ ਸੇ ਆਏ ਮਿਲੇ ਗੁਰਪਾਸ ਸੇਵਕ ਭਾਏ ਵਣਜਾਰਿਆ ਮਿੱਤਰਾ ਗੁਰ ਹਰ ਹਰ ਨਾਮ ਪ੍ਰਗਾਸ ਧਨ ਧਨ ਵਣਜ ਵਪਾਰੀਆ ਜਿਨ ਵੱਕਰ ਲੱਦੇ

ਗੁਣਤਾਸ ਹਰ ਧਿਆਵੋ ਸਾਸ ਗਿਰਾਸ ਮਨ ਪ੍ਰੀਤ ਲਗੀ ਤਿਨਾ ਗੁਰਮੁਖਾਂ ਹਰ ਨਾਮ ਜਿਨਾ ਰਹਿ ਰਾਸ ਰਾਵ ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਕੀ ਵਾਰ ਮਹੱਲਾ ਚੌਥਾ ਸਲੋਕਾਂ ਨਾਲ ਸਲੋਕ ਮਹੱਲਾ ਤੀਜਾ ਰਾਗਾਂ ਵਿੱਚ ਸ੍ਰੀ ਰਾਗ ਹੈ ਜੇ ਸੱਚ ਤਰੇ ਪਿਆਰ ਸਦਾ ਹਰ ਸੱਚ ਮਨ ਵਸੈ ਨਿਚਲ ਮਾਤੇ ਅਪਾਰ ਰਤਨ ਅਮੋਲਕ ਪਾਇਆ ਗੁਰ ਕਾ ਸ਼ਬਦ ਵਿਚਾਰ ਜੇ ਬਸ ਸੱਚੀ ਮਨ ਸੱਚਾ ਸੱਚਾ ਸਰੀਰ ਆਕਾਰ ਨਾਨਕ ਸੱਚੇ ਸਤਿਗੁਰ ਸੇਵੇ ਸਦਾ ਸੱਚ ਵਪਾਰ ਮਹਲਾ ਤੀਜਾ ਹੋਰ ਬਿਰਹਾ ਸਭ ਧਾਤ ਹੈ ਜਬ ਲਗ ਸਾਹਿਬ ਪ੍ਰੀਤ ਨਾ ਹੋਏ ਹੇ ਮਨ ਮਾਇਆ ਮੋਹਿਆ ਵੇਖਣ ਸੁਣਨ ਨਾ ਹੋਏ ਸਹ ਦੇਖੇ ਬਿਨ ਪ੍ਰੀਤ ਨਾ ਉਪਜੈ ਅੰਧਾ ਕਿਆ ਕਰੇ ਨਾਨਕ ਜੀ ਨੇ ਅੱਖੀ ਲੇਤੀਆਂ ਸੋਈ ਸੱਚਾ ਦੇ ਪੌੜੀ ਹਰ ਇੱਕੋ ਕਰਤਾ ਇੱਕ ਇੱਕੋ ਦੀ ਬਾਣ ਹਰ ਹਰ ਇੱਕ ਸਹਿਦਾ ਹੈ ਅਮਰ ਇੱਕੋ ਹਰ ਚਿੱਤ ਤਰ ਹਰ ਤਿਸ ਬਿਨ ਕੋਈ ਨਾਹੀਂ ਡਰ ਭ੍ਰਮ ਭਉ ਦੂਰ ਕਰ ਹਰ ਤਿਸੈ ਨੋ ਸਲਾਹੇ ਜੇ ਤੁਧ ਰੱਖੈ ਬਾਹਰ ਘਰ ਹਰ ਜਿਸਨੋ ਹੋਏ ਦਇਆਲ ਸੋ ਹਰ ਜਪ ਭਉ ਭਿਖਮ ਤਰ ਸਲੋਕ ਮਹੱਲਾ ਪਹਿਲਾ ਤਾਤੀ ਸਾਹਿਬ ਸੰਧੀਆ ਕਿਆ ਚੱਲੈ ਤਿਸ ਨਾਲ ਇੱਕ ਜਗ੍ਹਾ ਦੇ ਨਾਲ ਹਨ ਇੱਕ ਨਾ ਸੁੱਤਿਆਂ ਦੇ ਉਠਾਲ ਮਹੱਲਾ ਪਹਿਲਾ ਸਿਦਕ ਸਬੂਰੀ ਸਾਧਕਾ ਸਬਰ ਤੋਸਾ ਮਲਾਇਕਾਂ ਦੀਦਾਰ ਪੂਰੇ ਪਾਏ ਸਤ

ਹਰ ਤੋਂ ਤੋਂ ਭਾਰ ਕ੍ਰਿਸ਼ਨ ਆਏ ਤੂੰ ਸੱਚਾ ਸਾਈ ਤੂੰ ਆਪੇ ਆਪ ਵਰਤਦਾ ਸਭਨੀ ਹੀ ਥਾਈ ਹਰ ਤੇ ਸਹਿਤੇ ਆਵੋ ਸੰਤ ਜਨੋ ਜੁਲੇ ਛਡਾਈ ਸਲੋਕ ਮਾਲਾ ਪਹਿਲਾ ਪਕੜ ਜਾਤੀ ਪਕੜ ਨਾ ਸਭਨਾ ਜੀਆਂ ਇਕਾਂ ਜਾਓ ਆਪੋ ਜੇ ਕੋ ਭਲਾ ਕਾਏ ਨਾਨਕ ਤਾਂ ਪਰ ਜਾਪੈ ਜਾਪਤ

ਹੋਏ ਆਪ ਛੱਡੇ ਪਰਿਵਾਰ ਸਿਉਂ ਤਿੰਨ ਪਿੱਛੇ ਸਭ ਜਗਤ ਛਟੀਵੇ। ਸਲੋਕ ਮਹੱਲਾ ਪਹਿਲਾ। ਕੁਦਰਤ ਕਰਕੇ ਵਸਿਆ ਸੋਏ ਵਕਤ ਵਿਚਾਰੇ ਸੋ ਬੰਦਾ ਹੋਏ। ਕੁਦਰਤ ਹੈ ਕੀਮਤ ਨਹੀਂ ਪਾਏ ਜਾਂ ਕੀਮਤ ਪਾਏ ਤਾਂ ਕਹੀ ਨਾ ਜਾਏ। ਸਰੈ ਸਰਯਤ ਕਰੈ ਵਿਚਾਰ ਬਿਨ ਬੁੱਝੇ ਕੈਸੇ ਪਾਵੇ ਪਾਰ। ਸਿਦਕ ਕਰ ਸਿਜਦਾ ਮਨ ਕਰ ਮਕਸੂਦ ਜਹ ਤਿਰ ਦੇਖਾਂ ਤੈ ਸਥਿਰ ਮੌਜੂਦ। ਮਹੱਲਾ ਪਹਿਲਾ ਮਹੱਲਾ ਤੀਜਾ। ਗੁਰ ਸਭਾ ਏਵ ਨਾ ਪਾਈਐ ਨਾ ਨੇੜੈ ਨਾ ਦੂਰ। ਨਾਨਕ ਸਤਿਗੁਰ ਤਾਂ ਮਿਲੈ ਜਾ ਮਨ ਰਹਿ ਅਦੂਰ ਪੌੜੀ। ਸਪਤ ਦੀਪ ਸਪਤ ਸਾਗਰਾ ਨਵ ਖੰਡ ਚਾਰ ਵੇਦ ਦਸੇ ਅਸ਼ਟ ਪੁਰਾਣਾ। ਹਰ ਸਭਨਾ ਵਿੱਚ ਤੂੰ ਵਰਤਦਾ ਹਰ ਸਭਨਾ ਭਾਣਾ।

ਦਾ ਤੀਜਾ ਕਲੋਂ ਮਸਾਜਨੀ ਕਿਹਾ ਸਦਾਈ ਐ ਹਿਰਦਈ ਲਿਖ ਲਿਓ ਸਦਾ ਸਾਹਿਬ ਕੈ ਰੰਗ ਰਹਿ ਕਬੋ ਨਾ ਟੁੱਟ ਸਨੇਹੋ ਕਲੋਂ ਮਸਾਜਨੀ ਕੇ ਜਾਏ ਸੀ ਲਿਖਿਆ ਪੇ ਨਾਲੇ ਜਾਏ ਨਾਨਕ ਸਹਿ ਪ੍ਰੀਤ ਨਾ ਜਾਏ ਸੀ ਜੋ ਤੁਰ ਛੋਟੀ ਸੱਚੇ ਪਾਏ ਮਹਲਾ ਤੀਜਾ ਨਦਰੀ ਆਮ ਦਾ ਨਾਲ ਨਾ ਚੱਲੇ ਵੇਖੋ ਕੋਵਿਓ ਪਾਏ ਸਤਿਗੁਰ ਸੱਚ ਦ੍ਰਿੜਾਇਆ ਸੱਚ ਰਹੋ ਲਿਵ ਲਾਏ ਨਾਨਕ ਸਬਦੀ ਸੱਚ ਹੈ ਕਰਮੀ ਪੱਲੇ ਪਾਏ ਪੌੜੀ ਹਰੇ ਅੰਦਰ ਬਾਹਰ ਇੱਕ ਤੂੰ ਤੂੰ ਜਾਣੈ ਭੇਤ ਜੋ ਕੀ ਚੈ ਸੋ ਹਰ ਜਾਣਦਾ ਮੇਰੇ ਮਨ ਹਰ ਚੇਤ ਸੋ ਡਰੈ ਜੇ ਪਾਪ ਕਮਾਵਦਾ ਧਰਮੀ ਵਿਗਸੇਤ ਤੂੰ ਸੱਚਾ ਆਪਣੇ ਆਉ ਸੱਚ ਤਾਂ ਡਰੀਐ ਕੇਤ ਜਿਨ੍ਹਾਂ ਨਾਨਕ ਸੱਚ ਪਛਾਣਿਆ ਸੇ ਸੱਚ ਰਲੇਤ ਸਲੋਕ ਮਹਲਾ ਤੀਜਾ ਕਲਮ ਜਲੋ ਮਸਣ ਮਸਵਾਣੀਐ ਕਾਗਦ ਪੀ ਜਲ ਜਾਓ ਲਿਖਣ ਵਾਲਾ ਜਲ ਬਲੋ ਜਿਨ ਲਿਖਿਆ ਦੂਜਾ ਪਾਓ ਨਾਨਕ ਪੂਰਬ ਲਿਖਿਆ ਕਮਾਵਣਾ ਅਵਰ ਨਾ ਕਰਨਾ ਜਾਏ ਮਹਲਾ ਤੀਜਾ ਹੋਰ ਕੂੜ ਪੜਨਾ ਕੂੜ ਬੋਲਣਾ ਮਾਇਆ ਨਾਲ ਪਿਆਰ ਨਾਨਕ ਬਿਨਾ ਵੈ ਕੋ ਥਿਰ ਨਹੀਂ ਪੜ ਪੜ ਹੋਏ ਖੁਆਰ ਪੌੜੀ ਹਰ ਕੀ ਵਡਿਆਈ ਵੱਡੀ ਹੈ ਹਰ ਕੀਰਤਨ ਹਰ ਕਾ ਹਰ ਕੀ ਵਡਿਆਈ ਵੱਡੀ ਹੈ ਜਾਣਿਆ ਹੈ ਧਰਮ ਕਾ ਹਰ ਕੀ ਵਡਿਆਈ ਵੱਡੀ ਹੈ ਜਾਂ ਫਲ ਹੈ ਜੀ ਕਾ ਹਰ ਕੀ ਵਡਿਆਈ ਵੱਡੀ ਹੈ ਜਾਂ ਨਾ ਸੁਣੀ ਕਹਿਆ ਚੁਗਲ ਕਾ ਹਰ ਕੀ ਵਡਿਆਈ ਵੱਡੀ ਹੈ ਆ ਪੁੱਛਿਆ ਦਾਨ ਦੇਵ ਕਾ ਸਲੋਕ ਮਹਲਾ ਤੀਜਾ ਹਾਂ ਹਾਂ ਕਰਤੀ ਸਭ ਮੋਈ ਸੰਪੋ ਕਿਸੇ ਨਾਲ ਦੂਜੇ ਭਾਏ ਦੁੱਖ ਪਾਇਆ।

ਰਲੀਆਂ ਨਾਲ ਖਸਮਰਤੀਆਂ ਮਾਣੇ ਸੁਖ ਰਲੀਆਂ ਹੁੰਦੇ ਤਾਣ ਤਾਣੀਆਂ ਰਹਿਣ ਮਾਨਣੀਆਂ ਨਾਨਕ ਜਨਮ ਸਕਾਰਤਾ।

ਬੁਲਾਈ ਨਾਨਕ ਕਰਮੀਏ ਮਤ ਪਾਈ ਗੁਰ ਪ੍ਰਸਾਦੀ ਸੱਚ ਸਮਾਈ ਮਹਲਾ ਤੀਜਾ ਮਨਮੁਖ ਨਾਮ ਬਿਹੋਣਿਆ ਰੰਗ ਕਸੁੰਭਾ ਦੇਖ ਨਾ ਭੁੱਲ ਇਸ ਕਾ ਰੰਗ ਦਿਨ ਤੋੜਿਆ ਚੋਚਾ ਇਸ ਦਾ ਮੁੱਲ ਦੂਜੇ ਲੱਗੇ ਪਚ ਮੋਏ ਮੂਰਖ ਅੰਧ ਗਵਾਰ ਬਿਸਤਾ ਅੰਦਰ ਕੀਟ ਸੇ ਪੈ ਪਚੈ ਵਾਰੋ ਵਾਰ ਨਾਨਕ ਨਾਮ ਰਤੇ ਸੇ ਰੰਗਲੇ ਗੁਰ ਕੈ ਸਹਿ ਸੁਪਾਇ ਭਗਤੀ ਰੰਗ ਨ ਉਤਰੈ ਸਹਿਜ ਰਹਿ ਸਮਾਏ ਪੌੜੀ ਸਿਸ਼ਟੇ ਉਪਾਈ ਸਭ ਤੋਦਿਆ ਫਿਰ ਜਿਕ ਸੰਭਾਇਆ ਇੱਕ ਵਲ ਛਲ ਕਰ ਕੈ ਕੰਮ ਦੇ ਮੋਹ ਕੂੜ ਕੁਸਤ ਤਿਨੀ ਢਾਇਆ ਤੁਧ ਆਪੇ ਭਾਵੈ ਸੁਕਰੈ ਤੁਧੇ ਉਤੇ ਕੰਮ ਹੋਏ ਲਾਇਆ ਇੱਕ ਨਾ ਸੱਚ ਬਜਾਇਓ ਨਾ ਤਿਨਾ ਆ ਤੁੱਟ ਭੰਡਾਰ ਦਿਵਾਇਆ ਹਰ ਚੇਤ ਖਾਏ ਤਿਨਾ ਸਫਲ ਹੈ ਅਚੇਤਾ ਹੱਥ ਤੜਾਇਆ ਸਲੋਕ ਮਹਲਾ ਤੀਜਾ ਪੜ ਪੜ ਪੰਡਤ ਬੇਦ ਵਖਾਣੈ ਮਾਇਆ ਮੋਹ ਸੁਆਏ ਦੂਜੇ ਭਾਏ ਹਰ ਨਾਮ ਵਿਸਾਰਿਆ ਮਨ ਮੂਰਖ ਮਿਲੈ ਸਜਾਏ ਜਿਨ ਜੀਉ ਪਿੰਡ ਦਿੱਤਾ ਤਿਸ ਕਮੂ ਨ ਚੇਤੈ ਜੋ ਦਿਨ ਦਾਰੇ ਜਿਕ ਸੰਭਾਏ ਜਮਕਾ ਪਾਗਲ ਨ ਕੱਟੀਐ ਫਿਰ ਫਿਰ ਆਵੈ ਜਾਏ ਮਨ ਮੁਖ ਕਿਛੁ ਨ ਸੋਜੈ ਅੰਦਲੇ ਪੁਰਬ ਲਿਖਿਆ ਕਮਾਏ ਪੂਰੇ ਭਾਗ ਸਤਿਗੁਰ ਮਿਲੈ ਸੁਖਦਾਤਾ ਨਾਮ ਬਸੈ ਮਨ ਆਏ ਸੁਖ ਮਾਣੈ ਸੁਖ ਪਹਿਨਣਾ ਸੁਖੇ ਸੁਖ ਵਿਆਏ ਨਾਨਕ ਸੋ ਨਾਉ ਮਨੁਣਾ ਵਿਸਾਰੀਐ ਜਿਤ ਦਰ ਸੱਚੈ ਸੋ ਬਾ ਪਾਏ ਮਹਲਾ ਤੀਜਾ ਸਤਿਗੁਰ ਸੇਵ ਸੁਖ ਪਾਇਆ ਸਚ ਨਾ

ਵਡਿਆਈ ਵੱਡੇ ਪਾਸ ਜਿਉ ਪਿੰਡ ਸਭ ਤੇ ਸਕਾ ਸਿਫਤ ਕਰੇ ਅਰਦਾਸ ਸੱਚੇ ਸ਼ਬਦ ਸਲਾਹਣਾ ਸੁਖੇ ਸੁਖ ਨਿਵਾਸ ਜਪ ਤਪ ਸੰਜਮ ਮਨੇ ਮਾਹੇ ਬਿਨ ਨਾਵੈ ਤ੍ਰਿਗ ਜਿਵਾਸ ਗੁਰਮਤੀ ਨਾਉ ਪਾਈਐ ਮਨਮੁਖ ਮੋਏ ਵਿਨਾਸ ਜਿਉ ਪਾਵੈ ਤਿਉ ਰਾਖ ਤੂੰ ਨਾਨਕ ਤੇਰਾ ਦਾਸ ਪੌੜੀ ਸਭ ਕੋ ਤੇਰਾ ਤੂੰ ਸਭ ਸਦਾ ਤੂੰ ਸਭ ਨਾਰਾਸ ਸਭ ਤੁਧੈ ਪਾਸੋਂ ਮੰਗਦੇ ਨਿਤ ਕਰ ਅਰਦਾਸ ਜਿਸ ਤੂੰ ਦੇ ਤਿਸ ਸਭ ਕਿਛ ਮਿਲੈ ਇੱਕ ਨਾ ਸਭ ਨਾਰਾਸ ਸਭ ਤੁਧੈ ਪਾਸੋਂ ਮੰਗਦੇ ਨਿਤ ਕਰ ਅਰਦਾਸ ਜਿਸ ਤੂੰ ਦੇ ਤਿਸ ਸਭ ਕਿਛ ਮਿਲੈ ਇੱਕ ਨਾ ਦੂਰ ਹੈ ਪਾਸ ਤੁਧ ਵਾਜੋਂ ਤਾਉ ਕੋ ਨਹੀਂ ਜਿਸ ਪਾਸੋਂ ਮੰਗੀ ਹੈ ਮਨ ਵੇਖੋ ਕੋ ਨਿਰਜਾਸ ਸਭ ਤੁਧੈ ਨੋ ਸਲਾਹ ਦੇ ਦਰ ਗੁਰਮੁਖਾਂ ਨੋ ਪ੍ਰਗਾਸ ਸਲੋਕ ਮਹਲਾ ਤੀਜਾ ਪੰਡਿਤ ਪੜ ਪੜਿਓ ਚਾਕੂਕ ਦਾ ਮਾਇਆ ਮੋਹ ਪਿਆਰ ਅੰਤਰ ਬ੍ਰਹਮ ਨਾ ਚੀਨੇ ਮਨ ਮੂਰਖ ਗਵਾਰ ਦੂਜੇ ਭਾਏ ਜਗਤ ਪ੍ਰਬੋਧ ਦਾ ਨਾ ਬੂਝੈ ਵਿਚਾਰ ਬਿਰਤਾ ਜਨਮ ਗਵਾਇਆ ਮਰ ਜੰਮੈ ਵਾਰੋ ਵਾਰ ਮਹਲਾ ਤੀਜਾ ਜਿਨੀ ਸਤਿਗੁਰ ਸੇਵਿਆ ਤਿੰਨੀ ਨਾਉ ਪਾਇਆ ਬੁਝੋ ਕਰ ਵਿਚਾਰ ਸਦਾ ਸਾਂਤ ਸੁਖ ਮਨ ਵਸੈ ਚੁਕੈ ਕੂਕ ਪੁਕਾਰ ਆਪੇ ਨੋ ਆਪ ਖਾਏ ਮਨ ਨਿਰਮਲ ਹੋਵੈ ਗੁਰਸਬਦ ਦੀ ਵਿਚਾਰ ਨਾਨਕ ਸਬਦ ਰਤੇ ਸੇ ਮੁਕਤ ਹੈ ਹਰ ਜੀਉ ਹੇ ਤਪਿਆਰ ਪੌੜੀ ਹਰ ਕੀ ਸੇਵਾ ਸਪਲੈ ਗੁਰਮੁਖ ਪਾਵੈ ਤਾਏ ਜਿਸ ਹਰ ਭਾਵੈ ਤਿਸ ਗੁਰ ਮਿਲੈ ਸੋ ਹਰ ਨਾਮ ਤੇ ਆਏ ਗੁਰਸਬਦੀ ਹਰ ਪਾਈਐ।

ਸ਼ਲੋਕ ਮਹਲਾ ਤੀਜਾ। ਨਾਨਕ ਸੋ ਸੂਰਾ ਵਰਿਆਮ ਜਿਨ ਵਿੱਚੋਂ ਤੁਸ਼ਟ ਅਹੰਕਾਰਨ ਮਾਰਿਆ, ਗੁਰਮੁਖ ਨਾਮ ਸਲਾਏ ਜਨਮ ਸਵਾਰਿਆ, ਆਪੋ ਆਸਰਾ ਮੁਕਤ ਸਭ ਕੁਲ ਨਿਸਤਾਰਿਆ, ਸੋਹਣ ਸੱਚ ਦੁਆਰ ਨਾਮ ਪਿਆਰਿਆ, ਮਨਮੁਖ ਮਰਹਿ ਅਹੰਕਾਰ ਮਰਨ ਵਿਗਾੜਿਆ, ਸਭ ਵਰਤੈ ਹੁਕਮ ਕਿਆ ਕਰੇ ਵਿਚਾਰਿਆ, ਆਪੋ ਦੂਜੈ ਲਾਗ ਖਸਮ ਵਿਸਾਰਿਆ, ਨਾਨਕ ਬਿਨਾ ਵੈ ਸਭ ਦੁੱਖ ਸੁਖ ਵਿਸਾਰਿਆ। ਮਹਲਾ ਤੀਜਾ। ਗੁਰਪੁਰੈ ਹਰ ਨਾਮ ਦਿੜਾਇਆ, ਤਿੰਨ ਵਿੱਚੋਂ ਭਰਮ ਚੁਕਾਇਆ,

ਮੈਂ ਮਾਰੇ ਕਲਿਵ ਲਾਗੇ ਅੰਤਰ ਨਾਮ ਵਸਾਇਆ ਗੁਰਮਤੀ ਜਮ ਜੋਏ ਨਾ ਸਾਕੇ ਸੱਚ ਨਾਮ ਸਮਾਇਆ ਸਭ ਆਪੇ ਆਪ ਵਰਤੈ ਕਰਤਾ ਜੋ ਭਾਵੈ ਸੋ ਨਾ ਲਾਇਆ ਜਨ ਨਾਨਕ ਨਾਮ ਲਏ ਤਾਂ ਜੀਵੈ ਬਿਨਾਵੈ ਕਿਨ ਮਰ ਜਾਇਆ ਪੌੜੀ ਜੋ ਮਿਲਿਆ ਹਰ ਦੀ ਬਾਣ ਸਿਉ ਸੋ ਸਭਨੀ ਦੀ ਬਾਣੀ ਮਿਲਿਆ ਜਿੱਤੇ ਉਹ ਜਾਏ ਤਿੱਤੇ ਉਹ ਸੁਰਖ ਰੋਸ ਕੈ ਮੋਹ ਡਿੱਟੈ ਸਭ ਪਾਪੀ ਤਰਿਆ ਉਸ ਅੰਤਰ ਨਾਮ ਨਿਧਾਨੈ ਨਾਮੋ ਪਰਵਰਿਆ ਨਾਉ ਪੂਜੀਐ ਨਾਉ ਮੰਨੀਐ ਨਾਇ ਕਿਲਬਿਖ ਸਵੇਰਿਆ ਜਿਨੀ ਨਾਮ ਧਿਆਇਆ ਇੱਕ ਮਨ ਇੱਕ ਚਿੱਤ ਸੇ ਅਸਤਿਰ ਜਗ ਰਹਿਆ ਸਲੋਕ ਮਹਲਾ ਤੀਜਾ ਆਤਮਾ ਦਿਉ ਪੂਜੀਐ ਗੁਰ ਕੈ ਸਹਿ ਸੁਭਾਏ ਆਤਮੇ ਨੂੰ ਆਤਮੇ ਦੀ ਪ੍ਰਤੀਤ ਹੋਏ ਤਾਂ ਘਰ ਹੀ ਪਰਚਾ ਪਾਏ ਆਤਮਾ ਆ ਡੋਲ ਨਾ ਡੋਲਈ ਗੁਰ ਕੈ ਭਾਏ ਸੁਭਾਏ ਗੁਰਬਿਣ ਸਹਿਜ ਨ ਆਵਈ ਲੋਭ ਮੈਲ ਨ ਵਿੱਚੋਂ ਜਾਏ ਕਿਨ ਪਲ ਹਰ ਨਾਮ ਮਨ ਵਸੈ ਸਭ ਅੜਸਠ ਤੀਰਥ ਨਹਾਏ ਸੱਚੇ ਮੈਲ ਨ ਲੱਗਈ ਮਲ ਲਾਗੈ ਦੂਜੇ ਭਾਏ ਤੋਤੀ ਮੋਲ ਨਾ ਉਤਰੈ ਜੇ ਅੜਸਠ ਤੀਰਥ ਨਹਾਏ ਮਾਨਮੁਖ ਕਰਮ ਕਰੇ ਅਹੰਕਾਰੀ ਸਭ ਦੁੱਖੋਂ ਦੁੱਖ ਕਮਾਏ ਨਾਨਕ ਮਹਿਲਾ ਉਜਲਤਾ ਤੀਐ ਜਾਂ ਸਤਿਗੁਰ ਮਾਹੇ ਸਮਾਏ ਮਹਲਾ ਤੀਜਾ ਮਨਮੁਖ ਲੋਕ ਸਮਝਾਈਐ ਕਦੋਂ ਸਮਝਾਇਆ ਜਾਏ ਮਨਮੁਖ ਰਲਾਇਆ ਨਰ ਲੈ ਪਿਆ ਕਿਰਤ ਫਿਰਾਏ ਲਿਵ ਧਾਤ ਦੁਏ ਰਾਹ ਹੁਕਮੀ ਹੁਕਾਰ ਕਮਾਏ ਗੁਰਮੁਖ ਆਪਣਾ ਮਨ ਮਾਰਿਆ ਸ਼ਬਦ ਕਸਵਟੀ ਲਾਏ ਮਨ ਹੀ ਨਾਲ ਝਗੜਾ ਮਨ ਹੀ ਨਾਲ ਸਤ ਮਨ ਹੀ ਮੰਜ ਸਮਾਏ ਮਨ ਜੋ ਇੱਛੈ ਸੋ ਲਹੈ ਸੱਚੈ ਸ਼ਬਦ ਸੁਭਾਏ ਅੰਮ੍ਰਿਤ ਨਾਮ ਸਦ ਪੁੰਚੀਐ ਗੁਰਮੁਖ ਕਾਰ ਕਮਾਏ ਵਿਣ ਮਨੈ ਜੇ ਹੋਰੀ ਤਾਲ ਲੂਜਣਾ ਜਾਸੀ ਜਨਮ ਗਵਾਏ ਮਨਮੁਖੀ ਮਨ ਹਟ ਆਰਿਆ ਕੂੜ ਕੁਸਤ ਕਮਾਏ ਗੁਰਪ੍ਰਸਾਦੀ ਮਨ ਜਿਣੈ ਹਰ ਸੇਤੀ ਲਿਵ ਲਾਏ ਨਾਨਕ ਗੁਰਮੁਖ ਸੱਚ ਕਮਾਵੈ ਮਨਮੁਖ ਆਵੈ ਜਾਏ ਪੌੜੀ ਹਰ ਕੇ ਸੰਤ ਸੁਣੋ ਜਨ ਭਾਈ ਹਰ ਸਤਿਗੁਰ ਕੀ ਇੱਕ ਸਾਖੀ ਜਿਸ ਧੁਰ ਭਾਗ ਹੋਵੇ ਮੁਖ ਮਸਤਕ ਤਿੰਨ ਜਨ ਲੈ ਹਿਰਦੈ ਰਾਖੀ ਹਰਿ ਅੰਮ੍ਰਿਤ ਕਥਾ ਸ੍ਰੇਸ਼ਟੀ ਉੱਤਮ ਗੁਰਬਚਨੀ ਸਹਿਜੇ ਚਾਖੀ ਤਹਿ ਭਇਆ ਪ੍ਰਕਾਸ ਮਿਟਿਆ ਅੰਧਿਆਰਾ ਜਿਉ ਸੂਰਜ ਰਹਿਣ ਕਿਰਾਕੀ ਆਦਿਸ਼ਟ ਅਗੋਚਰਿਆ ਲਖ ਨਿਰੰਜਣ ਸੋ ਦੇਖਿਆ ਗੁਰਮੁਖ ਆਖੀ ਸਲੋਕ ਮਹਲਾ ਤੀਜਾ ਸਤਿਗੁਰ ਸੇਵੇ ਆਪਣਾ ਸੋ ਸਿਰਲੇ ਖੈ ਲਾਏ ਵਿੱਚੋਂ ਆਪ ਗਵਾਏ ਕਹਿ ਰਹਿਣ ਸੱਚ ਲਿਵ ਲਾਏ ਸਤਿਗੁਰ ਜਿਨੀ ਨਾ ਸੇਵਿਓ ਤਿਨਾ ਬਿਰਥਾ ਜਨਮ ਗਵਾਏ ਨਾਨਕ ਜੋ ਤਿਸ ਭਾਵੈ ਸੋ ਕਰੇ ਕਹਿਣਾ ਕਿਛੁ ਨਾ ਜਾਏ ਮਹਲਾ ਤੀਜਾ ਮਨ ਵੇਕਾਰੀ ਵੇੜਿਆ ਵੇਕਾਰਾਂ ਕਰਮ ਕਮਾਏ ਦੂਜੇ ਭਾਏ ਅਗਿਆਨੀ ਪੂਜਦੇ ਦਰਗਹਿ ਮਿਲੈ ਸਜਾਏ ਆਤਮ ਦਿਓ ਪੂਜੀਐ ਬਿਨ ਸਤਿਗੁਰ ਬੂਝ ਨਾ ਪਾਏ ਜਪ ਤਪ ਸੰਜਮ ਪਾਣਾ ਸਤਿਗੁਰੂ ਕਾ ਕਰਮੀ ਪੱਲੇ ਪਾਏ ਨਾਨਕ ਸੇਵਾ ਸੁਰਤ ਕਮਾਵਣੀ ਜੋ ਹਰ ਪਾਵੈ ਸੋ ਤਾਏ ਪਾਏ ਪੌੜੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਸਦਾ ਸੁਖ ਹੋਵੇ ਦਿਨ ਰਾਤੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਸਿਮਰਤ ਸਭ ਕਿਲ ਵਿਖ ਪਾਪ ਲਹਾਤੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਦਾਲਤ ਦੁੱਖ ਭੁੱਖ ਸਭ ਲਹਿ ਜਾਤੀ ਹਰ ਹਰ ਨਾਮ ਜਪੋ ਮਨ ਮੇਰੇ ਮੁਖ ਗੁਰਮੁਖ ਪ੍ਰੀਤ ਲਗਾਤੀ ਜਿਤ ਮੁਖ ਭਾਗ ਲਿਖਿਆ ਤੁਰ ਸਾਚੈ ਹਰ ਤਿਤ ਮੁਖ ਨਾਮ ਜਪਾਤੀ ਸਲੋਕ ਮਹਲਾ ਤੀਜਾ ਸਤਿਗੁਰ ਜਿਨੀ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ ਅੰਤਰ ਗਿਆਨ ਨਾ ਆਇਓ

ਤੀਜਾ ਅੰਤਰ ਕਪਟ ਭਗੌਤੀ ਕਹਾਏ ਪਾਖੰਡ ਪਾਰ ਬ੍ਰਹਮ ਕਦੇ ਨਾ ਪਾਏ ਪਰ ਨਿੰਦਾ ਕਰੇ ਅੰਤਰ ਮਲ ਲਾਏ ਬਾਹਰ ਮਲ ਧੋਵੈ ਮਨ ਕੀ ਜੋਟ ਨਾ ਜਾਏ ਸਤ ਸੰਗਤ ਸਿਉ ਬਾਦ ਰਚਾਏ ਅੰਦਿਨ ਦੁਖੀਆ ਦੂਜੈ ਭਾਇ ਰਚਾਏ ਹਰ ਨਾਮ ਨਾ ਚੇਤੈ ਬਹੁ ਕਰਮ ਕਮਾਏ ਪੂਰਬ ਲਿਖਿਆ ਸੋ ਮੇਟਣਾ ਨਾ ਜਾਏ ਨਾਨਕ ਬਿਨ ਸਤਿਗੁਰ ਸੇਵੇ ਮੋਖ ਨਾ ਪਾਏ ਪੌੜੀ ਸਤਿਗੁਰ

ਸਤਿਗੁਰ ਜਿਨੀ ਤੇ ਆਇਆ ਤਿਨ ਜਮ ਡਰ ਨਾਹੀ ਜਿਨ ਕਉ ਆ ਕਿਰਪਾਲ ਹਰ ਸੇ ਸਤਿਗੁਰ ਪੈਰੀ ਪਾਈ ਤਿਨ ਐਤੇ ਉਥੇ ਮੁਖ ਉਜਲੇ ਹਰ ਦਰਗਹਿ ਪੈਂਦੇ ਜਾਈ। ਸਲੋਕ ਮਹਲਾ ਦੂਜਾ ਜੋ ਸਿਰ ਥਾਈ ਨਾ ਨਿਵੈ ਸੋ ਸਿਰ ਦੀ ਜੈ ਡਾਰ ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ। ਮਹਲਾ ਪੰਜਵਾਂ ਮੁੰਡੋ ਫੁੱਲੀ ਨਾਨਕਾ ਫਿਰ ਫਿਰ ਜਨਮ ਮੁਈ ਆਸ ਕਸਤੂਰੀ ਕੈ ਭੁੱਲੜੈ ਗੰਦੇ ਡੂਮ ਪਿਆਸ ਪੌੜੀ ਸੋ ਐਸਾ ਹਰ ਨਾਮ ਤੇ ਆਈਐ ਮਨ ਮੇਰੇ ਜੋ ਸਭਨਾ ਉੱਪਰ ਹੁਕਮ ਚਲਾਏ। ਸੋ ਐਸਾ ਹਰ ਨਾਮ ਜਪੀਐ ਮਨ ਮੇਰੇ ਜੋ ਅੰਤੀ ਅਵਸਰ ਲਏ ਛਡਾਏ। ਸੋ ਐਸਾ ਹਰ ਨਾਮ ਜਪੀਐ ਮਨ ਮੇਰੇ ਜੋ ਮਨ ਕੀ ਤ੍ਰਿਸ਼ਨਾ ਸਭ ਭੁੱਖ ਗਵਾਏ। ਸੋ ਗੁਰਮੁਖ ਨਾਮ ਜਪਿਆ ਵਡਭਾਗੀ ਤਿਨ ਨਿੰਦਕ ਦੁਸ਼ਟ ਸਭ ਪੈਰੀ ਪਾਏ। ਨਾਨਕ ਨਾਮ ਰਾਧ ਸਭਨਾ ਤੇ ਵੱਡਾ ਸਭ ਨਾਵੇਂ ਅੱਗੇ ਆਣ ਨਿਵਾਏ। ਸਲੋਕ ਮਹਲਾ ਤੀਜਾ ਵੇਸ ਕਰੇ ਕਰੂਪ ਕੁਲੱਖਣੀ ਮਨ ਖੋਟੈ ਕੁੜਿਆਰ

ਡੁੱਬੇ ਹਰ ਨਾਮ ਵਿਸਾਰ ਭਲਕੇ ਉੱਠ ਬਹੁ ਕਰਮ ਕਮਾਵੈ ਦੂਜੇ ਪਾਏ ਪਿਆਰ ਸਤਿਗੁਰ ਸੇਵੈ ਆਪਣਾ ਪੌਜਲ ਉਤਰੇ ਪਾਰ ਨਾਨਕ ਗੁਰਮੁਖ ਸੱਚ ਸਮਾਵੈ ਸੱਚ ਨਾਮ ਉਰ ਧਾਰ ਪੌੜੀ ਹਰ ਜਲ ਤਲ ਮਈ ਅਲ ਭਰਪੂਰ ਦੂਜਾ ਨਾਹੀਂ ਕੋਏ ਹਰ ਆਪ ਬਹਿ ਕਰੇ ਨਿਆਉ ਕੁੜਿਆਰ ਸਭ ਮਾਰ ਕਢੋਏ ਸੱਚਿਆਰਾਂ ਦੇ ਵਡਿਆਈ ਹਰ ਧਰਮ ਨਿਆਉ ਕੀ ਹੋਏ ਸਭ ਹਰ ਕੀ ਕਰੋ ਸਤਿ

ਸਲੋਕ ਮਹੱਲਾ ਤੀਜਾ ਮਨ ਮੁਖ ਮੈਲੀ ਕਾਮਣੀ ਕੁਲੱਕਣੀ ਕੁਨਾਰ ਫਿਰ ਛੋਡਿਆ ਕਰ ਆਪਣਾ ਪਰ ਪੁਰਖੈ ਨਾਲ ਪਿਆਰ ਤਿਸਨਾ ਕਦੇ ਨਾ ਚੁੱਕਈ ਜਲਦੀ ਕਰੇ ਪੁਕਾਰ ਨਾਨਕ ਬਿਨਾ ਵੈ ਕਰੂਪ ਕਸੋਣੀ ਪਰ ਛੋਡੀ ਪਾਤਾਰ ਮਹੱਲਾ ਤੀਜਾ ਸ਼ਬਦ ਰਤੀ ਸੁਹਾਗਣੀ ਸਤਿਗੁਰ ਕੈ ਪਾਏ ਪਿਆਰ ਸਦਾ ਰਾਵੇ ਪਿਰ ਆਪਣਾ ਸੱਚੇ ਪ੍ਰੇਮ ਪਿਆਰ ਅਰਥ ਸੁਆਲਿਓ ਸੁੰਦਰੀ ਸੋਭਾਵੰਤੀ ਨਾਰ ਨਾਨਕ ਨਾਮ ਸੁਹਾਗਣੀ ਮੇਲੀ ਮੇਲਣ ਹਾਰ ਪੌੜੀ ਹਰ ਤੇਰੀ ਸਭ ਕਰੈ ਉਸਤਤ ਜਿਨ ਫਾਥੇ ਕਾਢਿਆ ਹਰ ਤੁਧ ਨੋ ਕਰੈ ਸਭ ਨਮਸਕਾਰ ਜਿਨ ਪਾਪੈ ਤੇਰਾ ਆਖਿਆ ਹਰ ਨਿਮਾਣਿਆ ਤੂੰ ਮਾਣ ਹਰ ਡਾਢੀ ਹੂੰ ਤੂੰ ਡਾਢਿਆ ਹਰ ਅਹੰਕਾਰੀਆਂ ਮਾਰਨੇ ਵਾਏ ਮਨ ਮੁਖ ਮੂੜ ਸਾਧਿਆ ਹਰ ਭਗਤਾਂ ਦੇ ਵਡਿਆਈ ਗਰੀਬ ਅਨਾਥਿਆ ਸਲੋਕ ਮਹਲਾ ਤੀਜਾ ਸਤਿਗੁਰ ਕੈ ਪਾਣ ਹੈ ਜੋ ਚੱਲੈ ਇਸ ਵਡਿਆਈ ਵੱਡੀ ਹੋਏ ਹਰ ਕਾ ਨਾਮ ਉੱਤਮ ਮਨ ਵਸੈ ਮੇਟ ਨਾ ਸਕੈ ਕੋਏ ਕਿਰਪਾ ਕਰੇ ਜਿਸ ਆਪਣੀ

ਦੀ ਖਸਮ ਕੇ ਤੇਰੇ ਅੱਗੇ ਕਮਾਵੇ ਕਾਰ ਪੂਰੇ ਪੂਰਾ ਕਰ ਛੋਡਿਆ ਹੁਕਮ ਸਵਾਰ ਨਹਾਰ ਗੁਰ ਪ੍ਰਸਾਦੀ ਜਿਨ ਬੁਝਿਆ ਤਿਨ ਪਾਇਆ ਮੁਖ ਦੁਆਰ ਮਨ ਮੁਖ ਹੁਕਮ ਨ ਜਾਣਨੀ ਤਿਨ ਮਾਰੇ ਜਮ ਜਾਂਦਾਰ ਗੁਰਮੁਖ ਜਿਨੀ ਅਰਾਧਿਆ ਤਿਨੀ ਤਰਿਆ ਭਉ ਜਲ ਸੰਸਾਰ ਸਭ ਔਗਣ ਗੁਣੀ ਮਿਟਾਇਆ ਗੁਰ ਆਪੇ ਬਖਸ਼ਣ ਹਾਰ ਪੌੜੀ।

ਮਾਰਦਾ, ਕਾੜਾਂ ਦੇ ਸਾਹ ਕਿਉਂ ਕੀਜੈ ਜਾਂ ਨਾਹੀਂ ਆ ਧਰਮ ਮਾਰਦਾ। ਸੱਚਾ ਸਾਹਿਬ ਸੱਚ ਨਿਆਉ ਪਾਪੀ ਨਰ ਹਾਰਦਾ। ਸੁਲਾਹਿਓ ਭਗਤੋਂ ਕਰ ਜੋੜ ਹਰ ਭਗਤ ਜਨ ਧਾਰਦਾ। ਸਲੋਕ ਮਹੱਲਾ ਤੀਜਾ। ਆਪਣੇ ਪ੍ਰੀਤ ਮਿਲ ਰਹਾ ਅੰਤ ਰੱਖਾਂ ਔਰ ਧਾਰ, ਸਾਲਾਂ ਹੀ ਸੋ ਪ੍ਰਭ ਸਦਾ ਸਦਾ ਗੁਰ ਕਹੇ ਤੇ ਪਿਆਰ। ਨਾਨਕ ਜਿਸ ਨਜ਼ਰ ਕਰੇ ਤਿਸ ਮੇਲ ਲਏ ਸਾਈ ਸੁਹਾਗਣ ਨਾਰ। ਮਹੱਲਾ ਤੀਜਾ। ਗੁਰ ਸੇਵਾ ਤੇ ਹਰ ਭਾਈ ਹੈ ਜਾ ਕੋ ਨਜ਼ਰ ਕਰੇ, ਮਾਨਸ ਤੇ ਦੇਵਤੇ ਭਏ ਤੇ ਆਇਆ ਨਾਮ ਹਰੇ। ਹਉ ਮੈਂ ਮਾਰ ਮਿਲਾਇਨ ਗੁਰ ਕੈ ਸ਼ਬਦ ਤਰੇ। ਨਾਨਕ ਸਹਿਜ ਸਮਾਇਨ ਹਰੇ ਆਪਣੀ ਕਿਰਪਾ ਕਰੇ ਪੌੜੀ, ਹਰੇ ਆਪਣੀ ਭਗਤ ਕਰਾਏ ਵਡਿਆਏ ਵੇ ਖਾਲੀਅਨ। ਆਪਣੀ ਆਪ ਕਰੇ ਪ੍ਰਤੀਤ ਆਪੇ ਸੇਵ ਘਾਲਿਅਨ, ਹਰੇ ਭਗਤਾਂ ਨੂੰ ਦੇ ਆਨੰਦ ਤਿਰ ਘਰੀ ਬਹਾਲਿਅਨ। ਪਾਪੀਆਂ ਨੂੰ ਨਾ ਦੇਈ ਥਿਰ ਰਹਿਣ, ਚੁਣ ਨਰਕ ਘੋਰ ਚਾਲਿਅਨ। ਹਰ ਭਗਤਾਂ ਨੂੰ ਦੇ ਪਿਆਰ ਕਰ ਅੰਗ ਨਿਸਤਾਰਿਅਨ। ਸਲੋਕ ਮਹੱਲਾ ਪਹਿਲਾ। ਕਬੁੱਧ ਡੂੰਬਣੀ ਕੁਦਇਆ ਕੁਸਾਇਣ, ਪਰ ਨਿੰਦਾ ਕੱਟ ਚੂਹੜੀ ਮੁੱਠੀ ਕ੍ਰੋਧ ਚੰਡਾਲ, ਕਾਰੀ ਕੱਢੀ ਕੇ ਆਤੀ ਹੈ ਜਚਾਰੇ ਬੈਠੀਆਂ ਨਾਲ। ਸੱਚ ਸੰਜਮ ਕਰਨੀ ਕਾਰਾਂ ਨਾਵਣ ਨਾਉ ਜਪੇਈ, ਨਾਨਕ ਅੱਗੇ ਉੱਤਮ ਸੇਈ ਜੇ ਪਾਪਾਂ ਪੰਧ ਨਾ ਦੇਈ। ਮਹੱਲਾ ਪਹਿਲਾ। ਕਿਆ

ਬਲਿ ਹਾਰਿ ਤਿਨਕੋ ਜਿਨਤੇ ਆਇਆ ਹਰ ਨਿਰੰਕਾਰ। ਉਹਨਾਂ ਕੇ ਮੁੱਖ ਸਦ ਉਜਲੇ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ। ਮਹੱਲਾ ਤੀਜਾ ਸਤਿਗੁਰ ਮਿਲੇ ਉਲਟੀ ਭਈ ਨਵਨਿਦ ਖਰਚਿਓ ਖਾਓ। ਅਠਾਰਾਂ ਸਿੱਧੇ ਪਿੱਛੇ ਲੱਗੀਆਂ ਫਿਰਨ ਨਿਜ ਕਰ ਵਸੈ ਨਿਜ ਥਾਏ। ਅਨਹਦ ਧੁਨੀ ਸਦ ਵੱਜਦੇ ਉਨ ਮਨ ਹਰ ਲਿਵ ਲਾਏ। ਨਾਨਕ ਹਰ ਭਗਤ ਤਿੰਨਾ ਕਹਿ ਮਨ ਵਸੈ ਜਿਨ ਮਸਤਕ ਲਿਖਿਆ ਤੁਰ ਪਾਏ ਪੌੜੀ। ਹੋ ਢਾਡੀ ਹਰ ਪ੍ਰਭ ਖਸਮ ਕਾ ਹਰ ਕਹਿ ਦਰ ਆਇਆ। ਹਰ ਅੰਦਰ ਸੁਣੀ ਪੁਕਾਰ ਢਾਡੀ ਮੁਖ ਲਾਇਆ। ਹਰ ਪੁੱਛਿਆ ਢਾਡੀ ਸਦ ਕਹਿ

ਸਿੱਖ ਪਹਿਨਾਇਆ ਸੁਧ ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਹ ਕਬੀਰ ਜੀਓ ਕਾ ਇੱਕ ਸੁਆਣ ਕਹਿ ਘਰ ਗਾਵਣਾ ਜਨਨੀ ਜਾਣਤ ਸੁਤ ਵੱਡਾ ਹੋਤ ਹੈ ਇਤਨਾ ਕੋ ਨ ਜਾਣੈ ਕੇ ਜੇ ਦਿਨ ਦਿਨ ਆਵਤ ਘਟਤ ਹੈ ਮੋਰ ਮੋਰ ਕਰ ਅਧਿਕ ਲਾਡ ਧਰ ਇਕਤ ਹੀ ਜਮਰਾਓ ਹਸੈ ਐਸਾ ਤੈ ਜਗ ਪਰਮ ਲਾਇਆ ਕੈਸੇ ਬੂਝੈ ਜਬ ਮੋਇਆ ਹੈ ਮਾਇਆ ਰਹਾਓ ਕਹਿਤ ਕਬੀਰ ਛੋੜ ਵਿਖਿਆ ਰਸ ਇਤ ਸੰਗਤ ਨੇ ਚੋ ਮਰਨਾ ਰਮਈਆ

ਚੋਂ ਜਾਏ। ਉਪਜੈ ਸਹਿਜ ਗਿਆਨ ਮਤ ਜਾਗੈ, ਗੁਰ ਪ੍ਰਸਾਦ ਅੰਤਰ ਲਿਵ ਲਾਗੈ, ਇਤ ਸੰਗਤ ਨਾਹੀ ਮਰਨਾ, ਹੁਕਮ ਪਛਾਣ ਤਾ ਖਸਮੈ ਮਿਲਣਾ, ਰਾਹ ਦੂਜਾ ਸ੍ਰੀ ਰਾਗ ਤਿਲੋਚਨ ਕਾ, ਮਾਇਆ ਮੋਹ ਮਾਨੇ ਆਗਲੜਾ, ਪ੍ਰਾਣੀ ਜਰਾ ਮਰਨ ਪਾਉ ਵਿਸਰ ਗਿਆ, ਕੁਟੰਬ ਦੇਖ ਬਿਗਸੈ ਕਮਲਾ, ਜਿਉ ਪਰ ਕਰ ਜੋ ਹੈ ਕਪਟ ਨਰਾ, ਦੂੜਾ ਆਇਓ ਏ ਜਮੈ ਤਣਾ, ਤਿੰਨ ਆਗਲੜੈ ਮੈਂ ਰਹਿਣ ਨ ਜਾਏ, ਕੋਈ ਕੋਈ ਸਾਜਣ ਕਪਟ ਨਰਾ, ਕੋਈ ਕੋਈ ਸਾਜਣ ਆਏ ਕਹਿ, ਮਿਲ ਮੇਰੇ ਬੀਠਲਾ ਲੈ ਬਹਾੜੀ ਬਲਾਏ, ਮਿਲ ਮੇਰੇ ਰਮਈਆ ਮੈਂ ਲਹਿ ਚੜਾਏ, ਰਹਾਉ ਅਨਕੇ ਅਨਕ ਭੋਗ ਰਾਜ ਬਿਸਰੇ, ਪ੍ਰਾਣੀ ਸੰਸਾਰ ਸਾਗਰ ਪੈ ਅਮਰ ਪਇਆ, ਮਾਇਆ ਮੂਠਾ ਚੇਤਸ ਨਾਹੀ, ਜਨਮ ਗਵਾਇਓ ਆਲਸੀਆ, ਬਿਕਮ ਕੋਰ ਪੰਥ ਚਾਲਣਾ, ਪ੍ਰਾਣੀ ਰਵ ਸਸ ਤੈ ਨਾ ਪਰਵੇ ਸੰਗ, ਮਾਇਆ ਮੋਹ ਤਾ ਬਿਸਰ ਗਿਆ, ਜਾਂ ਤਜੀਅਲੇ ਸੰਸਾਰੰ, ਆਜ ਮੇਰੇ ਮਨ ਪ੍ਰਗਟ ਪਿਆ ਹੈ, ਪੇਖੀਅਲੇ ਧਰਮ ਰਾਓ, ਤਹਿ ਕਰ ਦਲ ਕਰਨ ਮਹਾਬਲੀ, ਤਿੰਨ ਆਗ ਲੜੈ ਮੈਂ ਰਹਿਣ ਨ ਜਾਏ, ਜੇ ਕੋ ਮੂੰਹ ਉਪਦੇਸ਼ ਕਰਤੈ, ਤਾਂ ਵਣ ਤ੍ਰਿਣ ਰਤੜਾ ਨਰਾਇਣਾ, ਐ ਜੀ ਤੂੰ ਆਪੇ ਸਭ ਕਿਛ ਜਾਣਦਾ, ਬਦਤ ਤ੍ਰਿਲੋਚਨ ਰਾਮਈਆ, ਸ੍ਰੀ ਰਾਗ ਭਗਤ ਕਬੀਰ ਜੀਓ ਕਾ, ਅਚਰਜ ਏਕ ਸੁਨੋ ਰੇ ਪੰਡਿਆ, ਅਬ ਕਿਛ ਕਹਿਣ ਨਾ ਜਾਏ, ਸੁਰ ਨਰ ਗਣ ਗੰਧ ਰਬ ਜਿਨ ਮੋਹੇ, ਤੇਰੇ ਪਵਨ ਮੇਖਲੀ ਲਾਈ, ਰਾਜਾ ਰਾਮ ਅਨਹਦ ਕਿੰਗਰੀ ਬਾਜੈ, ਜਾ ਕੇ ਦਿਸ਼ਟ ਨਾਦ ਲਿਵ ਲਾ ਗਹਿ ਰਹਾਉ, ਪਾਟੀ ਗਗਨ ਸਿੰਘ ਆਇਰ ਚੰਗਿਆ, ਕਣਕ ਕਲਸ ਇਕ ਪਾਇਆ, ਤਿਸ ਮੈਂ ਧਾਰ ਚੋਏ ਅਤ ਨਿਰਮਲ, ਰਸ ਮੈਂ ਰਸਨ ਚੋ ਆਇਆ, ਇਕ ਜੋ ਬਾਤ ਅਨੁਪ ਬਣੀ ਹੈ, ਪਵਨ ਪਿਆਲਾ ਸਾਜਿਆ, ਤੀਨ ਪਵਨ ਮੈਂ ਇਕੋ ਜੋਗੀ, ਕਹੋ ਕਵਨ ਹੈ ਰਾਜਾ, ਐਸੇ ਗਿਆਨ ਪ੍ਰਗਟਿਆ ਪੁਰਖੋਤਮ।

ਭਗਤ ਬੇਣੀ ਜਿਉ ਕੀ ਪਹਿਰਿਆਂ ਕਹਿ ਘਰ ਗਾਵਣਾ ਇਕ ਓਂਕਾਰ ਸਤਿਗੁਰ ਪ੍ਰਸਾਦ ਰੇ ਨਰ ਗਰਭ ਕੁੰਡਲ ਜਬ ਆਸ ਤੇ ਉਰਦ ਧਿਆਨ ਲਿਵ ਲਾਗਾ ਮ੍ਰਿਤਕ ਪਿੰਡ ਪਦ ਮਦ ਨਾਇਨ ਸੇ ਕਾ ਗਿਆਨ ਸੁਣਾਂਗਾ ਤੇ ਦਿਨ ਸੰਮਲ ਕਸ਼ਟ ਮਹਾ ਦੁਖ ਆਪ ਚਿਤ ਅਧਿਕ ਪਸਾਰਿਆ ਗਰਭ ਚੋੜ ਮ੍ਰਿਤ ਮੰਡਲ ਆਇਆ ਤੋ ਨਰ ਹਰ ਮਨੋ ਵਿਸਾਰਿਆ ਫਿਰ ਪਛਤਾਵੇਂਗਾ ਮੂੜਿਆ ਤੂੰ ਕਵਣ ਕੁਮਤ ਭ੍ਰਮ ਲਾਗਾ ਚੇਤ ਰਾਮ ਨਾਹੀ ਜਮਪੁਰ ਜਾਏਗਾ ਜਨ ਵਿਚ ਰਹਿ ਅਨੁਰਾਧਾ ਰਹਾਓ ਬਾਲ ਵਿਨੋਦ ਚਿੰਦ ਰਸ ਲਾਗਾ ਖਿਨ ਖਿਨ ਮੋਏ ਬਿਆਪੈ ਰਸ ਮਿਸ ਮੇਦ ਅੰਮ੍ਰਿਤ ਵਿਖ ਜਾਖੀ ਤੋ ਪੰਚ ਪ੍ਰਗਟ ਸੰਤਾਪੈ ਜਪ ਤਪ ਸੰਜਮ ਚੋੜ ਸੁਕਿਰਤ ਮਤ ਰਾਮ ਨਾਮ ਨ ਅਰਾਧਿਆ ਉਚਲਿਆ ਕਾਮ ਕਾਲ ਮਤ ਲਾਗੀ ਤੋ ਆਣ ਸਕਤ ਗਲ ਬਾਂਧਿਆ ਤਰਨ ਤੇਜ ਪਰਤਰੇਐ ਮੁਖ ਜੋ ਹੈ ਸਾਰੇ ਅਪਸਰ ਨਾ ਪਛਾਣਿਆ ਹੁਣ ਮਤ ਕਾਮਾ ਬਿਖ ਭੁੱਲੈ ਪਾਪ ਪੁੰਨ ਨਾ ਪਛਾਣਿਆ ਸੁੱਤ ਸੰਪਤ ਦੇਖ ਇਹ ਮਨ ਗਰਬਿਆ ਰਾਮ ਹਿਰਦੈ ਤੇ ਖੋਇਆ ਅਵਰ ਮਰਤ ਮਾਇਆ ਮਨ ਤੋਲੇ ਤੋ ਪਗ ਮੁਖ ਜਨਮ ਬਿਗੋਇਆ ਪੁੰਡਰ ਕੇਸ ਕੁਸਮ ਤੇ ਤੋਲੇ ਸਪਤ ਪਤਾਲ ਕੀ ਬਾਣੀ ਲੋਚਨ ਸਮਰੈ ਬੁੱਧ ਬਲ ਨਾਟੀ ਤਾਂ ਕਾਮ ਪਵਸ ਮਧਾਣੀ ਤਾਤੇ ਬਿਕੈ ਭਈ ਮਤ ਪਾਵਸ ਕਾਇਆ ਕਮਲ ਕੁਮਲਾਣਾ ਅਵਗਤ ਬਾਣ ਛੋੜ ਮ੍ਰਿਤ ਮੰਡਲ ਤੋ ਪਾਛੇ ਪਛਤਾਣਾ ਨਿਕੁਟੀ ਦੇਹ ਦੇਖ ਧੁਨ ਉਪਜੈ ਮਾਨ ਕਰਤ ਨਹੀਂ ਬੂਜੈ ਲਾਲਚ ਕਰੈ ਜੀਵਨ ਪਦ ਕਾਰਨ ਲੋਚਨ ਕਛੂ ਨਾ ਸੂਜੈ ਥਾਕਾ ਤੇਜ ਬਿਆ ਮਨ ਪੰਖੀ ਕਰ ਆਂਗਨ ਨਾ ਸੁਖਾਈ ਬੇਣੀ ਕਹਿ

ਤਾਜ ਮਹਲਾ ਚੌਥਾ ਹਰ ਗੁਣ ਪੜੀਐ ਹਰ ਗੁਣ ਗੁਣੀਐ ਹਰ ਹਰ ਨਾਮ ਕਥਾ ਨਿਤ ਸੁਣੀਐ ਮਿਲ ਸਤਸੰਗਤ ਹਰ ਗੁਣ ਗਾਏ ਜਗ ਭਉ ਜਲ ਦੋਤਰ।

ਮਨਮੁਖ ਗਰਭ ਜੋਨੀ ਨਿਤ ਪਾਉਂਦਾ ਜੀਓ। ਆਪ ਦਿਆਲ ਦਇਆ ਪ੍ਰਵਧਾਰੀ, ਮਲ ਹੋ ਮੈਂ ਵਿਖਿਆ ਸਭ ਨਿਵਾਰੀ। ਨਾਨਕ ਹਟ ਪਟਣ ਵਿੱਚ ਕਾਇਆ, ਹਰ ਲੈਂਦੇ ਗੁਰਮੁਖ ਸੌਦਾ ਜੀਓ। ਮਾਝ ਮਹੱਲਾ ਚੌਥਾ,

ਦਿਲ ਸਤਿਗੁਰ ਹਰ ਰਸ ਕੀਚੈ ਜੀਉ। ਧਨ ਧਨ ਹਰ ਜਨ ਜਿਨ ਹਰ ਪ੍ਰਭ ਜਾਤਾ, ਜਾਏ ਪੁੱਛਾਂ ਜਨ ਹਰ ਕੀ ਬਾਤਾਂ। ਪਾਪ ਮਲੋਵਾ ਮਲ ਮਲ ਤੋਵਾ, ਮਿਲ ਹਰ ਜਨ ਹਰ ਰਸ ਪੀਚੈ ਜੀਉ। ਸਤਿਗੁਰ ਦਾਤੈ ਨਾਮ ਜੜਾਇਆ, ਬਡਭਾਗੀ ਗੁਰ ਦਰਸ਼ਨ ਪਾਇਆ। ਅੰਮ੍ਰਿਤ ਰਸ ਸੱਚ ਅੰਮ੍ਰਿਤ ਬੋਲੀ, ਗੁਰਪੂਰੈ ਅੰਮ੍ਰਿਤ ਲੀਚੈ ਜੀਉ। ਹਰ ਸਤ ਸੰਗਤ ਸਤਪੁਰਖ ਮਿਲਾਈਐ, ਮਿਲ ਸਤ ਸੰਗਤ ਹਰ ਨਾਮ ਧਿਆਈਐ। ਨਾਨਕ ਹਰ ਕਥਾ ਸੁਣੀ ਮੁਖ ਬੋਲੀ,

ਜਾ ਪ੍ਰੀਤਮ ਦੱਸੇ ਤਿਸ ਕਹਿ ਹਾਂ ਵਾਰੀਆਂ ਮਿਲ ਸਤ ਸੰਗਤ ਲੱਦਾ ਹਰ ਸੱਜਣ ਹਾਂ ਸਤਿਗੁਰ ਵਿਟੋਂ ਘੁਮਾਈਆ ਜੀਓ ਜੈ ਜੈ ਦੇਖਾਂ ਤੈ ਤੈ ਸੁਆਮੀ ਤੂੰ ਘੱਟ ਘੱਟ ਰਵਿਆ ਅੰਤਰ ਜਾਮੀ ਗੁਰਪੁਰੈ ਹਰ ਨਾਲ ਦਿਖਾ ਲਿਆ ਹਾਂ ਸਤਿਗੁਰ ਵਿਟੋਂ ਸਦਵਾਰਿਆ ਜੀਓ ਇੱਕੋ ਪਵਣ ਮਾਟੀ ਸਵੇਕਾ ਸਵੇਕਾ ਜੋਤ ਸਬਾਈਆਂ ਸਵੇਕਾ ਜੋਤ ਵਰਤੈ ਭਿੰਨ ਭਿੰਨ ਨਾਰਾ ਲਈ ਕਿਸੇ ਦੀ ਰਲਾਈਆ ਗੁਰਪ੍ਰਸਾਦ ਇੱਕ ਨਦਰੀ ਆਇਆ ਹਾਂ ਸਤਿਗੁਰ ਵਿਟੋਂ ਵਤਾਇਆ ਜੀਓ ਜਨ ਨਾਨਕ ਬੋਲੈ ਅੰਮ੍ਰਿਤ ਬਾਣੀ ਗੁਰਸਿੱਖਾਂ ਕੈ ਮਨ ਪਿਆਰੀ ਪਾਣੀ ਉਪਦੇਸ਼ ਕਰੇ ਗੁਰ ਸਤਿਗੁਰ ਪੂਰਾ ਗੁਰ ਸਤਿਗੁਰ ਪਰ ਉਪਕਾਰੀਆ ਜੀਓ ਸਤ ਚੌਪ ਦੇ ਮਹੱਲੇ ਚੌਥੇ ਕੇ ਮਾਝ ਮਹੱਲਾ ਪੰਜਵਾਂ ਚੌਪ ਦੇ ਕਰ ਪਹਿਲਾ ਮੀਰਾ ਮਨ ਲੋਚੈ ਗੁਰਦਰਸ਼ਨ ਤਾਈ ਬਿਲਪ ਕਰੇ ਚਾਤ੍ਰਿਕ ਕੀ ਨਿਆਈ ਤ੍ਰਿਖਣਾ ਉਤਰੈ ਸੰਤ ਨ ਆਵੈ ਬਿਨ ਦਰਸ਼ਨ ਸੰਤ ਪਿਆਰੇ ਜੀਓ ਹਾਂ ਕੋਲੀ ਜਿਉ ਕੋਲ ਕਮਾਈ ਗੁਰਦਰਸ਼ਨ ਸੰਤ ਪਿਆਰੇ ਜੀਓ ਸਹਿਜ ਤੁਨ ਪਾਣੀ ਚਿਰ ਹੋਆ ਦੇਖੇ ਸਾਰੰਗ ਪਾਣੀ ਧੰਨ ਸੁਦੇਸ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਜੀਓ ਹਾਂ ਕੋਲੀ ਹਾਂ ਕੋਲ ਕਮਾਈ ਗੁਰ ਸੱਜਣ ਮੀਤ ਮੁਰਾਰੇ ਜੀਓ ਰਹਾਓ ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ ਹੁਣ ਕਦ ਮਿਲੀ

ਆਇਆ ਖੁੱਟ ਭੰਡਾਰਾ, ਜਿਸ ਤੂੰ ਦੇ ਸੋ ਤ੍ਰਿਪਤ ਅਗਾਵੈ, ਸੋਈ ਭਗਤ ਤੁਮਾਰਾ ਜੀਓ। ਸਭ ਕੋ ਆਸੈ ਤੇਰੀ ਬੈਠਾ, ਘਟ ਘਟ ਅੰਤਰ ਤੂੰ ਹੈ ਬੁੱਠਾ, ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੇ ਨਾ ਦਿਸੈ ਬਾਰਾ ਜੀਓ, ਤੂੰ ਆਪੇ ਗੁਰਮੁਖ ਮੁਕਤ ਕਰਾਏ।

0: ਮਾਜ ਮਹੱਲਾ ਪੰਜਵਾਂ ਅਨਹਦ ਵਾਜੈ ਸਹਿ ਸੁਹੇਲਾ ਸਬਦ ਅਨੰਤ ਕਰੇ ਸਦਕੇਲਾ ਸਹਿਜ ਗੁਫਾ ਮੈਂ ਤਾੜੀ ਲਾਈ ਆਸਣ ਉੱਚ ਸਵਾਰਿਆ ਜੀਉ ਫਿਰ ਕੇਰੇ ਆਪਣੇ ਗ੍ਰਹਿ ਮੈਂ ਆਇਆ ਜੋ ਲੋੜੀਂਦਾ ਸੋਈ ਪਾਇਆ ਤ੍ਰਿਪਤ ਅਗਾਏ ਰਿਹਾ ਹੈ ਸੰਤੋ ਗੁਰਿਆਨ ਪਉ ਪੁਰਖ ਦਿਖਾਰਿਆ ਜੀਉ ਆਪੇ ਰਾਜ ਨੇ ਆਪੇ ਲੋਗਾ ਆਪ ਨਿਰਵਾਣੀ ਆਪੇ ਭੋਗਾ ਆਪੇ ਤਖ਼ਤ ਬਹਿ ਸਚ ਨਿਆਈ ਸਭ ਚੁੱਕੀ ਕੂਕ ਪੁਕਾਰਿਆ ਜੀਉ ਜਿਹਾ ਡਿੱਟਾ ਮੈਂ ਤਿਹੋ ਕਹਿਆ ਤਿਸ ਰਸ ਆਇਆ ਜਿਨ ਭੇਦ ਲਹਿਆ ਜੋਤੀ ਜੋਤ ਮਿਲੀ ਸੁਖ ਪਾਇਆ ਜਨ ਨਾਨਕ ਇੱਕ ਪਸਾਰਿਆ ਜੀਓ ਮਾਜ ਮਹੱਲਾ ਪੰਜਵਾਂ ਜਿੱਤ ਕਰ ਫਿਰ ਸੁਹਾਗ ਬਣਾਇਆ ਤਿੱਤ ਕਰ ਸਖੀਏ ਮੰਗਲ ਗਾਇਆ ਅਨੰਦ ਬਿਨੋਦ ਤਿੱਤੇ ਕਰ ਸੋਹੈ ਜੋ ਤਨ ਕੰਤ ਸਿੰਗਾਰੀ ਜੀਓ ਸਾ ਗੁਣਵੰਤੀ ਸਾਵੜ ਭਾਗਣਾ ਪੁੱਤਰਵੰਤੀ ਸੀਲਵੰਤ ਸੁਹਾਗਣ ਰੂਪਵੰਤ ਸਾਸੁਵਰ ਸੁਭਿਚਖਣ ਜੋ ਤਨ ਕੰਤ ਪਿਆਰੀ ਜੀਓ ਆਚਾਰਵੰਤ ਸਾਈ ਪ੍ਰਧਾਨੇ ਸਭ ਸਿੰਗਾਰ ਬਣੇ ਤਿਸ ਗਿਆਨੇ ਸਾ ਕੁਲਵੰਤੀ ਸਾਸ ਬਰਾਈ ਜੋ ਫਿਰ ਕੈ ਰੰਗ ਸਵਾਰੀ ਜੀਓ ਮਹਿਮਾ ਤਿਸ ਕੀਰ ਕਹਿਣ ਨਾ ਜਾਏ ਜੋ ਫਿਰ ਮੇਲ ਲਈ ਅੰਗ ਲਾਏ ਤਿਰ ਸੁਹਾਗ ਵਰ ਅਗਮ ਅਗੋਚਰ ਜਨ ਨਾਨਕ ਪ੍ਰੇਮ ਸਧਾਰੀ ਜੀਓ ਮਾਜ ਮਹੱਲਾ ਪੰਜਵਾਂ ਖੋਜਤ ਖੋਜਤ ਦਰਸ਼ਨ ਚਾਹੇ ਪਾਤ ਪਾਤ ਬਨ ਬਨ ਅਵਗਾਹੇ ਨਿਰਗੁਣ ਸਰਗੁਣ ਹਰ ਹਰ ਮੇਰਾ ਕੋਈ ਹੈ ਜੀਉ ਆਣ ਮਿਲਾਵੈ ਜੀਉ ਖਟ ਸਾਸਤ ਵਿਚਤ ਵਿਚਰਤ ਮੁਖ ਗਿਆਨਾ ਪੂਜਾ ਤਿਲਕ ਤੀਰਥ ਸਨਾਨਾ ਨਿਵਲੀ ਕਰਮ ਆਸਣ ਚੌਰਾਸੀ ਇਨ ਮੈਂ ਸ਼ਾਂਤ ਨ ਆਵੈ ਜੀਉ ਅਨਕ ਪਰਖ ਕੀਏ ਜਪਾਪਾ
1: ਗਗਨ ਕੀਆ ਧਰਤੀ ਪਰਮਾਤਾ ਇੱਕ ਖਿਨ ਹਿਰਦੇ ਸ਼ਾਂਤ ਨਾ ਆਵੀ ਜੋਗੀ ਬੌੜ ਬੌੜ ਉੱਠਤਾ ਵੈ ਜੀਉ ਕਰ ਕਿਰਪਾ ਮੋਹਿ ਸਾਧ ਮਿਲਾਇਆ ਮਨ ਤਨ ਸੀਤਲ ਧੀਰਜ ਪਾਇਆ ਪ੍ਰਭ ਅਵਨਾਸੀ ਵਸਿਆ ਕਟ ਪੀਤਰ ਹਰ ਮੰਗਲ ਨਾਨਕ ਗਾਵੈ ਜੀਉ ਮਾਜ ਮਹੱਲਾ ਪੰਜਵਾਂ

ਜਾਤਿ ਜੀਉ ਗੁਰਮੁਖ ਮਧੂਸੂਦਨ ਨਿਸਤਾਰੇ। ਗੁਰਮੁਖ ਸੰਗੀ ਕ੍ਰਿਸ਼ਨ ਮੁਰਾਰੇ ਦਿਆਲ ਦਮੋਦਰ ਗੁਰਮੁਖ ਪਾਈਏ ਹੋਰਤ ਕਿਤੇ ਨ ਪਾਤੀ ਜੀਉ ਨਿਰਹਾਰੀ ਕੇਸਵ ਨਿਰਵੈਰਾ। ਕੋਟ ਜਨਾ ਕੈ ਪੂਜੇ ਪੈਰਾ ਗੁਰਮੁਖ ਹਿਰਦੇ ਜਾਂ ਕੇ ਹਰ ਹਰ ਸੋਈ ਭਗਤੇ ਕਾਤੀ ਜੀਉ। ਅਮੋਗ ਦਰਸ਼ਨ ਬੇਅੰਤ ਅਪਾਰਾ ਵੜ ਸਮਰੱਥ ਸਦਾ ਦਾ ਤਾਰਾ ਗੁਰਮੁਖ ਨਾਮ ਜਪੀਏ ਤਿਤ ਤਰੀਏ ਗਤ ਨਾਨਕ ਵਿਰਲੀ ਜਾਤੀ ਜੀਉ। ਮਾਝ ਮਹੱਲਾ ਪੰਜਵਾਂ ਕਹਿਆ ਕਰਨਾ ਦਿੱਤਾ ਲੈਣਾ ਗਰੀਬਾਂ ਅਨਾਥਾਂ ਤੇਰਾ ਮਾਣਾ। ਸਭ ਕਿਛ ਤੂੰ ਹੈ ਤੂੰ ਹੈ ਮੇਰੇ ਪਿਆਰੇ ਤੇਰੀ ਕੁਦਰਤ ਕਉ ਬਲ ਜਾਈ ਜੀਉ ਭਾਣੇ ਉੱਜੜ ਭਾਣੇ ਰਾਹਾ। ਪਾਣੇ ਹਰ ਗੁਰ ਗੁਰਮੁਖ ਗਾ ਵਾਹਾ ਭਾਣੇ ਭਰਮ ਭਵੈ ਬਹੁ ਜੂਨੀ ਸਭ ਕਿਛ ਤੇ ਸਿਰ ਜਾਈ ਜੀਉ। ਨਾ ਕੋ ਮੂਰਖ ਨਾ ਕੋ ਸਿਆਣਾ ਵਰਤੈ ਸਭ ਕਿਛ ਤੇਰਾ ਭਾਣਾ ਅਗੰਮ ਅਗੋਚਰ ਬੇਅੰਤ ਥਾ। ਤੇਰੀ ਕੀਮਤ ਕਹਿਣ ਨਾ ਜਾਈ ਜੀਉ ਖਾਕ ਸੰਤਨ ਕੀ ਦੇਹੋ ਪਿਆਰੇ। ਆਏ ਪਿਆ ਹਰ ਤੇਰੇ ਦੁਆਰੇ ਦਰਸ਼ਨ ਪੇਖਤ ਮਨ ਆਗਾਵੈ ਨਾਨਕ ਮਿਲਣ ਸੁਭਾਈ ਜੀਉ। ਮਾਝ ਮਹੱਲਾ ਪੰਜਵਾਂ ਦੁੱਖ ਤਦੇ ਜਾਂ ਵਿਸਰ ਜਾਵੇ ਭੁੱਖ ਬਿਆਪੈ ਬਹੁ ਵਿਧ ਧਾਵੈ। ਸਿਮਰਤ ਨਾਮ ਸਦਾ ਸੁਹੇਲਾ ਜਿਸ ਦੇਵੇ ਦੀਨ ਦਇਆਲਾ ਜੀਉ। ਸਤਿਗੁਰ ਮੇਰੇ ਬੜ ਸਮਰੱਥਾ ਜੀਉ ਸੰਭਾਲੀ ਤਾਂ ਸਭ ਦੁੱਖ ਲੱਥਾ। ਚਿੰਤਾ ਰੋ ਗਈ ਹਉ ਪੀੜਾ ਆਪ ਕਰੇ ਪ੍ਰਤਿਪਾਲਾ ਜੀਉ। ਵਾਰਕ ਵਾਂਗੀ ਹਉ ਸਭ ਕਿਛ ਮੰਗਾਂ ਦਿੰਦੇ ਤੋਟ ਨਾਹੀ ਪ੍ਰਭ ਰੰਗਾ। ਪੈਰੀ ਪੈ ਪੈ ਬਹੁਤ ਮਨਾਈ ਦੀਨ ਦਇਆਲ ਗੋਪਾਲਾ ਜੀਓ। ਹਉ ਬਲਿਹਾਰੀ ਸਤਿਗੁਰੂ ਪੁਰੇ ਜਿਨ ਬੰਧਨ ਕਾਟੇ ਸਗਲੇ ਮੇਰੇ ਹਿਰਦੇ ਨਾਮ ਦੇ ਨਿਰਮਲ ਕੀਏ ਨਾਨਕ ਰੰਗ ਰਸਾਲਾ ਜੀਓ। ਮਾਝ ਮਹੱਲਾ ਪੰਜਵਾਂ ਲਾਲ ਗੋਪਾਲ ਦਇਆਲ ਰੰਗੀਲੇ ਗਹਿਰ ਗੰਭੀਰ ਬੇਅੰਤ ਗੋਵਿੰਦੇ ਊਚ ਅਥਾਹ ਬੇਅੰਤ ਸੁਆਮੀ। ਸਿਮਰ ਸਿਮਰ ਹਉ ਜੀਵਾਂ ਜੀਉ ਦੁੱਖ ਭੰਜਨ ਨਿਧਾਨ ਅਮੋਲੇ ਨਿਰਭਉ ਨਿਰਵੈਰ ਅਥਾਹ ਅਤੋਲੇ। ਅਕਾਲ ਮੂਰਤ ਅਜੂਨੀ ਸੰਭਉ ਮਨ ਸਿਮਰਤ ਠੰਡਾ ਥੀਵਾ ਜੀਉ। ਸਦਾ ਸੰਗੀ ਹਰ ਰੰਗ ਗੋਪਾਲਾ ਊਚ ਨੀਚ ਕਰੇ ਪ੍ਰਤਿਪਾਲਾ। ਨਾਮ ਰਸਾਇਣ ਮਨ ਤ੍ਰਿਪਤਾਇਣ ਗੁਰਮੁਖ ਅੰਮ੍ਰਿਤ ਪੀਵਾਂ ਜੀਉ। ਦੁੱਖ ਸੁੱਖ ਪਿਆਰੇ ਤੁਧ ਧਿਆਈ ਇਹ ਸੁਮਤ ਗੁਰੂ ਤੇ ਪਾਈ। ਨਾਨਕੀ ਤਰ ਤੂੰ ਹੈ ਠਾਕੁਰ ਹਰ ਰੰਗ ਪਾਰ ਪ੍ਰੇਮਾ ਜੀਉ। ਮਾਝ ਮਹੱਲਾ ਪੰਜਵਾਂ ਧੰਨ ਸੋ ਵੇਲਾ ਜਿਤ ਮੈਂ ਸਤਿਗੁਰ ਮਿਲਿਆ। ਸਫਲ ਦਰਸ਼ਨ ਨੇਤਰ ਪੇਖਤ ਤਰਿਆ ਧੰਨ ਮੂਰਤ ਚਸੇ ਪਲ ਘੜੀਆਂ ਧੰਨ ਸੋ ਓਏ ਸੰਜੋਗਾ ਜੀਉ। ਉਦਮ ਕਰਤ ਮਨ ਨਿਰਮਲ ਹੋਆ ਹਰ ਮਾਰਗ ਚਲਤ ਭ੍ਰਮ ਸਗਲਾ ਖੋਇਆ। ਨਾਮ ਨਿਧਾਨ ਸਤਿਗੁਰੂ ਸੁਣਾਇਆ ਮਿਟ ਗਏ ਸਗਲੇ ਰੋਗਾ ਜੀਉ। ਅੰਤਰ ਬਾਹਰ ਤੇਰੀ ਬਾਣੀ ਤੁਧ ਆਪ ਕਥੀ ਤੈ ਆਪ ਵਖਾਣੀ। ਗੁਰ ਕਹਿਆ ਸਭ ਇੱਕੋ ਇੱਕੋ ਅਵਰ ਨਾ ਕੋਈ ਹੋਏਗਾ ਜੀਉ। ਅੰਮ੍ਰਿਤ ਰਸ ਹਰ ਗੁਰ ਤੇ ਪੀਆ ਹਰ ਪਹਿਨਣ ਨਾਮ ਭੋਜਨ ਥੀਆ। ਨਾਮ ਰੰਗ ਨਾਮ ਚੂਜ ਤਮਾਸੇ ਨਾਉ ਨਾਨਕ ਕੀਨੇ ਭੋਗਾ ਜੀਉ। ਮਾਝ ਮਹੱਲਾ ਪੰਜਵਾਂ ਸਗਲ ਸੰਤਨ ਪੈ ਵਸਤ ਇੱਕ ਮੰਗੋ ਕਰੋ ਬੇਨੰਤੀ ਮਾਨ ਤਿਆਗੋ। ਵਾਰ ਵਾਰ ਜਾਈ ਲਖ ਵਰੀਆ ਦੇਹ ਸੰਤਨ ਕੀ ਧੂਰਾ ਜੀਉ। ਤੁਮ ਦਾਤੇ ਤੁਮ ਪੁਰਖ ਵਿਧਾਤੇ ਤੁਮ ਸਮਰੱਥ ਸਦਾ ਸੁਖ ਦਾਤੇ ਸਭ ਕੋ ਤੁਮ ਹੀ ਤੇ ਵਰਸਾਵੈ ਅਵਸਰ ਕਰੋ ਹਮਾਰਾ ਪੂਰਾ ਜੀਉ। ਦਰਸ਼ਨ ਤੇਰੇ ਭਵਨ ਪਨੀਤਾ ਆਤਮਗੜਮ ਬਿਖਮ ਤਿੰਨ ਹੀ ਜੀਤਾ। ਤੁਮ ਦਾਤੇ ਤੁਮ ਪੁਰਖ ਵਿਧਾਤੇ ਤੁਮ ਜੀਵੜ ਅਵਰਨਾ ਸੂਰਾ ਜੀਉ। ਰੇਨ ਸੰਤਨ ਕੀ ਮੇਰੇ ਮੁਖ ਲਾਗੀ ਦੁਰਮਤ ਬਿਨਸੀ ਕੁਬੁੱਧ ਅਭਾਗੀ। ਸੱਚ ਕਰ ਬੈਸ ਰਹੇ ਗੁਣ ਗਾਏ ਨਾਨਕ ਬਿਨਸੇ ਕੂਰਾ ਜੀਉ। ਮਾਝ ਮਹੱਲਾ ਪੰਜਵਾਂ ਵਿਸਰ ਨਾਹੀ ਏਵੜ ਦਾਤੇ ਕਰ ਕਿਰਪਾ ਭਗਤਨ ਸੰਗਰਾਤੇ। ਦਿਨਸ ਰਹਿਣ ਜੀਉ ਤੁਧ ਧਿਆਈ ਇਹੋ ਦਾਨ ਮੋਹ ਕਰਨਾ ਜੀਉ। ਮਾਟੀ ਅੰਦੀ ਸੁਰਤ ਸਮਾਈ ਸਭ ਕੁਛ ਦੀਆ ਭਲੀਆ ਜਾਈ। ਆਨੰਦ ਬਿਨੋਦ ਚੂਜ ਤਮਾਸੈ ਤੁਧ ਭਾਵੈ ਸੁਹੁਣਾ ਜੀਉ। ਜਿਸਦਾ ਦਿੱਤਾ ਸਭ ਕੁਛ ਲੈਣਾ ਛੱਤੇ ਹੀ ਅੰਮ੍ਰਿਤ ਭੋਜਨ ਖਾਣਾ। ਸੇਜ ਸੁਖਾਲੀ ਸੀਤਲ ਪਵਣਾ ਸਹਿਜ ਕੇਲ ਰੰਗ ਕਰਨਾ ਜੀਉ। ਸਾ ਬੁੱਧ ਦੀਜੈ ਜਿਤ ਵਿਸਰੇ ਨਾਹੀ ਸਾ ਮਤ ਦੀਜੇ ਜਿਤ ਤੁਧ ਧਿਆਈ। ਸਾਸ ਸਾਸ ਤੇਰੇ ਗੁਣ ਗਾਵਾਂ ਓਟ ਨਾਨਕ ਗੁਰ ਚਰਨਾ ਜੀਉ। ਮਾਝ ਮਹੱਲਾ ਪੰਜਵਾਂ ਸਿਫਤ ਸਲਾਹਣ ਤੇਰਾ ਹੁਕਮ ਰਜਾਈ
सो ज्ञान ध्यान जो तुद भाई सोई जप जो प्रभ जीओ पावै पाणे पूर ज्ञाना जीओ अमृत नाम तेरा सोई गावै जो साहिब तेरे मन पावै तू संतन का संत तुम्हारे संत साहिब मन माना जीओ तू संतन की करह प्रतिपाला संत खेल है तुम संग गोपाला अपने संत तुद खरे प्यारे तू संतन के प्राणा जीओ हुन संतन कह मेरा मन कुर्बान है जिंतु जाता जो तुद मन पाने तिनके संग सदा सुख पाया हर रस नानक त्रेपत अगाना जीओ माज महला पंजमा तू जन निद हम मीन तुम्हारे तेरा नाम बूंद हम चात्रिक तिखारे तुमरी आस प्यासा तुमरी तुम ही संग मन लीना जियो ज्यों बारक पी खीर अगावै ज्यों निरतन तन देख सुख पावै तिखा बंत जल पीवत ठंडा त्यों हर संग इहो मन पीना जियो ज्यो अंधियारै दीपक प्रगासा भरता चिवत पूर्ण आसा मिल प्रीतम ज्यो होत आनंदा त्यों हर रंग मन रंगीना जियो संतन मोको हर मार्ग पाया साध कृपाल हर संग गिजाया हर हमरा हम हर की दासे नानक साबद गुरु सच दीना जियो माज महला पंजमा अमृत नाम सदा निर्मलिया सुखदाई दुख बिडारन हरिया अवर साध चक सगले देखे मन हर रस सब ते मीठा जीओ जो जो पीवे सो तृप्तावै अमर होवे जो नाम रस पावै नाम निदांत से प्राप्त जिस शब्द गुरु मन वूठा जीओ जिन हर रस पाया सो तृप्त अगाना जिन हर रस साध पाया सो नाहे डलाना तिसे प्राप्त हर हर नामा जिस मस्तक पा गीठा जियो हर एक साथ आया वरसाणे बहु तेरे तिस लग मुक्त भए कनेरे नाम निधान गुरमुख पाइय कहो नानक विरली डीठा जियो माज महला पंजमा निद सिद रिद हर हर हर मेरे जन्म पदार्थ गैर गंभीर है ला कोट खुशियां रंग रावै जो गुरु लागा पाई जियो दर्शन पेखत पए पुनीता सगल उधारे पाई मीता अगम अगोचर स्वामी अपना गुर कृपा ते सच त्याई जियो जांको खोज है सर्व उपाय बड़पागी दर्शन को बिरला पाए ऊच अपार अगोचर थाना ओ महल गुरु देखाई जियो गहर गंभीर अमृत नाम तेरा मुकत पया जिस हृदय वसेरा गुर बंधन तिनके सगले काटे जन नानक सहज समाई जियो माज महला पंजवा प्रभ कृपा ते हर हर त्यावो प्रभु दया ते मंगल गावो उठत बैठत सोवत जागत हर त्याये सगल अवरदा जियो नाम औखद मोको साधु दिया किलबिक काटे निर्मल थिया अनद पया निकसी सब पीरा सगल बिनासे दरदा जियो जिसका अंग करे मेरा प्यारा सो मुक्ता सागर संसारा सत करे जिन गुरु पछाता सो काहे को डरदा जियो जब ते साधु संगत पाए गुर पेटत हौ गई बलाय सास सास हर गावै नानक सतगुर ढाक लिया मेरा पड़दा जियो माज महला पंजमा ओत पोत सेवक संग राता प्रभ प्रतिपाले सेवक सुखदाता पानी पखा पीसो सेवक कै ठाकुर ही का आहर जियो काठ सिलक प्रभ सेवा लाया हुक्म साहिब का सेवक मन पाया सोई कमावे जो साहिब पावै सेवक अंतर बाहर माहर जियो तू दाना ठाकुर सब विद जान है ठाकुर के सेवक हर रंग मान है जो किश ठाकुर का सो सेवक का सेवक ठाकुर ही संग जाहर जियो अपने ठाकुर जो पहराया बौर न लेखा पुछ बुलाया ते सेवक नानक कुरबाणी सो गहर गंभीरा गौहर जियो माज महला पंजवा सब किछ घर मैं बाहर नाही
ਬਾਹਰ ਟੋਲੈ ਸੋ ਭਰਮ ਭੁਲਾਹੀ, ਗੁਰ ਪ੍ਰਸਾਦੀ ਜਿਨੀ ਅੰਤਰ ਪਾਇਆ ਸੋ ਅੰਤਰ ਬਾਹਰ ਸੁਹੇਲਾ ਜੀਉ। ਚਿਮ ਚਿਮ ਵਰਸੇ ਅੰਮ੍ਰਿਤ ਧਾਰਾ, ਮਨ ਪੀਵੇ ਸੁਣ ਸ਼ਬਦ ਵਿਚਾਰਾ, ਆਨੰਦ ਵਿਨੋਦ ਕਰੇ ਦਿਨ ਰਾਤੀ, ਸਦਾ ਸਦਾ ਹਰ ਕੀਲਾ ਜੀਉ। ਜਨਮ ਜਨਮ ਕਾ ਵਿਛੜਿਆ ਮਿਲਿਆ, ਸਾਧ ਕਿਰਪਾ ਤੇ ਸੂਕਾ ਹਰਿਆ, ਸੁਮਤ ਪਾਏ ਨਾਮ ਧਿਆਏ, ਗੁਰਮੁਖ ਹੋਏ ਮੇਲਾ ਜੀਉ। ਜਲ ਤਰੰਗ ਜਿਉ ਜਲੈ ਸਮਾਇਆ, ਤਿਉਂ ਜੋਤੀ ਸੰਗ ਜੋਤ ਮਿਲਾਇਆ, ਕਹੁ ਨਾਨਕ ਪ੍ਰਮ ਕਟੈ ਕੇ ਵਾੜਾ, ਬਹੁੜ ਨਾ ਹੋਈਐ ਜੌਲਾ ਜੀਉ। ਮਾਝ ਮਹੱਲਾ ਪੰਜਵਾਂ, ਤਿਸ ਕੁਰਬਾਣੀ ਜਿਨ ਤੂੰ ਸੁਣਿਆ, ਤਿਸ ਬਲਿਹਾਰੀ ਜਿਨ ਰਸਨਾ ਭਣਿਆ, ਵਾਰ ਵਾਰ ਜਾਈ ਤਿਸ ਵਿੱਟੋਂ, ਜੋ ਮਨ ਤਨ ਤੁਦ ਅਰਾਧੇ ਜੀਉ। ਤਿਸ ਚਰਨ ਪਖਾਲੀ ਜੋ ਤੇਰੈ ਮਾਰਗ ਚਾਲੈ, ਨੈਣ ਨਿਹਾਲੀ ਤਿਸ ਪੁਰਖ ਦਇਆਲੈ, ਮਨ ਦੇਵਾਂ ਤਿਸ ਆਪਣੇ ਸਾਜਨ, ਜਿਨ ਗੁਰ ਮਿਲ ਸੋ ਪ੍ਰਭ ਲਾਦੈ ਜੀਉ। ਸੇਵੜ ਭਾਗੀ ਜਿਨ ਤੁਮ ਜਾਣੇ, ਸਭ ਕਹਿ ਮਦੇ ਅਲੇਪਤ ਨਿਰਬਾਣੇ, ਸਾਧਕੇ ਸੰਗ ਉਨ ਭਉ ਜਲ ਤਰਿਆ, ਸਗਲ ਦੂਤ ਉਨ ਸਾਧੇ ਜੀਉ। ਤਿਨਕੀ ਸਰਨ ਪਰਿਆ ਮਨ ਮੇਰਾ, ਮਾਣ ਤਾਨ ਤਜ ਮੋਹ ਅੰਧੇਰਾ, ਨਾਮ ਦਾਨ ਦੀਜੇ ਨਾਨਕ, ਤਿਸ ਪ੍ਰਭ ਅਗਮ ਅਗਾਦੇ ਜੀਉ। ਮਾਝ ਮਹੱਲਾ ਪੰਜਵਾਂ, ਤੂੰ ਪੇੜ ਸਾਖ ਤੇਰੀ ਫੂਲੀ, ਤੂੰ ਸੂਖਮ ਹੁਆ ਸਥੂਲੀ, ਤੂੰ ਜਲ ਨੀ ਤੂੰ ਫੇਨ ਬੁੱਧ ਵਧਾ, ਤੁਧ ਬਿਨ ਅਵਰਨਾ ਭਾਰੀਏ ਜੀਏ, ਤੂੰ ਸੂਤ ਮਣੀਏ ਪੀ ਤੂੰ ਹੈ, ਤੂੰ ਗੰਠੀ ਮੇਰ ਸਿਰ ਤੂੰ ਹੈ, ਆਦ ਮੱਧ ਅੰਤ ਪ੍ਰਭ ਸੋਈ, ਅਵਰਨਾ ਕੋਏ ਦੇਖਾ ਲੀਏ ਜੀਏ। ਤੂੰ ਨਿਰਗੁਣ ਸਰਗੁਣ ਸੁਖਦਾਤਾ, ਤੂੰ ਨਿਰਵਾਣ ਰਸੀਆ ਰੰਗ ਰਾਤਾ, ਆਪਣੇ ਕਰਤਵ ਆਪੇ ਜਾਣ ਹੈ ਆਪੇ, ਤੁਧ ਸੰਭਾਲੀਏ ਜੀਏ। ਤੂੰ ਠਾਕੁਰ ਸੇਵਕ ਫੁਨ ਆਪੇ, ਤੂੰ ਗੁਪਤ ਪ੍ਰਗਟ ਪ੍ਰਭ ਆਪੈ, ਨਾਨਕ ਦਾਸ ਸਦਾ ਗੁਣ ਗਾਵੈ, ਇੱਕ ਭੂਰੀ ਨਦਰ ਨਿਹਾਲੀਏ ਜੀਉ। ਮਾਝ ਮਹੱਲਾ ਪੰਜਵਾਂ, ਸਬਲ ਸੁਬਾਣੀ ਜਿਤ ਨਾਮ ਵਖਾਣੀ, ਗੁਰ ਪ੍ਰਸਾਦ ਕਿਨ ਵਿਰਲੇ ਜਾਣੀ, ਧਨ ਸੁਵੇਲਾ ਜਿਤ ਹਰ ਗਾਵਤ ਸੁਣਨਾ ਆਏ, ਤੇ ਪ੍ਰਵਾਨਾ ਜੀਉ। ਸੇ ਨੇਤਰ ਪ੍ਰਵਾਨ ਜਿਨੀ ਦਰਸ਼ਨ ਪੇਖਾ, ਸੇ ਕਰ ਭਲੇ ਜਿਨੀ ਹਰ ਜਸ ਲੇਖਾ, ਸੇ ਚਰਨ ਸੁਹਾਵੇ ਜੋ ਹਰ ਮਾਰਗ ਚੱਲੇ, ਹੋ ਬਲ ਤਿੰਨ ਸੰਗ ਪਛਾਣਾ ਜੀਉ। ਸੁਣ ਸਾਜਨ ਮੇਰੇ ਮੀਤ ਪਿਆਰੇ, ਸਾਧ ਸੰਖਿਨ ਮਾਹੇ ਉਧਾਰੇ, ਕਿਲਵਿਖ ਕਾਟ ਹੋਆ ਮਨ ਨਿਰਮਲ, ਮਿਟ ਗਏ ਆਵਣ ਜਾਣਾ ਜੀਉ। ਦੋਇ ਕਰ ਜੋੜਿਕ ਬਿਨੋ ਕਰੀਜੇ, ਕਰ ਕਿਰਪਾ ਡੁੱਬਦਾ ਪੱਥਰ ਲੀਜੈ, ਨਾਨਕ ਕੋ ਪ੍ਰਭ ਪਏ ਕਿਰਪਾਲਾ, ਪ੍ਰਭ ਨਾਨਕ ਮਨ ਭਾਣਾ ਜੀਉ। ਮਾਝ ਮਹੱਲਾ ਪੰਜਵਾਂ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵਾਏ ਪਰਮਗਤ ਮੇਰੀ, ਜਲਨ ਬੁਜੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਉ। ਸੂਖ ਭਇਆ ਦੁਖ ਦੂਰ ਪਰਾਨਾ, ਸੰਤ ਰਸਨ ਹਰ ਨਾਮ ਵਖਾਨਾ, ਜਲ ਥਲ ਨੀਰ ਭਰੇ ਸਰ ਸੁਪਰ, ਬਿਰਥਾ ਕੋਈ ਨ ਜਾਏ ਜੀਉ। ਦਇਆ ਧਾਰੀ ਤਿਨ ਸਿਰਜਣ ਹਾਰੇ, ਜੀਉ ਜੰਤ ਸਗਲੇ ਪ੍ਰਤਿਪਾਰੇ, ਮਿਹਰਬਾਨ ਕਿਰਪਾਲ ਦਇਆਲਾ, ਸਗਲੇ ਤ੍ਰਿਪਤ ਅਗਾਹੇ ਜੀਉ। ਵਣ ਤ੍ਰਿਣ ਤ੍ਰਿਵਣ ਕੀਤੋ ਨ ਹਰਿਆ, ਕਰਨ ਹਾਰ ਖਿਨ ਭੀਤਰ ਕਰਿਆ, ਗੁਰਮੁਖ ਨਾਨਕ ਤਿਸੇ ਅਰਾਧੇ, ਮਨ ਕੀ ਆਸ ਪੁਜਾਏ ਜੀਉ। ਮਾਝ ਮਹੱਲਾ ਪੰਜਵਾਂ, ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ

ਜੀ ਜੰਤ ਸਭ ਤੁਧ ਉਪਾਏ, ਜਿਤ ਜਿਤ ਭਾਣਾ ਤਿਤ ਤਿਤ ਲਾਏ, ਸਭ ਕਿਛ ਕੀਤਾ ਤੇਰਾ ਹੋਵੇ, ਨਾਹੀ ਕਿਛ ਅਸਾੜਾ ਜੀਉ, ਨਾਮ ਧਿਆਏ ਮਹਾਂ ਸੁਖ ਪਾਇਆ, ਹਰ ਗੁਣ ਗਾਏ ਮੇਰਾ ਮਨ ਸੀਤ ਲਾਇਆ, ਗੁਰ ਪੂਰੈ ਵਜੀ ਵਧ ਆਈ, ਨਾਨਕ ਜਿੱਤਾ ਪੇ ਖਾੜਾ ਜੀਉ, ਮਾਝ ਮਹੱਲਾ ਪੰਜਵਾਂ, ਜੀ ਪ੍ਰਾਣ ਪ੍ਰਭ ਮਨੇ ਅਧਾਰਾ, ਭਗਤ ਜੀਵੇ ਗੁਣ ਗਾਏ ਅਪਾਰਾ, ਗੁਣ ਨਿਧਾਨ ਅੰਮ੍ਰਿਤ ਹਰ ਨਾਮਾ, ਹਰ ਧਿਆਏ ਧਿਆਏ ਸੁਖ ਪਾਇਆ ਜੀਉ, ਮਨਸਾ ਧਾਰ ਜੋ ਕਰਤੇ ਆਵੈ, ਸਾਧ ਸੰਗ ਜਨਮ ਮਰਨ ਮਿਟਾਵੇ, ਆਸ ਮਨੋਰਥ ਪੂਰਨ ਹੋਵੇ, ਪੇਟਤ ਗੁਰ ਦਰਸਾਇਆ ਜੀਉ, ਗਮ ਅਗੋਚਰ ਕਿਛ ਮਿਤ ਨਹੀਂ ਜਾਨੀ, ਸਾਧਿਕ ਸਿੱਧ ਧਿਆਵੈ ਗਿਆਨੀ, ਖੁਦੀ ਮਿੱਟੀ ਚੂਕਾ ਪੋਲਾਵਾ, ਗੁਰਮਨ ਹੀ ਮੈਂ ਪ੍ਰਗਟਾਇਆ ਜੀਉ, ਆਨੰਦ ਮੰਗਲ ਕਲਿਆਣ ਨਿਧਾਨਾ, ਸੂਖ ਸਹਿਜ ਹਰ ਨਾਮ ਵਖਾਨਾ, ਹੋਏ ਕਿਰਪਾਲ ਸੁਆਮੀ ਆਪਣਾ, ਨਾਉ ਨਾਨਕ ਘਰ ਮੈਂ ਆਇਆ ਜੀਉ, ਮਾਝ ਮਹੱਲਾ ਪੰਜਵਾਂ, ਸੁਣ ਸੁਣ ਜੀਵਾ ਸੋਇ ਤੁਮਾਰੀ, ਤੂੰ ਪ੍ਰੀਤਮ ਠਾਕੁਰ ਅਤ ਭਾਰੀ, ਤੁਮਰੇ ਕਰਤਵ ਤੁਮ ਹੀ ਜਾਣੋ, ਤੁਮਰੀ ਓਟ ਗੋਪਾਲਾ ਜੀਉ, ਗੁਣ ਗਾਵਤ ਮਨ ਹਰਿਆ ਹੋਵੇ, ਕਥਾ ਸੁਣਤ ਮਲ ਸਕਦੀ ਖੋਵੈ, ਭੇਟਤ ਸੰਗ ਸਾਧ ਸੰਤਨ ਕੈ, ਸਦਾ ਜਪਾਓ ਦਇਆਲਾ ਜੀਉ, ਪ੍ਰਭ ਆਪਣਾ ਸਾ ਸਾ।

ਸ੍ਰੀ ਮਹੱਲਾ ਪਹਿਲਾ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਗੁਰ ਗਿਆਨ ਸਾਚਾ ਥਾਨ ਤੀਰਥ ਦਸ ਪੁਰਪ ਸਦਾ ਦੁਸਹਰਾ ਹਉ ਨਾਮ ਹਰਿ ਕਾ ਸਦਾ ਜਾਚੋ ਦਿਉ ਪ੍ਰਭ ਧਰਣੀ ਤਰਾ ਸੰਸਾਰ ਰੋਗੀ ਨਾਮ ਦਾਰੂ ਮੈ ਲਾਗੇ ਸੱਚ ਬਿਨਾ ਗੁਰਵਾਕ ਨਿਰਮਲ ਸਦਾ ਚਾਨਣ ਨਿਤ ਸਾਚ ਤੀਰਥ ਮਜਨਾ ਸਾਜਨ ਲਾਗੇ ਮੈਲ ਕਿਆ ਮਲ ਧੋਈ ਹੈ ਗੁਣੇ ਹਾਰ ਪਰੋਏ ਕਿਸ ਕੋ ਰੋਈ ਹੈ ਵਿਚਾਰ ਮਾਰੇ ਤਰੇ ਤਾਰੇ ਉਲਟ ਜੂਣ ਨ ਆਵੇ ਆ ਪਾਰਸ ਪਰਮ ਧਿਆਨੀ ਸਾ ਸਾਚੇ ਭਾਵੇ ਆਨੰਦ ਅਣਦਿਨ ਹਰਖ ਸਾਚਾ ਦੁਖ ਕਿਲ ਵਿਖ ਪਰ ਹਰੇ ਸੱਚ ਨਾਮ ਪਾਇਆ ਗੁਰ ਦਿਖ ਲਾ ਦਿਖਾਇਆ ਮੈਲ ਨਾਹੀ ਸੱਚ ਮਨੇ ਸੰਗਤ ਮੀਤ ਮਿਲਾਪ ਪੂਰਾ ਨਾਵਨੋ ਗਾਵੇ ਗਾਵਨ ਹਾਰ ਸ਼ਬਦ ਸੁਹਾਵਨੋ ਪੁੰਨ ਦਾਨ ਦਇਆ ਮਤੇ ਫਿਰ ਸੰਗ ਭਾਵੇ ਸਹਿਜ ਨਾਵੇ ਬੇਨੀ ਤਾਂ ਸੰਗਮ ਸਤ ਸਤੇ ਆਰਾਧ ਇਕੰਕਾਰ ਸਾਚਾ ਨਿਰਦੇ ਚੜੇ ਸਵਾਇਆ ਗਤ ਸੰਗ ਮੀਤਾ ਸੰਤ ਸੰਗਤ ਕਰ ਨਦਰ ਮੇਲ ਮਿਲਾਇਆ ਕਹਿਣ ਕਹਿ ਸਭ ਕੋਇ ਕੇ ਵਡਿਆ ਕੀਏ ਹਉ ਮੂਰਖ ਨੀਚ ਅਜਾਨ ਸਮਝਾ ਸਾਖੀਐ ਸੱਚ ਗੁਰ ਸਾਖੀ ਅੰਮ੍ਰਿਤ ਪਾਖੀ ਤਿਤ ਮਨ ਮਾਨਿਆ ਮੇਰਾ ਕੂਚ ਕਰੇ ਆਵੇ ਬਿਖ ਲਾਦੇ ਸ਼ਬਦ ਸੱਚੈ ਗੁਰ ਮੇਰਾ ਆਖਣ ਤੋਟ ਨਾ ਭਗਤ ਭੰਡਾਰੀ ਭਰਪੂਰ ਰਿਆ ਸੋਈ ਨਾਨਕ ਸਾਚ ਕਹੇ ਬੇਨੰਤੀ ਮਨ ਮਾਂਜੈ ਸੱਚ ਸੋਈ ਤਨਾਸਰੀ ਮਹੱਲਾ ਪਹਿਲਾ ਜੀਵਾਂ ਤੇਰੇ ਨਾਏ ਮਨ ਆਨੰਦ ਹੈ ਜੀਓ ਸਾਚੋ ਸਾਚਾ ਨਾਓ ਗੁਣ ਗੋਬਿੰਦ ਹੈ ਜੀਓ ਗੁਰ ਗਿਆਨ ਅਪਾਰਾ ਸਿਰਜਨਹਾਰਾ ਜਿਨ ਸਿਰਜੀ ਤਿੰਨ ਗੋਈ ਪ੍ਰਵਾਣ ਆਇਆ ਹੁਕਮ ਪਠਾਇਆ ਫਿਰ ਨ ਸਕੇ ਕੋਈ ਆਪੇ ਕਰ ਵੇਖੇ ਸਿਰ ਸਿਰ ਲਿਖੇ ਆਪੇ ਸੁਰਤ ਬੁਝਾਈ ਨਾਨਕ ਸਾਹਿਬ ਅਗਮਿਆ ਗੋਚਰ ਜੀਵਾਂ ਸੱਚੀ ਨਾਈ ਤੁਮ ਸਾਰੇ ਔਰਨਾ ਕੋਈ ਆਇਆ ਜਾਏ ਸੀ ਜੀਓ ਹੁਕਮੀ ਹੋਏ ਨਬੇੜ ਭਰਮ ਚੁਕਾਏ ਸੀ ਜੀਓ ਗੁਰ ਭਰਮ ਚੁਕਾਏ ਅਕਥ ਕਹਾਏ ਸੱਚ ਮੈਂ ਸੱਚ ਸੁਮਾਣਾ ਆਪ ਉਪਾਏ ਆਪ ਸੁਮਾਏ ਹੁਕਮੀ ਹੁਕਮ ਪਛਾਣਾ ਸੱਚੀ ਵਡਿਆਈ ਗੁਰ ਤੇ ਪਾਈ ਤੂੰ ਮਨ ਅੰਤ ਸੁਖਾਈ ਨਾਨਕ ਸਾਹਿਬ ਅਵਰਨਾ ਦੂਜਾ ਨਾਮ ਤੇਰੇ ਵਡਿਆਈ ਤੂੰ ਸੱਚਾ ਸਿਰਜਨਹਾਰ ਅਲਖ ਸਿਰੰਦਿਆ ਜੀਓ ਏਕ ਸਾਹਿਬ ਦੁਇ ਰਾਹ ਵਾਦ ਵਧੰਦਿਆ ਜੀਓ ਦੁਇ ਰਾਹ ਚਲਾਏ ਹੁਕਮ ਸੁਭਾਏ ਜਨਮ ਹੁਆ ਸੰਸਾਰਾ ਨਾ ਬਿਨਾ ਨਾਹੀ ਕੋ ਬੇਲੀ ਬਿਖ ਲਾਦੀ ਬਿਖ ਸਿਰ ਭਾਰਾ ਹੁਕਮੀ ਆਇਆ ਹੁਕਮ ਨਾ ਬੁਝੇ ਹੁਕਮ ਸੁਵਾਰਨ ਹਾਰ ਨਾਨਕ ਸਾਹਿਬ ਸ਼ਬਦ ਸੰਜਾਪੇ ਸਾਚਾ ਸਿਰਜਨਹਾਰ ਭਗਤ ਸੁਹੇ ਦਰਬਾਰ ਸ਼ਬਦ ਸੁਹਾਇਆ ਜੀਓ ਬੋਲੇ ਅੰਮ੍ਰਿਤ ਬਾਣ ਰਸਨ ਰਸਾਇਆ ਜੀਓ ਰਸਨ ਰਸਾਏ ਨਾਮ ਦਸਾਏ ਗੁਰ ਕੇ ਸ਼ਬਦ ਵਿਕਾਣੇ ਪਾਰਸ ਪਰਸੈ ਪਾਰਸ ਹੋਏ ਜਾਂ ਤੇਰੇ ਮਨ ਭਾਣੇ ਅਮਰਾ ਪਦ ਪਾਇਆ ਆਪ ਗਵਾਇਆ ਵਿਰਲਾ ਗਿਆਨ ਵਿਚਾਰੀ ਨਾਨਕ ਭਗਤ ਸੁਹੈ ਦਰ ਸਾਚੇ ਸਾਚੇ ਕੇ ਵਪਾਰੀ ਭੁੱਖ ਪਿਆ ਸੁਆਥ ਕਿਉਂ ਘਰ ਜਾਏ ਸਾ ਜੀਓ ਸਤਿਗੁਰ ਪੁੱਛੋ ਜਾਏ ਨਾਮ ਤੇ ਆਏ ਸਾ ਜੀਓ ਸੱਚ ਨਾਮ ਤੇ ਆਈ ਸਾਚ ਚਵਾਈ ਗੁਰਮੁਖ ਸਾਚ ਪਛਾਣਾ ਦੀਨਾ ਨਾ ਦਿਆਲ ਨਿਰੰਜਨ ਦਿਨ ਨਾਮ ਖਾਣਾ ਕਰਨੀ ਕਾਰ ਧਰੋ ਫਰਮਾਈ ਆ ਮੂਆ ਮਨ ਮਾਰੀ ਨਾਨਕ ਨਾਮ ਮਹਾਰਸ ਮੀਠਾ ਤ੍ਰਿਸ਼ਨਾ ਨਾਮ ਨਿਵਾਰੀ ਤਨਾਸਰੀ ਸ਼ੰਤ ਮਹੱਲਾ ਪਹਿਲਾ ਪਿਰ ਸੰਗ ਮੁਠੜੀਏ ਖਬਰ ਨਾ ਪਾਈਆ ਜੀਓ ਮਸਤਕ ਲਿਖਿਆੜਾ ਲੇਖ ਪੁਰਬ ਕਮਾਇਆ ਜੀਓ ਲੇਖ ਨਾ ਮਿੱਟੀ ਪੁਰਬ ਕਮਾਇਆ ਕਿਆ ਜਾਣਾ ਕਿਆ ਹੋ ਸੀ ਗੁਣੀ ਅਚਾਰ ਨਹੀਂ ਰੰਗ ਰਾਤੀ ਅਵਗਣ ਬਹਿ ਬਹਿ ਰੋਸੀ ਧਨ ਜੋਬਣ ਆਗ ਕੀ ਛਾਇਆ ਬਿਰਦ ਭੈ ਦਿਨ ਪੁੰਨਿਆ ਨਾਨਕ ਨਾ ਬਿਨਾ ਦੁਹਾਗਨ ਛੁੱਟੀ ਝੂਠ ਵਿਛੁੰਨਿਆ ਬੁੱਢੀ ਘਰ ਘਾਲਿਓ ਗੁਰ ਕਹਿ ਭਾਏ ਚੱਲੋ ਸਾਚਾ ਨਾਮ ਝੂਠ ਵਿਛੁੰਨਿਆ ਬੁੱਢੀ ਘਰ ਘਾਲਿਓ ਗੁਰ ਕਹਿ ਭਾਏ ਚੱਲੋ ਸਾਚਾ ਨਾਮ ਤੇ ਆਵੇ ਪਾਵੇ ਸੁਖ ਮਹੱਲੋ ਹਰ ਨਾਮ

ਵਹਿ ਨਾਰ ਜੇ ਪਿਰ ਭਾਵੇ ਜੀਓ ਝੂਠੇ ਵੈਣ ਚਵੇ ਕਾਮਣ ਆਵੇ ਜੀਓ ਝੂਠ ਲਾਵੇ ਕਾਮਣ ਆਵੇ ਨਾ ਫਿਰ ਦੇਖੇ ਨੈਣੀ ਅਵਗਣਿਆਰੀ ਕੰਤ ਵਿਸਾਰੀ ਛੁੱਟੀ ਵਿਦਣ ਰਹਿਣੀ ਗੁਰਸ਼ਬਦ ਨਾ ਮਾਨੇ ਪਾਹੀ ਫਾਥੀ ਸਾਤਨ ਮੈਲ ਨਾ ਪਾਏ ਨਾਨਕ ਆਪੇ ਆਪ ਪਛਾਣੇ ਗੁਰਮੁਖ ਸਾਹਿਬ ਸਮਾਏ ਧਨ ਸੁਹਾਗਣ ਨਾਰ ਜਿਨ ਫਿਰ ਜਾਣਿਆ ਜੀਓ ਨਾ ਬਿਨਾ ਕੁੜਿਆਰ ਕੂੜ ਕਮਾਣਿਆ ਜੀਓ ਹਰ ਭਗਤ ਸੁਹਾਵੀ ਸਾਚੇ ਪਾਵੀ ਭਾਏ ਭਗਤ ਪ੍ਰਭ ਰਾਤੀ ਪਿਰ ਲਿਆਲਾ ਜੋਬਨ ਬਾਲਾ ਤਿਸਰਾਵੇ ਰੰਗ ਰਾਤੀ ਗੁਰਸ਼ਬਦ ਵਿਗਾਸੀ ਸਾਹੁ ਰਵਾਸੀ ਫਲ ਪਾਇਆ ਗੁਣਕਾਰੀ ਨਾਨਕ ਸਾਚ ਮਿਲੇ ਵਡਿਆਈ ਫਿਰ ਘਰ ਸੋਹੈ ਨਾਰੀ ਧਨਾਸਰੀ ਸ਼ੰਤ ਮਹੱਲਾ ਚੌਥਾ ਕਰ ਪਹਿਲਾ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਏ ਜੀਓ ਸਤਿਗੁਰ ਮਿਲੇ ਸੁਪਾਏ ਸਹਿਜ ਗੁਣ ਗਾਈਏ ਜੀਓ ਗੁਣ ਗਾਏ ਵਿਗਸੇ ਸਦਾ ਅੰਦਨ ਜਾਪ ਸਾਚੇ ਭਾਵੇ ਹੰਕਾਰ ਹਉਮੈ ਤਜੇ ਮਾਇਆ ਸਹਿਜ ਨਾਮ ਸਮਾਵੇ ਆਪ ਕਰਤਾ ਕਰੇ ਸੋਈ ਆਪ ਦੇ ਤਾਂ ਪਾਈਏ ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਏ ਜੀਓ ਅੰਦਰ ਸਾਚਾ ਨੇਹੋ ਪੂਰੇ ਸਤਿਗੁਰੇ ਜੀਓ ਤਿਸ ਸੇਵੀ ਦਿਨ ਰਾਤ ਮੈਂ ਕਦੇ ਨਾ ਵਿਸਰਾਏ ਜੀਓ ਕਦੇ ਨਾ ਵਿਸਾਰੀ ਅੰਦਰ ਸਮਾਰੀ ਜਾਂ ਨਾਮ ਲਈ ਤਾਂ ਜੀਵਾਂ ਸਰਵਣੀ ਸੁਣੀ ਤਾਂ ਮਨ ਤ੍ਰਿਪਤਏ ਗੁਰਮੁਖੀ ਅੰਮ੍ਰਿਤ ਪੀ ਮਾਂ ਅੰਦਰ ਕਰੇ ਤਾਂ ਸਤਿਗੁਰ ਮੇਲੇ ਅਣਦਨ ਵਿਵੇਕ ਬੁੱਧ ਵਿਚਰੇ ਅੰਦਰ ਸਾਚਾ ਨੇ ਉਹ ਪੂਰੇ ਸਤਿਗੁਰੇ ਸਤ ਸੰਗਤ ਮਿਲੇ ਵਡ ਭਾਗ ਤਾਂ ਰਸ ਆਵੇ ਜੀਓ ਅਣਦਨ ਰਹੇ ਲਿਵ ਲਾਏ ਤਾਂ ਸਹਿਜ ਸੁਮਾਵੇ ਜੀਓ ਸਹਿਜ ਸੁਮਾਵੇ ਤਾਂ ਹਰ ਮਨ ਭਾਵੇ ਸਦਾ ਅਤੀਤ ਬੈਰਾਗੀ ਹਲਤ ਪਲਤ ਸੋਭਾ ਜਾਗੇ ਅੰਤਰ ਰਾਮ ਨਾਮ ਲਿਵ ਲਾਗੀ ਹਰਗ ਸੁਖ ਦੁਹਾਂ ਤੇ ਮੁਕਤਾ ਜੋ ਪ੍ਰਭ ਕਰੇ ਸੋ ਭਾਵੇ ਸੰਤ ਸੰਗ ਸਤ ਸੰਗਤ ਮਿਲੇ ਵਡ ਭਾਗ ਤਾਂ ਹਰ ਰਸ ਆਵੇ ਜੀਓ ਦੂਜੇ ਭਾਏ ਦੁੱਖ ਹੋਏ ਮਨ ਮੁਖ ਜਮ ਜੋਹਿਆ ਜੀਓ ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁੱਖ ਮੋਹਿਆ ਜੀਓ ਮਾਇਆ ਦੁੱਖ ਮੋਹਿਆ ਹਉਮੈ ਰੋਇਆ ਮੇਰੀ ਮੇਰੀ ਕਰਤ ਵਿਹਾਵੇ ਜੋ ਪ੍ਰਭ ਦੇ ਤਿਸ ਜੇਤੇ ਨਾਹੀ ਅੰਤ ਗਿਆ ਪਛਤਾਵੇ ਬਿਨ ਨਾ ਵੇਖੋ ਸਾਥ ਨਾ ਚਾਲੇ ਪੁੱਤਰ ਕਲੱਤਰ ਮਾਇਆ ਧੋਇਆ ਦੂਜੇ ਭਾਏ ਦੁੱਖ ਹੋਏ ਜਮਨ ਮੁਖ ਜਮ ਜੋਹਿਆ ਜੀਓ ਕਰ ਕਿਰਪਾ ਲਿਓ ਮਲਾਏ ਮੈਲ ਹਰ ਪਾਇਆ ਜੀਓ ਸਦਾ ਰਹੇ ਕਰ ਜੋੜ ਪ੍ਰਾਹਮਣ ਭਾਇਆ ਜੀਓ

ਮਹਿਲਾ ਏ ਮਹਿਲ ਹਰ ਪਾਵੇ ਜੀਉ। ਧਨਾ ਸ੍ਰੀ ਮਹਲਾ ਪੰਜਵਾਂ ਸ਼ੰਤੇ ਕੋ ਓਂਕਾਰ ਸਤਿਗੁਰ ਪ੍ਰਸਾਦ ਸਤਿਗੁਰ ਦੀਨ ਦਿਆਲ ਜਿਸ ਸੰਗਰ ਗਾਵੀਏ ਜੀ ਅੰਮ੍ਰਿਤਰ ਕਾ ਨਾਮ ਸਾਧ ਸੰਗਰਾਵੀਏ ਜੀ ਉਹ ਭਜ ਸੰਗ ਸਾਧੂ ਵੇਖਿਆ ਰਾਧੂ ਜਨਮ ਮਰਨ ਦੁੱਖ ਨਾਸੇ ਤੁਰ ਕਰਮ ਲਿਖਿਆ ਸਾਚ ਸਿਖਿਆ ਕਟੀ ਜਮ ਕੀ ਫਾਸੇ ਪੈ ਭਰਮ ਨਾਠੇ ਛੁੱਟੀ ਗਾਂਠੇ ਜਮ ਪੰਥ ਮੂਲ ਨਾ ਆਵੀਏ ਬਨਵੰਤ ਨਾਨਕ ਧਾਰ ਕਿਰਪਾ ਸਦਾ ਹਰ ਗੁਣ ਗਾਵੀਏ ਨਿਧਰਿਆ ਦਰ ਇੱਕ ਨਾਮ ਨਿਰੰਜਨੋ ਜੀਉ ਤੂੰ ਦਾਤਾ ਦਤਾਰ ਸਰਬ ਦੁੱਖ ਭੰਜਨੋ ਜੀਉ ਦੁੱਖ ਹਰਥ ਕਰਤਾ ਸੁਖੈ ਸਵਾਮੀ ਸਰਨ ਸਾਧੂ ਆਇਆ ਸੰਸਾਰ ਸਾਗਰ ਮਹਾਂ ਬਿਖੜਾ ਪਾਲੇ ਕਮਾਹੇ ਤੁਰਾਇਆ ਪੂਰਿਆ ਸਰਬ ਥਾਈ ਗੁਰ ਗਿਆਨ ਨੇਤਰੀ ਅੰਜਨੋ ਬਨਵੰਤ ਨਾਨਕ ਸਦਾ ਸਿਮਰੀ ਸਰਬ ਦੁੱਖ ਬਹਿ ਭੰਜਨੋ ਆਪ ਲੀਏ ਲੜ ਲਾਏ ਕਿਰਪਾ ਧਾਰੀਆ ਜੀਉ ਮੈਂ ਦੁਰਗੁਣ ਨੀਤਿ ਅਨਾਥ ਪ੍ਰਭ ਕਿਵੇਂ ਅਪਾਰੀਆ ਜੀਉ ਦਿਆਲ ਸਦਾ ਕਿਰਪਾਲ ਸੁਆਮੀ ਨੀਚ ਥਾਪਣ ਹਾਰਿਆ ਜੀ ਜਨ ਸਭ ਵਸ ਤੇਰੇ ਸਗਲ ਤੇਰੀ ਸਾਰਿਆ ਆਪ ਕਰਤਾ ਆਪ ਭੁਗਤਾ ਆਪ ਸਗਲ ਵਿਚਾਰਿਆ ਬਨਵੰਤ ਨਾਨਕ ਗੁਣ ਗਾਏ ਜੀਵਾਂ ਹਰ ਜਪ ਜਪੋ ਬਨਵਾਰੀਆ ਤੇਰਾ ਦਰਸਿਆ ਬਾਰ ਨਾਮ ਅਮੋਲੀ ਜੀਉ ਨਿਤ ਜਪੇ ਤੇਰੇ ਦਾਸ ਪੁਰਖ ਅਥੋਲੀ ਜੀਉ ਸਤ ਸੰਤ ਰਸਨ ਬੂਠਾ ਆਪ ਤੁਠਾਰ ਰਸੇ ਸੇਈ ਮਾਤਿਆ ਗੁਰ ਚਰਨ ਲਾਗੇ ਮਹਾਂ ਪਾਗੇ ਸਦਾ ਅਣਦਿਨ ਜਾਗਿਆ ਸਦਾ ਸਦਾ ਸਿਮਰਤ ਸੁਆਮੀ ਸਾਸ ਸਾਸ ਗੁਣ ਬੋਲੀ ਬਨਵੰਤ ਨਾਨਕ ਤੂਰ ਸਾਧੂ ਨਾਮ ਪ੍ਰਭੂ ਆ ਮੋਲੀ ਰਾਗ ਧਨਾਸਰੀ ਬਾਣੀ ਭਗਤਾਂ ਭਗਤ ਕਬੀਰ ਜੀ ਕੀ ਏਕ ਓਅੰਕਾਰ ਸਤਿਗੁਰ ਪ੍ਰਸਾਦ ਸਨਕ ਸੁਨੰਦ ਮਹੇਸ਼ ਸਮਾਨਾ ਸੇਖ ਨਾਗ ਤਿਰੁ ਮਰਮ ਨ ਜਾਨਾ ਸੰਤ ਸੰਗਤ ਰਾਮ ਰਦੇ ਵਸਾਈ ਰਾਗ ਹਨੂਮਾਨ ਸਰਗੜ ਸਮਾਨਾ ਸੁਰਪਤ ਨਰਪਤ ਨਹੀਂ ਗੁਣ ਜਾਨਾ ਚਾਰ ਬੇਦ ਅਰ ਸਿਮਰਤ ਪੁਰਾਨਾ ਕਮਲਾਪਤ ਕਮਲਾ ਨਹੀਂ ਜਾਨਾ ਕਹਿ ਕਬੀਰ ਸੋ ਪਰਮੇ ਨਾਹੀ ਪਗ ਲਗ ਰਾਮ ਰਹੇ ਸਰਨਾਹੀ ਦਿਨ ਤੇ ਪੈਰ ਪੈਰ ਤੇ ਘਰੀ ਆਵ ਕਟੇ ਤਨ ਸ਼ੀਜੇ ਕਾਲ ਹੇਰੀ ਫਿਰੇ ਬਦ ਕ ਜਿਉਂ ਕਹੋ ਕਵਣ ਬਿਦ ਕੀਜੈ ਸੋ ਦਿਨ ਆਵਣ ਲਾਗਾ ਮਾਤ ਪਿਤਾ ਪਾਈ ਸੁਤ ਬਨਤਾ ਕਹੋ ਕਉ ਹੈ ਕਾ ਕਾ ਰਹਾ ਜਬ ਲਗ ਜੋਤ ਕਾਇਆ ਮੈਂ ਵਰਤੇ ਆਪਾ ਪਸ਼ੂ ਨਾ ਬੂਝੇ ਲਾਲਚ ਕਰੇ ਜੀਵਨ ਪਦ ਕਾਰਨ ਲੋਚਨ ਕਛੂ ਨਾ ਸੂਝੈ ਕਹਿਤ ਕਬੀਰ ਸੁਣੋ ਰੇ ਪ੍ਰਾਨੀ ਛੋਡੋ ਮਨ ਕੇ ਭਰਮਾ ਕੇਵਲ ਨਾਮ ਜਪੋ ਰੇ ਪ੍ਰਾਨੀ

ਸੰਤ ਲੱਗ ਪਾਵੋ, ਸੰਤਨ ਕਹਿ ਹਮ ਉਲਟੇ ਸੇਵਕ ਭਗਤਨ ਤੇ ਡਰ ਪਾਵੋ। ਇਹ ਸੰਸਾਰ ਤੇ ਤਬ ਹੀ ਛੂਟ ਜੋ ਮਾਇਆ ਨੈ ਲਪਟਾਵੋ, ਮਾਇਆ ਨਾਮ ਗਰਭ ਜੋਨ ਕਾ ਤਹਿ ਤਜ ਦਰਸ਼ਨ ਪਾਵੇ। ਇਤ ਕਰ ਭਗਤ ਕਰੇ ਜੋ ਜਨ ਤਿੰਨ ਪਉ ਸਗਲ ਚੁਕਾਈਏ, ਕਹਿਤ ਨਾਮ ਦਿਓ ਬਾਰ ਕਿਆ ਭਰਮੋ ਸੰਯਮ ਹਰ ਪਾਈਏ। ਮਾਰਵਾੜ ਜੈਸੇ ਨੀਰ ਬਾਲਹਾ।

ਅਲਾ ਤੇ ਨਿਵਾਰਨਾ ਜਮ ਕਾਰਣ ਪਤਤ ਪਾਵਨ ਮਾਧੋ ਪਿਰਦ ਤੇਰਾ ਧਨ ਤੇਵੈ ਮੁਨ ਜਨ ਜਿਨ ਧਿਆਇਓ ਹਰ ਪ੍ਰਭ ਮੇਰਾ ਮੇਰੇ ਮਾਥੇ ਲਾਗੀਲੇ ਧੂਰ ਗੋਬਿੰਦ ਚਰਨਨ ਕੀ ਸੁਰ ਨਰ ਮੁਨ ਜਨ ਤਿਨਹੂੰ ਤੇ ਦੂਰ ਰਾ ਦੀਨ ਕਾ ਦਿਆਲ ਮਾਧੋ ਗਰਭ ਪਰਹਾਰੀ ਚਰਨ ਸਰਨ ਨਾਮਾ ਬਲ ਤਿਹਾਰੀ ਧਨਾ ਸ੍ਰੀ ਭਗਤ ਰਵਿਦਾਸ ਜੀ ਕੀ ਏਕੋ ਓਂਕਾਰ ਸਤਿਗੁਰ ਪ੍ਰਸਾਦ ਹਮ ਸਰ ਦੀਨ ਦਿਆਲ ਨਾ ਤੁਮ ਸਾਰਾ ਵਿਪਤੀ ਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੇ ਜਨ ਕੋ ਪੂਰਨ ਦੀਜੇ ਹਉ ਬਲ ਬਲ ਜਾਓ ਰਮਈਆ ਕਾਰਣੇ ਕਾਰਨ ਕਮਲ ਬੋਲ ਰਾਗ ਬਹੁਤ ਜਨਮ ਵਿਚਰੇ ਥੇ ਮਾਧੋ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਚਿਤ ਸਿਮਰਨ ਕਰੋ ਨੈਨਿਆ ਵਲੋਕਨੋ ਸਰਵਣ ਬਾਣੀ ਸੋ ਜਸ ਪੂਰ ਰਾਖੋ ਮਨ ਜੋ ਮਨ ਸੋ ਮੁਦਗਰ ਕਰੋ ਚਰਨ ਹਿਰਦੇ ਧਰੋ ਰਸਨੇ ਅੰਮ੍ਰਿਤ ਰਾਮ ਨਾਮ ਭਾਖੋ ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟੈ ਮੈਂ ਤੋ ਮੋਲ ਮਹਿਗੀ ਲਈ ਜੀ ਸਟੈ ਰਾਮ ਸਾਧ ਸੰਗਤ ਬਿਨ ਭਾਉ ਨਹੀਂ ਉਪਜੇ ਭਾਵ ਬਿਨ ਭਗਤ ਨਹੀਂ ਹੋਏ ਤੇਰੀ ਕਹਿ ਰਵਿਦਾਸ ਇੱਕ ਬੇਨਤੀ ਹਰ ਸਿਉ ਪੈਜ ਰਾਖੂ ਰਾਜਾ ਰਾਮ ਮੇਰੀ ਨਾਮ ਤੇਰੋ ਆਰਤੀ ਮਜਨ ਮੁਰਾਰੇ ਅਰਕੇ ਨਾ ਬਿਨ ਝੂਠੇ ਸਗਲ ਪਾ ਸਾਰੇ ਰਾਮ ਨਾਮ ਤੇਰੋ ਆਸਨੋ ਨਾਮ ਤੇਰੋ ਉਰਸਾ ਨਾਮ ਤੇਰਾ ਕੇਸਰੋ ਲੇ ਛੁਟਕਾਰ ਨਾਮ ਤੇਰਾ ਅੰਬਲਾ ਨਾਮ ਤੇਰੋ ਚੰਦਨੋ ਘਸ ਜਪੇ ਨਾਮ ਲੈ ਤੁਝੇ

ਹਰ ਕੀਰਤ ਹਰ ਕੀਰਤ ਕਲ ਜੁਗ ਪਦੇ ਉੱਤਮ ਹਰ ਪਾਈਏ ਸਤਿਗੁਰ ਮਾਝਾ ਹਉ ਬਲਿਹਾਰੀ ਸਤਿਗੁਰ ਆਪਣੇ ਜਿਨ ਗੁਪਤ ਨਾਮ ਪਰਗਾਜਾ ਦਾਸ ਦਰਸ਼ਨ ਸਾਧ ਮਿਲ

0: ਸਾਹਿਬ ਸਤ ਸੰਗਤ ਸਾਧ ਪਾਈ ਵੱਡ ਭਾਗੀ ਮਨ ਚਲ ਤੋ ਭਇਓ ਅਰੂੜਾ ਅਨਹਦ ਧੁਨ
1: ਤਨ ਪ੍ਰੀਤ ਲਗਾਈ ਸਤਿਗੁਰੂ ਹਰ ਮਿਲਿਓ ਲਾਏ ਚਬੀਰਾ ਰਹਾਉ ਸਾਖਤ ਬੰਦ ਪਏ ਹੈ ਮਾਇਆ ਬਿਖ ਸੰਚ ਹੈ ਲਾਏ ਜਕੀਰਾ ਹਰ ਕੇ ਅਰਥ ਖਰਚ ਨਹਿ ਸਾਕੈ ਜਮਕਾਲ ਸਹੈ ਸਿਰ ਪੀੜਾ ਜਿਨ ਹਰ ਅਰਥ ਸਰੀਰ ਲਗਾਇਆ ਗੁਰਸਾਧੂ ਬੋ ਸਰਦਾ ਲਾਏ ਮੁਖ ਧੂੜਾ ਪਲਤ ਹਰ ਸੋਭਾ ਪਾਵੇ ਹਰ ਰੰਗ ਲੱਗਾ ਮਨ ਗੂੜਾ ਹਰ ਹਰ ਮੇਲ ਮੇਲ ਜਨ ਸਾਧੂ ਹਮ ਸਾਧ ਜਨਾ ਕਾ ਕੀੜਾ ਜਨ ਨਾਨਕ ਪ੍ਰੀਤ ਲੱਗੀ ਭਗ ਸਾਧ ਗੁਰ ਮਿਲ ਸਾਧੂ ਪਖਾਣ ਰਹਿਓ ਮਨ ਮੂੜਾ ਇੱਕ ਸਤਿਗੁਰ ਪ੍ਰਸਾਦ ਹਰ ਹਰ ਸਿਮਰੋ ਅਗਮ ਅਪਾਰਾ ਜਿਸ ਸਿਮਰਤ ਦੁਖ ਮਿਟੇ ਹਮਾਰਾ ਹਰ ਹਰ ਸਤਿਗੁਰ ਪੁਰਖ ਮਿਲਾ ਬਹੋ ਗੁਰ ਮਿਲਿਆ ਸੁਖ ਹੋਈ ਰਾਮ ਹਰ ਗੁਣ ਗਾਵੋ ਮੀਤ ਹਮਾਰੇ ਹਰ ਹਰ ਨਾਮ ਰਖੋ ਹੁਰ ਤਾਰੇ ਹਰ ਹਰ ਅੰਮ੍ਰਿਤ ਬਚਨ ਸੁਣਾ ਬਹੋ ਗੁਰ ਮਿਲਿਆ ਪ੍ਰਗਟ ਹੋਈ ਰਾਮ ਮਧਸੂਦਨ ਹਰ ਮਾਧੋ ਪੁਰਾਣਾ ਮੇਰੇ ਮਨ ਤਨ ਅੰਮ੍ਰਿਤ ਮੀਠ ਲਗਾਨਾ ਹਰ ਹਰ ਦਇਆ ਕਰਹੋ ਗੁਰ ਮਿਲ ਹੋ ਪੁਰਖ ਨਿਰੰਜਨ ਸੋਈ ਰਾਮ ਹਰ ਹਰ ਨਾਮ ਸਦਾ ਸੁਖਦਾਤਾ ਹਰ ਕੇ ਰੰਗ ਮੇਰਾ ਮਨ ਰਾਤਾ ਹਰ ਹਰ ਮਹਾਂਪੁਰਖ ਗੁਰ ਮਿਲ ਹੋ ਗੁਰੂ ਨਾਨਕ ਨਾਮ ਸੁਖ ਹੋਈ ਰਾਮ ਜੈਤ ਸ੍ਰੀ ਮਹੱਲਾ ਚੌਥਾ ਹਰ ਹਰ ਹਰ ਹਰ ਨਾਮ ਜਪਾਹਾ ਗੁਰਮੁਖ ਨਾਮ ਸਦਾ ਲੈ ਲਾਹਾ ਹਰ ਹਰ ਹਰ ਹਰ ਭਗਤ ਦ੍ਰਿੜਾਵੋ ਹਰ ਹਰ ਨਾਮ ਉਮਾਹਾ ਰਾਮ ਹਰ ਹਰ ਨਾਮ ਦਿਆਲ ਸਤਿਆਹਾ ਹਰ ਕੇ ਰੰਗ ਸਦਾ ਗੁਣ ਗਾਹਾ ਹਰ ਹਰ ਹਰ ਜਸ ਘੁੰਮਣ ਪਾਵੋ ਮਿਲ ਸਤ ਸੰਗਤ ਉਮਾਹਾ ਰਾਮ ਆਉ ਸਖੀ ਹਰ ਮੇਲ ਮਿਲਾਹਾ ਸੁਣ ਹਰ ਕਥਾ ਨਾਮ ਲੈ ਲਾਹਾ ਹਰ ਹਰ ਕਿਰਪਾ ਤਹਾਰ ਗੁਰ ਮਿਲ ਹੋ ਗੁਰ ਮਿਲ ਹੈ ਹਰ ਉਮਾਹਾ ਰਾਮ ਹਰ ਕੀਰਤ ਜਸ ਅਗਮ ਅਥਾਹਾ ਖਿਨ ਖਿਨ ਰਾਮ ਨਾਮ ਗਾਵਾਹਾ ਮੈਂ ਕੋ ਤਾਰ ਕਿਰਪਾ ਮਿਲੀ ਹੈ ਗੁਰਦਾਤੇ ਹਰ ਨਾਨਕ ਭਗਤ ਉਮਾਹਾ ਰਾਮ ਜੈ ਸ੍ਰੀ ਮਹੱਲਾ ਚੌਥਾ ਰਸ ਰਸ ਰਾਮ ਰਸਾਲ ਸਲਾਹਾ ਮਨ ਰਾਮ ਨਾਮ ਪਹੀਨਾ ਲੈ ਲਾਹਾ ਖਿਨ ਖਿਨ ਭਗਤ ਕਰਹੇ ਦਿਨ ਰਾਤੀ ਗੁਰਮਤ ਭਗਤ ਉਮਾਹਾ ਰਾਮ ਹਰ ਹਰ ਗੁਣ ਗੋਬਿੰਦ ਜਪਾਹਾ ਮਨ ਤਨ ਜੀਤ ਸ਼ਬਦ ਲੈ ਲਾਹਾ ਗੁਰਮਤ ਪੰਚ

ਕਰ ਸਭ ਸੁਵਾਰਣਾ ਸਭਨਾ ਗੱਲਾਂ ਸੁਮਰਾ ਸੁਆਮੀ ਸੋ ਕਿਉ ਮਨੋ ਵਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੁ ਹਰਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੀ ਰਹੇ ਕਰਤਾ ਤੇ ਰਹਿ ਸਭ ਪਿਛੈ ਜਿਸ ਦੇ ਸੋ ਪਾਵੇ ਸਦਾ ਸਿਵ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੀ ਰਹੇ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਉਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖ ਮਨ ਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਟੋਂ ਜਿਸ ਦੀਆਂ ਏ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸਭ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸਭ ਤਿਤ ਕਰ ਸੁਭਾਗੇ ਕਰ ਸੁਭਾਗੇ ਸਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਠ ਕੁਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰਿ ਕੈ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ ਅਨ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਦੇ ਪਨੀਤ ਕਹਤੇ ਪਵਿੱਤ ਸਤਿਗੁਰ ਰਿਹਾ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਦੇ ਪਨੀਤ ਕਹਤੇ ਪਵਿੱਤ ਸਤਿਗੁਰ ਰਿਹਾ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਅਰਦਾਸ ਹਮਾਰੀ ਜੀਉ ਪਿੰਡੂ ਸਭ ਤੇਰਾ ਵਾਹਿਗੁਰੂ ਬਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਵਾਹਿਗੁਰੂ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸੁਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜਨ ਹਰਿ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਣ ਦਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹ ਕੀ ਜਗਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਤਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਦੇਗ ਵਾਹੀ ਦੇਗ ਸੁਣ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਤਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੀ ਬੰਦ ਬੰਦ ਕਟੋਆਏ ਖੋਪਰੀਆਂ ਲੁਹਾਈਆਂ ਚੜਖੜੀਆਂ ਤੇ ਚੜ੍ਹੇ ਆਰਿਆਂ ਨਾਲ ਚੁਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਦਕੇਸਾਂ ਸਵਾਸਾਂ ਸੰਗ ਨਿਭਾਇਆ ਤਿੰਨਾਂ ਸਮੂਹ ਸ਼ਹੀਦਾਂ ਸਿੰਘਾਂ ਸਿੰਘਣੀਆਂ ਦੀ ਪਵਿੱਤਰ ਕਮਾਈ ਦਾ ਧਿਆਨ ਤਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤੁਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਹਾ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸੁਹਾਏ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹੂ ਦਾਨ ਭਰੋਸਾ ਦਾਨ ਦਾਨਾ ਕੇਸ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨੀ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੇ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਾਦੇ ਰਾਖੇ ਆ ਵਾਹਿਗੁਰੂ ਹੈ ਆਪਣੇ ਪੰਥ ਦੇ ਸਦਾ ਸੁਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਆਪ ਜੀ ਦੇ ਪੰਥ ਖਾਲਸਾ ਜੀ ਨੂੰ ਵਿਛੋੜਿਆ ਗਿਆ ਹੈ
ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਓ ਕੇ ਮਾਣ ਸਤਿਗੁਰੂ, ਨਿਤਾਣਿਓ ਕੇ ਤਾਣ ਸਤਿਗੁਰੂ, ਨਿਓਟਿਓ ਕੀ ਓਟ, ਨਿਆਸਰਿਓ ਕੇ ਆਸਰਾ, ਗੁਰੂ ਗਰੀਬ ਨਿਵਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਾਜ਼ਰ ਨਾਜ਼ਰ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨ ਕਮਲਾਂ ਪਾ ਸਮੂਹ ਸਤ ਸੰਗਤ ਦੀ ਅਰਦਾਸ ਬੇਨਤੀ ਜੋਦੜੀ ਹੈ। ਆਪ ਜੀ ਦੀ ਗੁਰਬਾਣੀ ਦਾ ਮੁੱਖ ਵਾਕ ਹੈ, ਜਿਹਾ ਚੀਰੀ ਲਿਖਿਆ ਤਿਹਾ ਹੁਕਮ ਕਮਾਏ, ਘੱਲੇ ਆਵੇ ਨਾਨਕਾ ਸਦੇ ਉੱਠੀ ਜਾਏ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਦੇ ਮਹਾਂ ਵਾਕ ਅਨੁਸਾਰ ਆਪ ਜੀ ਦੇ ਸੱਚੇ ਪਾਤਸ਼ਾਹ ਜੀ ਸੇਵਕ ਪਰਿਵਾਰ ਵੱਲੋਂ ਦੋ ਅਖੰਡ ਪਾਠ ਸਾਹਿਬ ਸੱਚੇ ਪਾਤਸ਼ਾਹ ਜੀ ਪਰਿਵਾਰਾਂ ਵੱਲੋਂ ਆਰੰਭ ਹੋਏ। ਆਪ ਜੀ ਦੇ ਦਰ ਘਰ ਦੇ ਸੇਵਕ ਮਨਜੋਤ ਸਿੰਘ ਧਾਲੀਵਾਲ, ਉਹਨਾਂ ਦੀ ਰੂਹ ਦੀ ਸ਼ਾਂਤੀ ਕਲਿਆਣ ਵਾਸਤੇ ਉਹਨਾਂ ਦੇ ਪਰਿਵਾਰ ਵੱਲੋਂ ਪਿਤਾ ਉਪਕਾਰ ਸਿੰਘ ਅਤੇ ਮਾਤਾ ਸੁਖਵਿੰਦਰ ਕੌਰ ਵੱਲੋਂ, ਜੋ ਗੁਰੂ ਸਾਹਿਬ ਜੀ ਨੇ ਸੱਚੇ ਪਾਤਸ਼ਾਹ ਜੀ ਮਨਜੋਤ ਸਿੰਘ ਨੂੰ ਜਿੰਨੇ ਸਵਾਸੇ ਬਖਸ਼ਿਸ਼ ਕੀਤੇ ਸੀ ਉਹਨੇ ਪੂਰੇ ਕਰਦੇ ਹੋਏ ਇਸ ਮਾਤ ਲੋਕ ਤੋਂ ਕਾਲ ਚਲਾਣਾ ਕਰਕੇ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਸੱਚੇ ਪਾਤਸ਼ਾਹ ਜੀ, ਉਹਨਾਂ ਦੀ ਰੂਹ ਦੀ ਸ਼ਾਂਤੀ ਕਲਿਆਣ ਵਾਸਤੇ ਕੱਲ੍ਹ ਵਾਲੇ ਰੋਜ਼ ਤੋਂ ਆਪ ਜੀ ਦੇ ਦਰ 'ਤੇ ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ ਦੇ ਇੱਕ ਅਖੰਡ ਪਾਠ ਸਾਹਿਬ ਆਰੰਭ ਹੋਏ ਸੱਚੇ ਪਾਤਸ਼ਾਹ ਜੀ। ਦੂਸਰਾ ਅਖੰਡ ਪਾਠ ਸਾਹਿਬ ਰਣਬੀਰ ਸਿੰਘ ਰੰਧਾਵਾ ਸੱਚੇ ਪਾਤਸ਼ਾਹ ਜੀ, ਆਪ ਜੀ ਨੇ ਜਿੰਨੀ ਸਵਾਸ ਦਿੱਤੇ, ਜਿੰਨੀ ਆਰਜ਼ੂ ਦਿੱਤੀ ਉਨੀ ਪੂਰੀ ਕਰਦੇ ਇਸ ਮਾਤ ਲੋਕ ਤੋਂ ਕਾਲ ਚਲਾਣਾ ਕਰ ਗਏ। ਉਹਨਾਂ ਦੀ ਰੂਹ ਦੀ ਸ਼ਾਂਤੀ ਕਲਿਆਣ ਵਾਸਤੇ, ਉਹਨਾਂ ਦੇ ਭਲੇ ਵਾਸਤੇ ਸੱਚੇ ਪਾਤਸ਼ਾਹ ਜੀ, ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਪਿਤਾ ਬਿਕਰਮਜੀਤ ਸਿੰਘ ਅਤੇ ਮਾਤਾ ਕਮਲਜੀਤ ਕੌਰ ਵੱਲੋਂ, ਸਮੂਹ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਦਰ 'ਤੇ ਕੱਲ੍ਹ ਵਾਲੇ ਰੋਜ਼ ਤੋਂ ਧੁਰ ਕੀ ਬਾਣੀ ਦੇ ਜਾਪ ਆਰੰਭ ਹੋਏ। ਸੱਚੇ ਪਾਤਸ਼ਾਹ ਜੀ ਆਪ ਜੀ ਨੇ ਕਿਰਪਾ ਕਰਨੀ, ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ, ਵਿਛੜੀਆਂ ਰੂਹਾਂ ਦਾ ਭਲਾ ਕਰਨਾ, ਪਿੱਛੇ ਪਰਿਵਾਰ ਨੂੰ ਸਾਕ ਸੰਬੰਧੀਆਂ ਨੂੰ ਭਾਂਡਾ ਮੰਨਣ ਦੇ ਬਲ ਬਖਸ਼ਣੇ। ਆਪ ਜੀ ਦੀ ਗੁਰਬਾਣੀ ਸੱਚੇ ਪਾਤਸ਼ਾਹ ਜੀ ਇਸ ਵੇਲੇ ਆਪ ਜੀ ਨੇ ਕਿਰਪਾ ਕੀਤੀ, ਗੁਰਬਾਣੀ ਆਦ ਤੋਂ ਮੱਧ ਭਾਗ ਵਿੱਚ ਆਈ। ਮੱਧ ਭਾਗ ਦੇ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਸੰਬੰਧ ਵਿੱਚ ਆਪ ਜੀ ਦੇ ਸੇਵਕ ਪਰਿਵਾਰਾਂ ਵੱਲੋਂ ਆਪ ਜੀ ਦੀ ਹਜ਼ੂਰੀ ਵਿੱਚ ਅੰਮ੍ਰਿਤਮਈ ਕੜਾ ਪ੍ਰਸ਼ਾਦੀ ਦੇਗ ਸੱਜ ਕੇ ਹਾਜ਼ਰ। ਆਪ ਜੀ ਕੇ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਗ੍ਰੰਥੀ ਸਿੰਘਾਂ ਤੋਂ ਸ਼ੁੱਧ ਗੁਰਬਾਣੀ ਪੜ੍ਹਾਉਣੀ, ਸੰਪੂਰਨ ਭੋਗ ਪਾਉਣ ਦੀ ਸਮਰੱਥਾ ਬਖਸ਼ਣੀ, 6 ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ, ਹੋਈਆਂ ਭੁੱਲਾਂ ਬਖਸ਼ ਲੈਣੀਆਂ ਆਪ ਜੀ ਨੇ ਕਿਰਪਾ ਕਰਨੀ, ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ। ਆਪ ਜੀ ਦੀ ਗੁਰਬਾਣੀ ਦਾ ਮੁੱਖ ਵਾਕ ਹੈ, ਕਹੇ ਕਬੀਰ ਸੁਨੋਰੇ ਸੰਤੋ, ਖੇਤ ਹੀ ਕਰੋ ਨਵੇਰਾ, ਅਬ ਕੀ ਵਾਰ ਬਖਸ਼ ਬੰਦੇ ਕੋ ਬਹੁਰ ਨਾ ਭਵਜਲ ਫੇਰਾ। ਆਪ ਜੀ ਨੇ ਕਿਰਪਾ ਕਰਨੀ, ਵਿਛੜੀਆਂ ਰੂਹਾਂ ਦਾ ਭਲਾ ਕਰਨਾ, ਪਿੱਛੇ ਪਰਿਵਾਰ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਣਾ, ਭਾਣਾ ਮਣ ਦੇ ਬਲ ਬਖਸ਼ਣੇ। ਆਪ ਜੀ ਕਿਰਪਾ ਕਰੋ ਸੱਚੇ ਪਾਤਸ਼ਾਹ ਜੀ, ਚੱਲਦੇ ਪ੍ਰਵਾਹ ਵਿੱਚੋਂ ਸੰਗਤਾਂ ਨੂੰ ਹੁਕਮਨਾਮੇ ਬਖਸ਼ਿਸ਼ ਕਰਕੇ ਨਦਰੋ ਨਦਰ ਨਿਹਾਲ ਕਰੋ, ਆਈ ਸੰਗਤ ਦੀ ਹਾਜ਼ਰੀ ਦਰ 'ਤੇ ਪ੍ਰਵਾਨ ਕਰੋ। ਆਪ ਜੀ ਦੇ ਦਰ 'ਤੇ ਜੋ ਜੀ ਆਵੇ ਸੋ ਰਾਜੀ ਜਾਵੇ, ਸੁੱਖ ਹੋਵੇ ਨਾਮ ਚਿੱਤ ਆਵੇ, ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਦਰਸ਼ਨ ਪਿਆਸੀ ਦਿਨ ਸੁਰਾਤ, ਚਿਤਵਨ ਦਨ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕਰ ਸੰਗ ਮੀਤ ਸ਼ੰਤ। ਸੁਣ ਯਾਰ ਹਮਾਰੇ ਸੱਜਣ, ਇੱਕ ਕਰੋ ਬੇਨੰਤੀ ਆ, ਤਿਸ ਮੋਹਨ ਲਾਲ ਪਿਆਰੇ, ਹਉ ਫਿਰੋ ਖੋਜੰਤੀ ਆ, ਤਿਸ ਦਸ ਪਿਆਰੇ ਸਿਰ ਤਰੀ ਉਤਾਰੇ, ਇੱਕ ਭੋਰੀ ਦਰਸ਼ਨ ਦੀਜੈ, ਨੈਣ ਹਮਾਰੇ ਪ੍ਰਿਓ ਰੰਗ ਰੰਗਾਰੇ, ਇੱਕ ਤਿਲ ਭੀ ਨਾ ਤਰੀਜੈ।

ਜੀਵਾਦਾਈ ਮਹਾਮੰਗਲ ਰਸਤੀਆ ਪਿਰ ਦਿਆਲ ਸਦ ਨਵ ਰੰਗੀਆ ਵਡ ਭਾਗ ਪਾਇਆ ਗੁਰ ਮਿਲਾਇਆ ਸਾਧ ਕਹਿ ਸਤ ਸੰਗੀਆ ਆਸਾ ਮਨਸਾ ਸਗਲ ਪੂਰੀ ਪ੍ਰਿਅੰਕ ਅੰਕ ਮਿਲਾਈ ਬਿਨਵੰਤ ਨਾਨਕ ਸੁਖ ਸੁਖੇਂਦੀ ਸਾ ਮੈਂ ਗੁਰ ਮਿਲ ਪਾਈ ਜੈਤ ਸ੍ਰੀ ਮਹੱਲਾ ਪੰਜਵਾਂ ਘਰ ਦੂਜਾ ਸ਼ੰਤੀ ਕੋ ਓਂਕਾਰ ਸਤਿਗੁਰ ਪ੍ਰਸਾਦ ਸਲੋਕ ਉਚਾਗਮੀ ਆਪਾਰ ਪ੍ਰਭ ਕਥਨ ਨ ਜਾਇਆ ਕਥ ਨਾਨਕ ਪ੍ਰਭ ਸਰਨਾਗਤੀ ਰਾਖਣ ਕੋ ਸਮਰੱਥ ਸ਼ੰਤ ਜਿਉਂ ਜਾਨੋ ਤਿਉਂ ਰਾਖ ਹਰ ਪ੍ਰਭ ਤੇਰੇ ਆ ਕੇਤੇ ਗਨੋ ਅਸੰਖ ਅਵਗਣ ਮੇਰੇ ਆ ਸੰਖ ਅਵਗਣ ਖਤੇ ਫੇਰ ਨਿਤ ਪ੍ਰਤ ਸਦ ਭੂਲੀ ਐ ਮੋਹ ਮਗਨ ਬਿਕਰਾਲ ਮਾਇਆ ਤੋ ਪ੍ਰਸਾਦੀ ਘੂਲੀ ਐ ਲੂਕ ਕਰਤ ਬਿਕਾਰ ਬਿਖੜੇ ਪ੍ਰਭ ਨੇਰੇ ਹੂੰ ਤੇ ਨੇਰੇ ਆ ਬਨਵੰਤ ਨਾਨਕ ਦਇਆ ਧਾਰੋ ਕਾੜ ਭਵਜਲ ਫੇਰਿਆ ਸਲੋ

ਪ੍ਰਭ ਧਿਆਈ ਹੈ। ਧਿਆਏ ਸੋ ਪ੍ਰਭ ਸਦਾ ਆਪਣਾ ਮਨੇ ਚਿੰਦਿਆ ਪਾਈਏ, ਤਜ ਮਾਣ ਮੋਹ ਵਿਕਾਰ ਦੂਜਾ ਇੱਕ ਸਿਉ ਲਿਵ ਲਾਈਏ। ਅਰਪ ਮਨ ਧਨ ਪ੍ਰਭੂ ਆਗੇ ਆਪ ਸਗਲ ਮਿਟਾਈਏ, ਬਨਵੰਤ ਨਾਨਕ ਧਾਰ ਕਿਰਪਾ ਸਾਚਨਾ।

ਜਲ ਥਲ ਪੂਰ ਸੋਏ ਜਲ ਥਲ ਮਈਅਲ ਪੂਰ ਰਹਿਆ ਸਰਬਦਾਤਾ ਪ੍ਰਭ ਧਨੀ ਗੋਪਾਲ ਗੋਬਿੰਦ ਅੰਤ ਨਾਈ ਬੇਅੰਤ ਗੁਣ ਤਾਂ ਕੇ ਕਿਆ ਗਣੀ ਭਜ ਸਰਨ ਸੁਆਮੀ ਸੁਖੇ ਗਾਮੀ ਤਿਸ ਬਿਨਾ ਅਨ ਨਾਹੇ ਕੋਏ ਬਿਨਵੰਤ ਨਾਨਕ ਦਇਆ ਧਾਰੋ ਤਿਸ ਪ੍ਰਾਪਤ

ਬੈਠਿਆ। ਨੈ ਨੈਣ ਦੀਸੇ ਬਿਨ ਭਜਨੀ ਸੈ ਛੂੜ ਮਾਇਆ ਚਾਲਿਆ। ਕਿਹਾ ਨਾ ਮਾਨੇ ਸਿਰ ਖਾਕ ਸ਼ਾਨੇ ਜਿਨ ਸੰਗ ਮਨ ਤਨ ਜਾਲਿਆ। ਸ੍ਰੀ ਰਾ ਸ੍ਰੀ ਰਾਮ ਰੰਗ ਅਪਾਰ ਪੂਰਨ ਨੈ ਨਿਮਖ ਮਨ ਮੈਂ ਬੂਠਿਆ। ਬਨਵੰਤ ਨਾਨਕ ਕੋਟ ਕਾਗਰ ਬਿਨ ਸਵਾਰ ਨਾ ਝੂਠਿਆ। ਚਰਨ

ਬਿਨਾਸਨੰ ਮੁਖ ਤਲੇ ਪੈਰੀ ਉਪਰੇ ਵਸੰਦੋ ਕਹਥੜੇ ਥਾਏ ਨਾਨਕ ਸੋ ਧਣੀ ਕਿਉਂ ਵਿਸਾਰਿਓ ਉਦਰੈ ਜਿਸ ਦੇ ਨਾਏ ਪੌੜੀ ਰਗਤ ਬਿੰਦ ਕਰ ਨਿਮਿਆ ਅਗਨਿ ਉਦਰ ਮੁਝਾਰ ਉਰਦ ਮੁਖ ਕੋ ਚੀਲ ਵਿਕਲ ਨਰਕ ਕੋਰ ਗੁਬਾਰ।

ਝੂਠ ਸਮੱਗਰੀ ਪੇਖ ਸੱਚ ਕਰ ਜਾਣਿਆ, ਕਾਮ ਕ੍ਰੋਧ ਹੰਕਾਰ ਫਿਰੇ ਦੀਵਾਨਿਆ, ਸਿਰ ਲੱਗਾ ਜਮ ਡੰਡ ਤਾਂ ਪਛਤਾਨਿਆ, ਬਿਨ ਪੂਰੇ ਗੁਰਦੇਵ ਫਿਰੇ ਸੈਤਾਨਿਆ। ਸਲੋਕ ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਭਤੈ, ਸਚੰਤ ਵਿਖਿਆ ਸ਼ਲੰ ਛਿਦਰੰ, ਨਾਨਕ ਬਿਨਾਰ ਸੰਗ ਨ ਚਾਲਤੇ, ਪਿਖੰਦੜੋ ਕੀ ਨਾ ਭੁੱਲ ਤੁਮਾ ਦਿਸਮ ਸੋਹਣਾ, ਅੱਡ ਨਾ ਲਹਿੰਦੜੋ ਮੁੱਲ ਨਾਨਕ ਸਾਥ ਨਾ ਜੁਲੀ ਮਾਇਆ ਪੌੜੀ, ਚਲਦਿਆਂ ਨਾਲ ਨਾ ਚੱਲੇ ਸੋ ਕਿਉਂ ਸੰਜੀਐ, ਤਿਸ ਕਾ ਕਹੋ ਕਿਆ ਜਤਨ ਜਿਸ ਤੇ ਵੰਜੀਐ, ਹਰ ਵਿਸਰੈ ਕਿਉਂ ਤ੍ਰਿਪਤਾਵੇ ਨਾ ਮਨ ਰੰਜੀਏ, ਪ੍ਰਭੂ ਛੋੜ ਅੰਨ ਲਾਗੇ ਨਰਕ ਸਮਝੀਏ, ਹੋ ਕਿਰਪਾਲ ਦਿਆਲ ਨਾਨਕ ਭਉ ਭੰਜੀਐ। ਸਲੋਕ ਨਚ ਰਾਜ ਸੁਖ ਮਿਸ਼ਟੰ, ਨਚ ਭੋਗ ਰਸ ਮਿਸ਼ਟੰ, ਨਚ ਮਿਸ਼ਟੰ ਸੁਖ ਮਾਇਆ ਮਿਸ਼ਟੰ, ਸਾਧ ਸੰਗ ਹਰ ਨਾਨਕ ਦਾਸ ਮਿਸ਼ਟੰ, ਪ੍ਰਭ ਦਰਸਨੰ ਲੱਗੜਾ ਸੋਨੇ ਹੋ ਮਨ ਮਜਾਹੂ ਰਤਿਆ, ਵਿਦੜੋ ਸੱਚ ਥੋਕ ਨਾਨਕ ਮਿੱਠੜਾ ਸੋ ਤਣੀ ਪੌੜੀ, ਹਰ ਬਿਨ ਕਛੂ ਨਾ ਲਾਗਈ ਭਗਤਨ ਕੋ ਮੀਠਾ।

ਸਰਵਣੰ ਸੁਨੰਤ ਸਭ ਦੇ ਅੰਮ੍ਰਿਤ ਨਾਨਕ ਤਿਨ ਸਦ ਬਲਹਾਰੰ ਜਿਨ੍ਹਾਂ ਧਿਆਨ ਪਾਰ ਬ੍ਰਾਹਮਣ ਜਿਨ੍ਹਾਂ ਧਿਆਨ ਪਾਰ ਬ੍ਰਾਹਮਣ ਹੱਬ ਕੂੜਾ ਵੇ ਕਾਮਿਕ ਸਸਾਈ ਬਾਹਰੇ।

ਧਨ ਧਨ ਗੁਰ ਦੇਵ ਜਿਸ ਸੰਗ ਹਰ ਜਪੇ, ਗੁਰ ਕਿਰਪਾਲ ਜਬ ਭਏ ਤਾਵ ਗਣ ਸਭ ਛਪੇ, ਪਾਰ ਬ੍ਰਹਮ ਗੁਰ ਦੇਵ ਨੀਚੋਂ ਉੱਚ ਥੱਪੇ, ਕਾੜ ਸਿਲਕ ਦੁੱਖ ਮਾਇਆ ਕਰ ਲੀਨੇ ਆਪ ਦੱਸੇ।

ਤਿੰਨ ਮਸਤਕ ਭਾਗ ਮੁੰਦੇਰਾ ਵਿਵੇਕ ਬੁੱਧ ਸਤਿਗੁਰ ਤੇ ਪਾਈ ਗੁਰ ਗਿਆਨ ਗੁਰੂ ਪ੍ਰਭ ਕੇਰਾ ਜਨ ਨਾਨਕ ਨਾਮ ਗੁਰੂ ਤੇ ਪਾਇਆ ਤੁਰ ਮਸਤਕ ਭਾਗ ਲਖੇਰਾ ਟੋਡੀ ਮਹੱਲਾ ਪੰਜਵਾਂ ਘਰ ਪਹਿਲਾ ਦੁਪ ਦੇ ਕੋ ਓਂਕਾਰ ਸਤਿਗੁਰ ਪ੍ਰਸਾਦ

ਹਰਿ ਹਰਿ ਧਿਆਇ ਕੁਸਲ ਸਭ ਖੇਮਾ। ਹਜ਼ਾਰ ਵਿਹਾਰ ਜਾਤ ਹਰ ਗੁਣੀਆ, ਮਹਾਨੰਦ ਕੀਰਤਨ ਹਰ ਸੁਣੀਆ। ਕਹੋ ਨਾਨਕ ਜਿਨ ਠਾਕਰ ਪਾਇਆ, ਸਭ ਕਿਛ ਤਿਸ ਕੇ ਗ੍ਰਹਿ ਮੈਂ ਆਇਆ। ਟੋਡੀ ਮਹੱਲਾ ਪੰਜਵਾਂ, ਘਰ ਚੌਥਾ ਦੁਬਦੇ।

ਜੁਮਰਾ ਜਸ ਗਾਵੇ ਕਰਤੇ ਸੇ ਜਨ ਕਬੂ ਨਾ ਮਰਤੇ ਝੂਰ ਬੰਦ ਧੰਦ ਬੰਦ ਬਿਣਸੇ ਮਾਇਆ ਕੇ ਸਾਧੂ ਸੰਗਤ ਮਿਟੇ ਬਸੂਰਾ ਸੁਖ ਸੰਪਤ ਭੋਗ ਇਸ ਜੀ ਕੈ

ਛਾਇਆ ਗੋਬਿੰਦ ਭਜਨ ਬਿਨ ਹੜਕਾ ਜਾਂਦੇ ਛੋੜ ਸਿਆਣਪ ਬਹੁ ਚਿਤਰਾਈ ਦੋਇ ਹਰ ਜੋੜ ਸਾਧ ਪੈ ਚੱਲ ਸਿਮਰ ਸੁਆਮੀ ਅੰਤਰ ਜਾਮੀ ਮਨੁੱਖ ਦੇ ਕਾ ਇਹ ਉੱਤਮ ਫਲ ਵੇਦ ਬਖਿਆਨ ਕਰਤ ਸਾਧੂ ਜਨ ਭਾਗਹੀਣ ਸਮਝਤ ਨੇ ਖਲ ਪ੍ਰੇਮ ਭਗਤ ਰਾਚੇ ਜਨ ਨਾਨਕ ਹਰ ਸਿਮਰ ਦਹਿਨ ਪੈ ਮਲ ਟੋਟੀ ਮਲਾ ਪੰਜਵਾਂ ਮਾਈ ਚਰਨ ਗੁਰ ਮੀਠੇ ਵੱਡੇ ਭਾਗ ਦੇ ਵੈ ਪਰਮੇਸਰ ਕੋਟ ਪਲਾ ਦਰਸ਼ਨ ਗੁਰਜੀ ਠਹਿਰਾਓ ਗੁਣ ਗਾਵਤ ਅਚਿਤ ਬਨਾਸੀ ਕਾਮ ਕ੍ਰੋਧ ਬਿਨ ਸਹਿ ਮਦ ਢੀਠੈ ਅਸਤਰ ਪਹਿ ਸਾਚ ਰੰਗ ਰਾਤੇ ਜਨ ਮਰਨ ਬਹੁ ਨਹੀਂ ਪੀਠੈ ਬਿਨ ਹਰ ਭਜਨ

ਵੱਡ ਪਾਗੇ ਜਾਂ ਕੋ ਅੰਤ ਨਾ ਪਾਰਾ ਵਾਰਾ ਕਰ ਗ੍ਰਹਿ ਕਾਡ ਲੀਨੇ ਜਨ ਆਪਣਾ ਵਿਖ ਸਾਗਰ ਸੰਸਾਰਾ ਜਨਮ ਮਰਨ ਕਾਟੇ ਗੁਰਬਚਨੀ ਬਹੁ ਨ ਸੰਕਟ ਦੁਆਰਾ ਨਾਨਕ ਸਰਨ ਗਈ ਸਵਾਮੀ ਕੀ ਪੁਨਰ ਪੁਨਰ ਨਿਮਸਕਾਰਾ ਟੋਡੀ ਮਹੱਲਾ ਪੰਜਵਾਂ ਮਾਈ ਮੇਰੇ ਮਨ ਕੋ ਸੁਖ ਕੋਟ ਆਨੰਦ ਰਾਜ ਸੁਖ ਭੁੱਖ ਹੈ ਭੋਗ ਵਹਿ ਹਰ ਸਿਮਰਤ ਬਿਨਸੈ ਸਭ ਦੁੱਖ ਰਹਾਉ ਕੋਟ ਜਨਮ ਕੇ ਕਿਲ ਵਿਖ ਨਾਸੈ ਸਿਮਰਤ ਪਾਵਨ ਮਨ ਧਨ ਸੁਖ ਵੇਖ ਸਰੂਪ ਪੂਰਨ ਪਈ ਆਸਾ ਦਰਸ਼ਨ ਭੇਟਤ ਉਤਰੀ ਭੁੱਖ ਚਾਰ ਪਦਾਸ਼ਟ ਅਸ਼ਟ ਮਹਾਸਦ ਕਾਮ ਧੇਨ ਪਾਰ ਜਾਤ ਹਰ ਹਰ ਰੁੱਖ ਨਾਨਕ ਸਰਨ ਗਈ ਸੁਖ ਸਾਗਰ ਜਨਮ ਮਰਨ ਫਿਰ ਗਰਭ ਨਾ ਧੁੱਖ ਟੋਡੀ ਮਹੱਲਾ ਪੰਜਵਾਂ ਹਰ ਹਰ ਚਰਨ ਹਿਰਦੇ ਉਰ ਤਾਰੇ ਸਿਮਰ ਸਵਾਮੀ ਸਤਿਗੁਰ ਆਪਣਾ ਕਾਣ ਪੂਜਾ ਪਰਮੇਸ਼ਰ ਹਰ ਕਿਰਤ ਤਤ ਵਿਚਾਰੇ ਗੁਣ ਗਾਵਤ ਅਤੁਲ ਸੁਖ ਪਾਇਆ ਠਾਕਰ ਆਗਮ ਪਾਰੇ ਜੋ ਜਨ ਪਾ

ਨਾਨਕ ਕੰਠ ਮਝਾਰੇ ਟੋਡੀ ਮਹੱਲਾ ਨੌਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਕਹੋ ਕਹਾਂ ਆਪਣੀ ਅਧਮਾਈ ਉੜ ਜਿਓ ਕਨ ਕਾਮਣੀ ਕਹਿ ਰਸ ਨੈ ਕੀਰਤ ਪ੍ਰਭ ਗਾਈ ਰਹਾਉ ਜਗ ਝੂਠੇ ਕਹੋ ਸਾਚ ਜਾਨ ਕਹਿ ਤਾਂ ਸਿਉ ਰੁਚ ਉਪਜਾਈ ਦੀਨ ਬੰਦ ਸਿਮਰਿਓ ਨਾ ਕਬਹੂੰ ਹੋਤ ਨਾ ਸੰਗ ਸਹਾਈ ਮਗਨ ਰਹਿਓ ਮਾਇਆ ਮੈਂ ਨਿਸ ਦਿਨ ਛੁੱਟੀ ਨਾ ਮਨ ਕੀ ਕਾਈ ਕਹੋ ਨਾਨਕ ਆਪ ਨਾਹੇ ਅਨਤ ਗਤ ਬਿਨ ਹਰ ਕੀ ਸਰਨਾਈ ਟੋਡੀ ਬਾਣੀ ਭਗਤਾਂ ਕੀ ਏ ਕਿਉਂਕਾਰ ਸਤਿਗੁਰ ਪ੍ਰਸਾਦ ਕੋਈ ਬੋਲੇ ਨਿਰਵਰਾ ਕੋਈ ਬੋਲੇ ਦੂਰ ਜਲ ਕੀ ਮਛਲੀ ਚਰੈ ਖਜੂਰ ਕਾਇਰੇ ਬਕਵਾਦ ਲਾਇਓ ਜਿਨ ਹਰ ਪਾਇਓ ਤਿਨੇ ਛਪਾਇਓ ਰਹਾਉ ਪੰਡਿਤ ਹੋਏ ਕੇ ਬੇਦ ਬਖਾਨੇ ਮੂਰਖ ਨਾਮ ਦਿਓ ਰਾਮੇ ਜਾਣੈ ਕੌਣ ਕੋ ਕਲੰਕ ਰਹੋ ਰਾਮ ਨਾਮ ਲੇਤ ਹੀ ਪਤਤ ਪਵਿਤ ਪਹਿ ਰਾਮ ਕਹਿਤ ਹੀ ਰਹਾਉ ਰਾਮ ਸੰਗ ਨਾਮ ਦਿਓ ਜਨ ਕੋ ਪ੍ਰਤਿਗਿਆ ਆਈ ਏਕਾਦਸੀ ਵਰਤ ਰਹੇ ਕਾਹੇ ਕੋ ਤੀਰਥ ਜਾਈ ਭਨਤ ਨਾਮ ਦਿਓ ਸੁਕਰਤ ਸੁਮਤ ਪਹੇ ਗੁਰਮਤ ਰਾਮ ਕਹਿ ਕੋ ਨਾ ਬੈਕੁੰਠ ਗਾਏ

ਗੋਬਿੰਦ ਗੋ ਰਾਗ ਪੈਰਾੜੀ ਮਹੱਲਾ ਚੌਥਾ ਕਰ ਪਹਿਲਾ ਤੋਪ ਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੁਨ ਮਨ ਕਤ ਕਥਾ ਹਰ ਨਾਮ ਰਿਧ ਬੋਧ ਸਿੱਧ ਸੁਖ ਪਾਵੈ ਭਜ ਗੁਰਮਤ ਹਰ ਰਾਮ ਰਾਮ ਰਾਉ ਨਾਨਾ ਖਿਆਨ ਪੁਰਾਣ ਜਸ ਉੱਤਮ ਖੜ ਦਰਸ਼ਨ ਗਾਵੈ ਰਾਮ ਸ਼ੰਕਰ ਕਰੋੜ ਤੇਤੀਸ ਧਿਆਇਓ ਨਹੀਂ ਜਾਣਿਓ ਹਰ ਮਰ ਮਹਾਮ ਸੁਰ ਨਾਰ ਗਣ ਗਨ ਧਾਰ ਬਜਸ ਗਾਵੈ ਸਭ ਗਾਵਤ ਜੇਤ ਉਪਾਮ ਨਾਨਕ ਕਿਰਪਾ ਕਰੀ ਹਰ ਜਨ ਕਹੋ ਤੇ ਸੰਤ ਭਲੇ ਹਰ ਰਾਮ ਬੈਰਾਗੜੀ ਮਹਿਲ ਬੈਰਾੜੀ ਮਹੱਲਾ ਚੌਥਾ ਮਨ ਮਿਲ ਸੰਤ ਜਨਾ ਜਸ ਗਾਇਓ ਹਰ ਹਰ ਰਤਨ ਰਤਨ ਹਰ ਕੀਨੋ ਗੁਰ ਸਤਿਗੁਰ ਨਾਮ ਦਿਵਾਇਓ ਰਹਾਓ ਤੇ ਜਨ ਕੋ ਮਨ ਤਨ ਸਭ ਦੇਵੋ ਜਨ ਹਰ ਹਰ ਨਾਮ ਸੁਣਾਇਓ ਤਨ ਮਾਇਆ ਸਾਂਪੈ ਤਿਸ ਦੇਵੋ ਜਨ ਹਰ ਮੀਤ ਮਿਲਾਇਓ ਖਿਨ ਕੰਚਨ ਕਿਰਪਾ ਕਰੀ ਜਗਦੀਸਰ ਤਬ ਹਰ ਹਰ ਹਰ ਜਸ ਗਾਇਓ ਖਿਨ ਕੰਚਨ ਕਿਰਪਾ ਕੀਨੀ ਜਗਦੀਸਰ ਤਬ ਹਰ ਹਰ ਹਰ ਜਸ ਧਿਆਇਓ ਜਨ ਨਾਨਕ ਕੋ ਹਰ ਭੇਟੈ ਸੁਆਮੀ ਦੁਖੋ ਮੈ ਰੋਗ ਗਵਾਇਓ ਬੈਰਾੜੀ ਮਹੱਲਾ ਚੌਥਾ ਹਰ ਜਨ ਰਾਮ ਨਾਮ ਗੁਣ ਗਾਵੈ ਜੋ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ ਰਹਾਉ ਜੋ ਕੁਛ ਕਰੇ ਸੋ ਆਪੇ ਸੁਆਮੀ ਹਰ ਆਪੇ ਕਾਰ ਕਮਾਵੈ ਹਰ ਆਪੇ ਆਪੇ ਹੀ ਮਤ ਦੇਵੈ ਸੁਆਮੀ ਦੇਵੈ ਸੁਆਮੀ ਹਰ ਆਪੇ ਬੋਲ ਬੁਲਾਵੈ ਹਰ ਆਪੇ ਪੰਚ ਤੱਤ ਵਿਸਤਾਰਾ ਵਿੱਚ ਧਾਤੂ ਪੰਚ ਆਪ ਪਾਵੈ ਜਨ ਨਾਨਕ ਸਤਿਗੁਰ ਮੇਲੇ ਆਪੇ ਹਰ ਆਪੇ ਝਗੜ ਚੁਕਾਵੈ ਬੈਰਾੜੀ ਮਹੱਲਾ ਚੌਥਾ ਜਪ ਮਨ ਰਾਮ ਨਾਮ ਨਿਸਤਾਰਾ ਕੋਟ ਕੁਟੰਤਰ ਕੇ ਪਾਪ ਸਭ ਖੂਵੈ ਹਰ ਭਵ ਜਲ ਪਾਰ ਉਤਾਰਾ ਰਹਾਉ ਕਾਇਆ ਨਗਰ ਵਸਤ ਹਰ ਸੁਆਮੀ ਹਰ ਨਿਰਭਉ ਨਿਰਵੈਰ ਨਿਰੰਕਾਰਾ ਹਰ ਨਿਕਟ ਵਸਤ ਕਛੂ ਨਦਰ ਨਾ ਆਵੈ ਹਰ ਲਾਦਾ ਗੁਰ ਵਿਚਾਰਾ ਹਰ ਆਪੇ ਸੋ ਸਰਾਫ ਰਤਨ ਹੀਰਾ ਹਰ ਆਪੇ ਕੀਆ ਪਸਾਰਾ ਨਾਨਕ ਜਿਸ ਕਿਰਪਾ ਕਰੇ ਸੋ ਹਰ ਨਾਮ ਵਿਹਾਂਜੈ ਸੋ ਸੋ ਸੱਚਾ ਵਣਜਾਰਾ ਬੈਰਾੜੀ ਮਹੱਲਾ ਚੌਥਾ ਜਪ ਮਨ ਹਰ ਨਿਰੰਜਨ ਨਿਰੰਕਾਰਾ ਸਦਾ ਸਦਾ ਧਿਆਈਐ ਸੁਖਦਾਤਾ ਤਾਂ ਕਾ ਅੰਤ ਨ ਪਾਰਾ ਵਾਰਾ ਰਹਾਉ ਅਗਨ ਕਟੁੰਬ ਮਹਿ ਉਧਰ ਲਿਵ ਲਾਗਾ ਹਰ ਰਾਖੇ ਉਧਰ ਮੁਝਾਰਾ ਸੋ ਐਸਾ ਹਰ ਸੇਵ ਮੇਰੇ ਮਨ ਹਰ ਅੰਤ ਛੁਡਾਵਣ ਹਾਰਾ

ਨਾਨਕ ਨਾਮ ਅਧਾਰਾ ਪੈਰਾੜੀ ਮਹੱਲਾ ਚੌਥਾ। ਜਪ ਮਨ ਹਰ ਹਰ ਨਾਮ ਨਿਤ ਧਿਆਏ, ਜੋ ਇੱਛੇ ਸੋ ਹੀ ਫਲ ਪਾਵੈ, ਫਿਰ ਦੁੱਖ ਨਾ ਲਾਗੈ ਆਏ ਰਹਾਉ। ਸੋ ਜਪ ਸੋ ਤਪ ਸਾ ਭਰਤ ਪੂਜਾ, ਜਿਤ ਹਰ ਸਿਉ ਪ੍ਰੀਤ ਲਗਾਏ, ਕਿਨ ਹਰ ਪ੍ਰੀਤ ਹੋਰ ਪ੍ਰੀਤ ਸਭ ਝੂਠੀ, ਇਹ ਖਿਨ ਮੈਂ ਵਿਸਰ ਸਭ ਜਾਏ। ਤੂੰ ਬੇਅੰਤ ਸਰਬ ਕਲ ਪੂਰਾ, ਕੁਛ ਕੀਮਤ ਕਹੀ ਨਾ ਜਾਏ, ਨਾਨਕ ਸਰਨ ਤੁਮਾਰੀ ਹਰ ਜਿਉ, ਪਹਾਵੇਂ ਤਿਵੇਂ ਛੁਡਾਏ। ਰਾਗ ਬੈਰਾੜੀ ਮਹੱਲਾ ਪੰਜਵਾਂ, ਘਰ ਪਹਿਲਾ ਏਕ ਓਂਕਾਰ ਸਤਿਗੁਰ ਪ੍ਰਸਾਦ। ਸੰਤ ਜਿਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ ਰਹਾਉ। ਜੋ ਚਾਹਤ ਸੋਈ ਮਨ ਪਾਇਓ, ਕਰ ਕਿਰਪਾ ਹਰ ਨਾਮ ਦਿਵਾਇਓ, ਸਰਬ ਸੁਖ ਹਰ ਨਾਮ ਵਡਾਈ, ਗੁਰਪ੍ਰਸਾਦ ਨਾਨਕ ਮਤ ਪਾਈ। ਰਾਗ ਤਲੰਗ ਮਹੱਲਾ ਪਹਿਲਾ, ਘਰ ਪਹਿਲਾ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ। ਯਕ ਅਰਜ ਗੁਪਤਮ ਪੇਸ ਤੋਦਰ,

ਮਮ ਸਾਰ ਮੂਏ ਅਜਰਾਹੀਲ ਗਰਾਫਤੇ ਦਿਲ ਹੇਚ ਨਾ ਦਾਨੀ ਰਹਾਉ ਜਨ ਪਿਸਰ ਪਦਰ ਬਰਾਦਰਾਂ ਕਸ ਨੇਸ ਦਸਤ ਗੀਤ ਆਖਰ ਵਿਆਪਤਮ ਕਸ ਨਾ ਦਾਰਦ ਚਹੋ ਸ਼ਬਦ ਤਕਬੀਰ ਸਰਬ ਰੋਜ ਗੁਸਤਮ ਦਰ ਹਵਾ ਕਰਦੇ ਬਦੀ ਖਿਆਲ ਗਹਿਣਾ ਨੇਕੀ ਕਾਰ ਕਰਦਮ ਮਮੇ ਚੀਨੀ ਹਵਾਲ ਬਦ ਬਖਤ ਹਮ ਚੋ ਵਕੀਲ ਗਾਫਲ ਬੇਨਜ਼ਰ ਬੇਬਾਕ ਨਾਨਕ ਬੇਗੋਜਦ ਜਨ ਤੁਰਾ ਤੇਰੇ ਚਾਕਰਾਂ ਪਾ ਖਾਕ ਤਲੰਗ ਮਹੱਲਾ ਪਹਿਲਾ ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ

ਸਮਾਏ, ਮੈਂ ਧਰਮਾਂਗਤ ਭੀਖਿਆ ਪਾਏ ਰਹੋ, ਕੇਸਰ ਕੁਸੁਮ ਮਿਰਗ ਮੈਂ ਹਰਣਾ, ਸਰਬ ਸਰੀਰੀ ਚੜਨਾ, ਜੰਦਨ ਭਗਤਾਂ ਜੋਤ ਕਨੇਹੀ, ਸਰਵੇ ਪਰਬਲ ਕਰਨਾ, ਖੈ ਪਟ ਭਾਂਡਾ ਕਹੇ ਨਾ ਕੋਏ, ਐਸਾ ਭਗਤ ਵਰਨ ਮੈਂ ਹੋਏ, ਤੇਰੇ ਨਾਮ ਨਿਵੇਂ ਰਹੇ ਲੇ ਵਿਲਾਏ, ਨਾਨਕ ਤਿੰਦਰ ਭੀਖਿਆ ਪਾਏ, ਤਲੰਗ ਮਹੱਲਾ ਪਹਿਲਾ ਘਰ ਤੀਜਾ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਇਹ ਤਨ ਮਾਇਆ ਪਾਇਆ ਪਿਆਰੇ, ਲੀਤੜਾ ਲੱਭ ਰੰਗਾਏ, ਮੇਰੇ ਕੰਤਨ ਭਾਵੈ ਝੋਲੜਾ ਪਿਆਰੇ, ਕਿਉਂ ਤਨ ਸੇਜੇ ਜਾਏ, ਹੋਂ ਕੁਰਬਾਨੇ ਜਾਊਂ ਮਿਹਰਬਾਨਾ, ਹੋਂ ਕੁਰਬਾਨੇ ਜਾਊਂ, ਹੋਂ ਕੁਰਬਾਨੇ ਜਾਊਂ ਤਨਾ ਕੇ, ਲੈਣ ਜੋ ਤੇਰਾ ਨਾਉਂ, ਲੈਣ ਜੋ ਤੇਰਾ ਨਾਉਂ ਤਨਾ ਕਹਿ, ਹੋਂ ਸਦ ਕੁਰਬਾਨੇ ਜਾਊਂ ਰਹਾਊਂ, ਕਾਇਆ ਰੰਗਣ ਜੇ ਧੀਏ ਪਿਆਰੇ, ਪਾਈਏ ਨਾਉਂ ਮਜੀਠ, ਰੰਗਣ ਵਾਲਾ ਜੇ ਰੰਗੇ ਸਾਹਿਬ, ਐਸਾ ਰੰਗ ਨਾ ਡੀਠ, ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਨਾ ਕੇ ਪਾਸ, ਧੂੜ ਤਨਾ ਕੀ ਜੇ ਮਿਲੇ ਜੀ ਕਹੋ, ਨਾਨਕ ਕੀ ਅਰਦਾਸ, ਆਪੇ ਸਾਜੇ ਆਪੇ ਰੰਗੇ, ਆਪੇ

0: was big, and then me, and now it's going to be the wrong of us. And then her. Yeah, he just did it before me.
1: ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਚਿਓ ਆਪਾਂ ਨੂੰ ਜਵਾਬ ਨਹੀਂ ਆਇਆ ਫਤਿਹ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਆਪਣਾ ਅਖੀਰਲਾ ਦਿਨ ਹੈਗਾ ਗੁਰਮਤਿ ਕੈਂਪ ਦਾ ਸੋ ਗੁਰਦੁਆਰਾ ਸਾਹਿਬ ਫਰੀਮੌਂਟ ਅਤੇ ਖਾਲਸਾ ਸਕੂਲ ਫਰੀਮੌਂਟ ਦੇ ਸਹਿਯੋਗ ਦੇ ਨਾਲ ਸਾਲਾਨਾ ਸਮਰ ਦੇ ਵਿੱਚ ਗਰਮੀਆਂ ਦੇ ਵਿੱਚ ਬੱਚਿਆਂ ਦਾ ਗੁਰਮਤਿ ਕੈਂਪ ਲਗਾਇਆ ਜਾਂਦਾ ਸੋ ਉਸ ਪ੍ਰਥਾ ਨੂੰ ਮੁੱਖ ਰੱਖਦੇ ਹੋਏ ਜਿਹੜਾ 2026 ਦਾ 3 ਹਫ਼ਤੇ ਦਾ ਜਿਹੜਾ ਗੁਰਮਤਿ ਕੈਂਪ ਆ ਉਹ ਆਯੋਜਿਤ ਕੀਤਾ ਗਿਆ ਸੀ ਸਾਰੇ ਸੰਗਤਾਂ ਦੇ ਨਾਲ ਰਲ ਮਿਲ ਕੇ ਸਹਿਯੋਗ ਦੇ ਨਾਲ ਸੋ ਉਹ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਬੜੀ ਚੜ੍ਹਦੀ ਕਲਾ ਦੇ ਵਿੱਚ ਨੇਪਰੇ ਚੜ੍ਹਿਆ ਸੋ ਸਾਰੇ ਜਣੇ ਅੱਜ ਅਸੀਂ ਅੱਜ ਬੈਠੇ ਹਾਂ ਗੁਰੂ ਮਹਾਰਾਜ ਦਾ ਧੰਨਵਾਦ ਕਰਨ ਦੇ ਵਾਸਤੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਛੱਤਰ ਛਾਇਆ ਦੇ ਹੇਠ ਜਿਹੜਾ ਗੁਰਮਤਿ ਕੈਂਪ ਆ ਗੁਰੂ ਸਾਹਿਬ ਨੇ ਆਪ ਸੇਵਾਦਾਰਾਂ ਕੋ ਸੇਵਾ ਕਰਕੇ ਜਿਹੜਾ ਇਹ ਕੈਂਪ ਆ ਉਹ ਸੰਪੂਰਨ ਕੀਤਾ ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਿਆ ਸੋ ਹੁਣ ਤੋਂ ਲੈ ਕੇ ਜਿਹੜੇ ਸ਼ਾਮ ਦੇ ਅਸੀਂ ਪ੍ਰੋਗਰਾਮ ਲੈ ਕੇ ਆਉਣੇ ਆ ਮੇਰੀ ਸਾਰਿਆਂ ਤੋਂ ਪਹਿਲਾਂ ਬੇਨਤੀ ਆ ਕਿ ਜਿਹੜੇ ਬੱਚੇ ਛੋਟੀ ਕਲਾਸ 'ਤੇ ਆ ਅਮਨ ਭੈਣ ਜੀ ਉਹਨਾਂ ਦੀ ਕਲਾਸ 'ਤੇ 5 ਤੋਂ ਲੈ ਕੇ 9 ਸਾਲਾਂ ਦੇ ਉਹ ਪਲੀਜ਼ ਸਟੇਜ ਦੇ ਉੱਤੇ ਹੌਲੀ ਹੌਲੀ ਬੈਠਣ ਤਾਂ ਕਿ ਆਪਾਂ ਸਮੇਂ ਨੂੰ ਮੁੱਖ ਰੱਖਦਿਆਂ ਹੋਇਆਂ ਆਪਾਂ ਜਿਹੜੀ ਸਟੇਜ ਦੀ ਜਿਹੜੀ ਕਾਰਵਾਈ ਆ ਉਹਨੂੰ ਆਪਾਂ ਜਾਰੀ ਰੱਖੀਏ ਸੋ ਹੁਣ ਤੋਂ ਲੈ ਕੇ ਜਿਹੜੇ ਪ੍ਰੋਗਰਾਮ ਆ ਅਤੇ ਬੱਚਿਓ ਖਾਸ ਤੌਰ ਦੇ ਉੱਤੇ ਆਪਾਂ ਇਹ ਚੀਜ਼ ਦਾ ਧਿਆਨ ਰੱਖਣਾ ਕਿ ਜਿਹੜੀ ਮਰਿਆਦਾ ਹੁੰਦੀ ਆ ਉਹਦਾ ਆਪਾਂ ਖਾਸ ਤੌਰ ਦੇ ਉੱਤੇ ਧਿਆਨ ਰੱਖਣਾ ਤਾਂ ਕਿ ਗੁਰੂ ਮਹਾਰਾਜ ਦੀ ਸੇਵਾ ਦੇ ਵਿੱਚ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਜਿਹੜੀ ਸਾਡੀ ਮਰਿਆਦਾ ਹੈ ਜਿਹੜੇ ਸਹਿਜ ਆ ਉਹਨੂੰ ਆਪਾਂ ਕਾਇਮ ਰੱਖਣਾ ਅਤੇ ਉਹਨੂੰ ਆਪਾਂ ਬਰਕਰਾਰ ਰੱਖਣਾ ਸੋ ਹੁਣ ਤੋਂ ਲੈ ਕੇ ਜਿਹੜੇ ਸ਼ਾਮ ਦੇ ਪ੍ਰੋਗਰਾਮ ਆ ਉਹ ਇਸ ਬਾਬਤ ਹੋਣਗੇ ਸਭ ਤੋਂ ਪਹਿਲਾਂ ਜਿਹੜੀ ਸ਼ੁਰੂਆਤ ਆ ਉਹ 5 ਤੋਂ 9 ਸਾਲ ਦੇ ਬੱਚੇ ਜਿਹੜੇ ਆ ਸਭ ਤੋਂ ਛੋਟੇ ਉਹਨਾਂ ਦੇ ਸ਼ਬਦ ਦੇ ਨਾਲ ਸ਼ੁਰੂ ਹੋਵੇਗੀ ਉਹਦੇ ਤੋਂ ਬਾਅਦ ਉਮਰ ਦੇ ਨਾਲ ਜਿਹੜੇ ਬਾਕੀ ਦੇ ਬੱਚੇ ਆ ਉਹਨਾਂ ਦੇ ਵੀ ਜਿਹੜੇ ਸ਼ਬਦ ਆ ਉਹ ਗਾਇਨ ਹੋਣਗੇ ਸੋ ਬੱਚਿਓ ਪਲੀਜ਼ ਇੱਕ ਥੋੜ੍ਹਾ ਜਿਹਾ ਸ਼ਾਂਤੀ ਨਾਲ ਦੀ ਨਾਲ ਬਣਾਏ ਰੱਖੋ ਸਟੇਜ ਦੇ ਉੱਤੇ ਸੋ ਉਹਦੇ ਤੋਂ ਬਾਅਦ ਉਮਰ ਦੇ ਨਾਲ ਤਰਤੀਬ ਵਾਰ ਜਿਹੜੇ ਆਪਣੇ ਸ਼ਬਦ ਆ ਉਹਨਾਂ ਦਾ ਗਾਇਨ ਹੋਏਗਾ ਸੋ ਮੇਰੇ ਜਿਹੜੇ ਪੇਰੈਂਟਸ ਵਲੰਟੀਅਰ ਹੈਗੇ ਆ ਉਹਨਾਂ ਨੂੰ ਬੇਨਤੀ ਆ ਪਲੀਜ਼ ਥੋੜਾ ਜਿਹਾ ਡਿਸਿਪਲਿਨ ਨੂੰ ਇੱਥੇ ਮੇਨਟੇਨ ਰੱਖਣ ਸੋ ਰੌਲੇ ਤੋਂ ਆਪਾਂ ਥੋੜਾ ਜਿਹਾ ਪਰਹੇਜ਼ ਰੱਖਣਾ ਸੋ ਉਹਦੇ ਤੋਂ ਬਾਅਦ ਸ਼ਬਦ ਤੋਂ ਬਾਅਦ ਰਹਿਰਾ ਸਾਹਿਬ ਦਾ ਜਿੱਦਾਂ ਸੋਦਰ ਤੋਂ ਰਹਿਰਾ ਸਾਹਿਬ ਦਾ ਜਿਹੜਾ ਪਾਠ ਆ ਉਹ ਹੋਏਗਾ ਜਿਹੜਾ ਹਰ ਰੋਜ਼ ਹੁੰਦਾ ਅਤੇ ਉਹਦੇ ਤੋਂ ਬਾਅਦ ਜਿਹੜੇ ਸਾਡੇ ਪੂਰੇ ਕੈਂਪ ਦੇ ਵਿੱਚ ਬੱਚੇ ਅਤੇ ਪੇਰੈਂਟਸ ਜਿਹੜੇ ਵਲੰਟੀਅਰ ਜਿਨ੍ਹਾਂ ਨੇ ਮਦਦ ਕੀਤੀ ਜਿਨ੍ਹਾਂ ਦੇ ਮਦਦ ਤੋਂ ਬਿਨਾਂ ਜਿੰਨੀ ਸਕਸੈਸਫੁਲੀ ਇਹ ਕੈਂਪ ਹੋਇਆ ਸ਼ਾਇਦ ਉਹ ਨਾ ਹੁੰਦਾ ਉਹਨਾਂ ਦਾ ਸਨਮਾਨ ਕੀਤਾ ਜਾਏਗਾ ਅਤੇ 6 ਵਜੇ ਜਿਹੜੇ ਆਪਣੇ ਕੈਂਪ ਦੇ ਪ੍ਰੋਗਰਾਮ ਦੀ ਜਿਹੜੀ ਆ ਉਹ ਸਮਾਪਤੀ ਹੋਏਗੀ ਸੋ ਅਸੀਂ 5 ਤੋਂ ਲੈ ਕੇ 9 ਸਾਲ ਦੇ ਬੱਚਿਆਂ ਦਾ ਜਿਹੜਾ ਸ਼ਬਦ ਆ ਉਹਦੇ ਤੋਂ ਜਿਹੜਾ ਸ਼ਾਮ ਦੇ ਇਹ ਕੀਰਤਨ ਦੀ ਜਿਹੜੀ ਆ ਉਹ ਸ਼ੁਰੂਆਤ ਕਰਦੇ ਹਾਂ ਸੋ ਆਓ ਸੁਣਦੇ ਹਾਂ ਇਹਨਾਂ ਛੋਟੇ ਬੱਚਿਆਂ ਤੋਂ ਪਹਿਲਾ ਸ਼ਬਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
2: ਬਹੁਤ ਬਹੁਤ ਧੰਨਵਾਦ ਇਹਨਾਂ ਛੋਟੇ ਬੱਚਿਆਂ ਦਾ। ਗੁਰਪੂਰੇ ਮੇਰੀ ਰਾਖ ਲਈ ਅੰਮ੍ਰਿਤ ਨਾਮ ਹਿਰਦੈ ਮੈਂ ਜੀਨੋ ਜਨਮ ਜਨਮ ਕੀ ਮੈਲ ਗਈ। ਇਹ 5 ਤੋਂ ਲੈ ਕੇ 9 ਸਾਲ ਦੇ ਬੱਚੇ, ਸਭ ਤੋਂ ਛੋਟੀ ਕਲਾਸ ਕੈਂਪ ਦੀ ਹੈਗੀ ਸੀ, ਜਿਨ੍ਹਾਂ ਨੇ ਬੜੇ ਅਦਬ ਸਤਿਕਾਰ ਦੇ ਨਾਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਇਸ ਸ਼ਬਦ ਦਾ ਗਾਇਨ ਕੀਤਾ। ਸੋ ਹੁਣ ਇਹਦੇ ਤੋਂ ਬਾਅਦ ਮੇਰੀ ਬੇਨਤੀ ਆ ਅਮੋਘ ਸਿੰਘ ਹੁਣਾਂ ਨੂੰ, ਪਲੀਜ਼ ਉਹ ਸਟੇਜ ਦੇ ਉੱਪਰ ਆਉਣ। ਜਸਮਨ ਸਿੰਘ ਨਾਲ ਤਬਲੇ ਦੇ ਉੱਪਰ, ਅਤੇ ਅਮੋਘ ਸਿੰਘ ਸ਼ਬਦ ਦਾ ਸਰਵਣ ਕਰਾਉਣਗੇ। ਰਾਖਾ ਏਕ ਹਮਾਰਾ ਸਵਾਮੀ, ਸਗਲ ਘਟਾਕਾ ਅੰਤਰਜਾਮੀ। ਸੋ ਇਹ ਤੋਂ ਬਾਅਦ ਤਰਤੀਬ ਵਾਰ ਜਿਹੜੇ ਸ਼ਬਦ ਆ, ਹੋਰ ਵੀ ਬੱਚੇ ਜਿਹੜੇ ਆ ਉਹ ਸਾਨੂੰ ਗਾਇਨ ਕਰਾਉਣਗੇ। ਸੋ ਇੱਕ ਚੀਜ਼ ਬਾਰ ਬਾਰ ਮੈਨੂੰ ਸਟੇਜ ਤੋਂ ਕਹਿਣੀ ਪੈਂਦੀ ਆ, ਉਹ ਇਹ ਆ ਕਿ ਸ਼ਾਂਤੀ ਜਿਹੜੀ ਆ ਮੈਨੂੰ ਸਟੇਜ ਤੋਂ ਕਹਿਣੀ ਪੈਂਦੀ ਆ, ਉਹ ਇਹ ਆ ਕਿ

गुरु जी की फतेह। सत श्री अकाल। बहुत बहुत धन्यवाद अमोक सिंह हुणा दा जिन्हां ने सानू शब्द सरवण कराया। राखा एक हमारा स्वामी। सो हुण मेरी बेनती आ हरलिव कौर, गुरसहज कौर, महक कौर, अरजोई कौर, सिमरजोत कौर नू वो प्लीज स्टेज दे उपर आउण ते जिहड़ा अगला शब्द आ ਉਹ ਸਰਵਨ ਕਰਾਉਣ। ਮੋਹੇ ਨਾ ਵਿਸਾਰੋ ਮੈਂ ਜਨ ਤੇਰਾ, ਰਾਮ ਗੁਸਈਆ ਜੀ ਕੇ ਜੀਵਨਾ। ਸੋ ਇਹਦੇ ਤੋਂ ਬਾਅਦ, ਇਸ ਸ਼ਬਦ ਤੋਂ ਬਾਅਦ ਅਗਲੇ ਜਿਹੜਾ ਸ਼ਬਦ ਹੋਊਗਾ ਸ਼ਹਿਬਾਜ਼ ਸਿੰਘ ਅਤੇ ਜਸਵੰਤ ਸਿੰਘ, ਉਹ ਸੰਗਤਾਂ ਦੇ ਸਨਮੁੱਖ ਹੋਣਗੇ। ਅਤੇ ਉਹਦੇ ਤੋਂ ਬਾਅਦ ਏਕਮਪ੍ਰੀਤ, ਹਰਨੂਰ ਸਿੰਘ, ਜੁਗਾਦ ਸਿੰਘ, ਪ੍ਰਭਨੂਰ ਸਿੰਘ, ਅਤੇ ਉਹਦੇ ਤੋਂ ਬਾਅਦ ਹਰਨੂਰ ਸਿੰਘ ਦੇ ਸ਼ਬਦ ਤੋਂ ਬਾਅਦ ਸੋਦਰ ਦੇ ਜਿਹੜਾ ਪਾਠ ਆ ਉਹ ਹੋਏਗਾ। ਸੋ ਆਓ ਸਾਰੇ ਜਾਣੇ ਸੁਣਦੇ ਹਾਂ। ਗੁਰਸਹਿਜ ਕੌਰ, ਹਰਲਿਵ ਕੌਰ, ਮਹਿਕ ਕੌਰ।

ਅਰਜ਼ੋਈ ਕੌਰ, ਸਿਮਰਜੋਤ ਕੌਰ ਵੱਲੋਂ ਮੋਹੇ ਨਾ ਵਿਸਾਰੋ ਪੈ ਜਾਣ ਤੇਰਾ। ਸੋ ਇਹ ਜਿਹੜਾ ਕੈਂਪ ਆ ਖਾਸ ਤੌਰ ਦੇ ਉੱਤੇ ਇਹਦੇ ਵਿੱਚ ਕੁਛ ਚੀਜ਼ਾਂ ਜਿਹੜੀਆਂ ਉਹ ਯਾਦ ਰੱਖਣ ਵਾਲੀਆਂ ਕਿ ਜਿੰਨੇ ਵੀ ਪੇਰੈਂਟ ਵੋਲੰਟੀਅਰ ਸੀ ਜਾਂ ਬੱਚੇ ਵੋਲੰਟੀਅਰ ਸੀ, ਭਾਵੇਂ ਕਿ ਉਹ ਤਕਰੀਬਨ 3 ਹਫ਼ਤੇ ਦਾ ਸਮਾਂ ਜਿਹੜਾ ਉਹਨਾਂ ਦੇ ਜਿਹੜਾ ਇੱਥੇ ਲਗਾਤਾਰ ਮਿਹਨਤ ਕਰਕੇ ਬੱਚਿਆਂ ਦੇ ਨਾਲ ਅਤੇ ਬੱਚਿਆਂ ਦੀ ਜਿਸ ਤਰੀਕੇ ਦੇ ਨਾਲ ਹੈਲਪ ਕੀਤੀ, ਅਤੇ ਖਾਸ ਤੌਰ ਦੇ ਉੱਤੇ ਸਾਡੇ ਜਿਹੜੇ ਭਾਅ ਜੀ ਗੁਰਮੀਤ ਸਿੰਘ ਲਾਂਗਰੀ ਜਿਹੜੇ ਗੁਰਦੁਆਰਾ ਸਾਹਿਬ ਦੇ ਆ, ਉਹਨਾਂ ਨੇ ਵੀ ਬਿਲਕੁਲ ਛੋਟੇ ਸਮੇਂ ਦੇ ਥੋੜ੍ਹੇ ਸਮੇਂ ਦੇ ਵਿੱਚ ਜਦੋਂ ਉਹਨਾਂ ਨੂੰ ਕੁਛ ਕਹਿੰਦੇ ਸੀ ਕਿ ਭਾਈ ਸਾਹਿਬ ਆਹ ਬੱਚਿਆਂ ਦੇ ਲਈ ਬਣਾਉਣਾ, ਕਦੇ ਵੀ ਉਹਨਾਂ ਤਿਊੜੀ ਨਹੀਂ ਪਾਈ, ਮੱਥੇ ਵੱਟ ਨਹੀਂ ਪਾਇਆ, ਅਤੇ ਉਹਨਾਂ ਜਿਹੜੀ ਉਸੇ ਵੇਲੇ ਚੀਜ਼ ਜਿਹੜੀ ਆ ਉਹ ਬੱਚਿਆਂ ਦੇ ਬਣਾ ਕੇ ਸਨਮੁੱਖ ਪੇਸ਼ ਕੀਤੀ। ਸੋ ਸਾਰੇ ਪੇਰੈਂਟਸ ਦਾ, ਸਾਰੇ ਵਲੰਟੀਅਰਸ ਦਾ, ਲਾਂਗਰੀ ਸਾਹਿਬ ਦਾ ਅਤੇ ਸਾਰੇ ਵੱਡੇ ਬੱਚਿਆਂ ਦਾ ਜਿਹਨਾਂ ਲੀਡਰਸ਼ਿਪ ਆਪਣੀ ਦਿਖਾਈ ਅਤੇ ਇਸ ਕੈਂਪ ਨੂੰ ਬੜਾ ਬਾਖੂਬੀ ਚਲਾਇਆ। ਸੋ ਹੁਣ ਅਸੀਂ ਸੁਣਦੇ ਹਾਂ ਮੋਹੇ ਨਾ ਵਿਸਾਰੋ ਮੈਂ ਜਨ ਤੇਰਾ, ਅਤੇ ਤਬਲੇ ਉੱਪਰ ਜਿਹੜੀ ਸੇਵਾ ਭਾਈ ਜਸਮਨ ਸਿੰਘ ਸਾਡਾ ਬਹੁਤ ਹੀ ਹੋਣਹਾਰ ਬੱਚਾ ਉਹ ਲਗਾਤਾਰ ਸੇਵਾ ਨਿਭਾ ਰਿਹਾ। ਸੋ ਇੱਕ ਬੇਨਤੀ ਹੋਰ ਆ ਕਿ ਚੌਰ ਸਾਹਿਬ ਦੇ ਲਈ ਕੋਈ ਵੀ ਬੱਚਾ ਨਾ ਉੱਠੇ ਹੋਰ, ਅਤੇ ਕਿਰਪਾ ਕਰਕੇ ਤੁਸੀਂ ਇੱਥੇ ਹੀ ਬੈਠੇ ਰਹੋ। ਸੋ ਆਓ ਸਰਵਣ ਕਰਦੇ ਹਾਂ ਇਹ ਸ਼ਬਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਇਹਨਾਂ ਛੋਟੇ ਬੱਚਿਆਂ ਦਾ ਜਿਨ੍ਹਾਂ ਨੇ ਸ਼ਬਦ ਗਾਇਆ, ਮੋਹੇ ਨਾ ਵਿਸਾਰੋ ਮੈਂ ਜਨ ਤੇਰਾ। ਸੋ ਹੁਣ ਇਹ ਤੋਂ ਬਾਅਦ ਬੇਨਤੀ ਆ ਸ਼ਹਿਬਾਜ਼ ਸਿੰਘ, ਜਾਓ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਸੋ ਇਹ ਸ਼ਬਦ ਦਾ ਗਾਇਨ ਕਰਾਉਣਗੇ। ਸੋ ਸ਼ਹਿਬਾਜ਼ ਸਿੰਘ ਤੁਸੀਂ ਪਲੀਜ਼ ਆਓ ਸਟੇਜ ਦੇ ਉੱਤੇ। ਅਤੇ ਇਹਦੇ ਤੋਂ ਬਾਅਦ ਏਕਮਪ੍ਰੀਤ ਹੋਣੀ, ਹਰਨੂਰ ਸਿੰਘ, ਜੁਗਾਦ ਸਿੰਘ, ਪ੍ਰਭਨੂਰ ਸਿੰਘ ਉਹ ਵੀ ਤਿਆਰ ਰਹਿਣ। ਅਤੇ ਉਹ ਤੋਂ ਬਾਅਦ ਹਰਨੂਰ ਸਿੰਘ ਹੋਣਾ ਦਾ ਇੱਕ ਸ਼ਬਦ ਹੋਰ ਆ, ਅਤੇ ਫਿਰ ਸੋਹਦਾਰ ਰਹਿਰਾ ਸਾਹਿਬ ਜੀ ਦੇ ਜਿਹੜੇ ਪਾਠ ਆ ਉਹ ਹੋਣਗੇ।

ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸ਼ਹਿਬਾਸ ਤੇ ਜਸਮਨ ਸਿੰਘ ਹੋਣਾ ਦਾ। ਸੋ ਹੁਣ ਮੇਰੀ ਬੇਨਤੀ ਆ ਗੁਰਸਿਮਰ ਸਿੰਘ ਤੇ ਹਰਨੂਰ ਸਿੰਘ ਸੋ ਸ਼ਬਦ ਪੜ੍ਹਨਗੇ ਤਕਰੀਬਨ 5 ਮਿੰਟ ਦੇ ਲਈ। ਆਓ ਉਹਨਾਂ ਤੋਂ ਸ਼ਬਦ ਦੀ ਸਰਵਣ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ। ਵਿਸਰ ਗਈ ਸਭ ਤਾਤ ਪਰਾਈ। ਬਹੁਤ ਬਹੁਤ ਧੰਨਵਾਦ ਗੁਰਸਿਮਰ ਸਿੰਘ ਅਤੇ ਹਰਨੂਰ ਸਿੰਘ ਹੁਣਾਂ ਦਾ ਅਤੇ ਜਸਮਨ ਸਿੰਘ ਜਿਨ੍ਹਾਂ ਨੇ ਪਿਛਲੇ ਸਾਰੇ ਜਥਿਆਂ ਦੇ ਵਿੱਚ ਤਬਲੇ ਦੀ ਜੋੜੀ ਦੀ ਸੇਵਾ ਨਿਭਾਈ ਆ। ਬਹੁਤ ਬਹੁਤ ਧੰਨਵਾਦ ਜਸਮਨ ਸਿੰਘ ਹੁਣਾਂ ਦਾ, ਸਾਡਾ ਬਹੁਤ ਹੀ ਹੋਣਹਾਰ ਬੱਚਾ। ਸੋ ਹੁਣ ਅਗਲੇ ਜਥੇ ਦੇ ਵਿੱਚ ਹਰਨੂਰ ਸਿੰਘ, ਜੁਗਾਦ ਸਿੰਘ, ਪ੍ਰਭਨੂਰ ਸਿੰਘ, ਏਕਮਪ੍ਰੀਤ ਸਿੰਘ, ਉਹ ਸਾਨੂੰ ਸ਼ਬਦ ਸਰਵਣ ਕਰਾਉਣਗੇ। ਮਾਈ ਮੇਰੇ ਪ੍ਰੀਤਮ ਰਾਮ ਬਤਾਵੋ। ਸੋ ਆਓ ਸੁਣਦੇ ਹਾਂ ਇਸ ਜਥੇ ਤੋਂ ਸ਼ਬਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ
1: ਕੇਵਲ ਵੱਡਾ ਜੀਠਾ
2: ਕਿਵੇਂ ਪਾਏ ਨਾ ਕਿਹਾ ਜਾਏ
0: ਸਿੱਧਾ
2: ਪੁਰਖਾ ਕਿਆ
0: ਵਡਿਆਈਆਂ
2: ਕਰਮ ਮਿਲੇ ਨਹੀ ਅੱਖਣ ਵਾਲਾ ਕਿਆ ਵਿਚਾਰਾ ਜਿਸ ਤੂੰ ਦੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰੇ ਮਰ ਜਾਓ ਸਾਚੇ ਨਾਮ ਕੀ ਲਾਗੇ ਭੁੱਖ
3: ਭੁੱਖ ਚੱਲਿਆ ਦੁੱਖ
2: ਸੋ ਕਿਉਂ ਵਿਸਰੇ ਮੇਰੀ ਮਾਏ।

0: ਜਿਨ ਹਰ ਹਰ ਹਰਸ ਨਾਮ ਨਾ ਪਾਇਆ ਤੇ ਪਾਗ ਹੀਨ ਜਾਂ ਪਾਸ
1: ਸਤਿਗੁਰ ਸੰਗ ਸੰਗ ਨਹੀਂ ਆਏ
2: ਤ੍ਰਿਗ ਜੀਵੈ ਤ੍ਰਿਗ ਜੀਵਾਸ
0: ਜਿਨ ਹਾਜਾ ਸਤਿਗੁਰ ਸੰਗਤ ਪਾਏ ਤਿਨ ਤੁਰ ਮਸਤਕ ਲਿਖਿਆ ਲਖਾਸ
2: ਧੰਨ ਧੰਨ ਸਤਸੰਗਤ ਜਿਤ ਹਰ

0: ਆਕਰ ਹਰਾਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ
1: ਤੂੰ ਘਟ ਘਟ ਅੰਤਰ ਸਰਵ ਨਿਰੰਤਰ ਜੀ ਹਰੇਕੋ ਪੁਰਖ ਸਮਾਣਾ
0: ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਡਾਣਾ
1: ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੋ ਤੁਧ ਬਿਨਾ ਵਰਨਾ ਜਾਣਾ
0: ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰਾ ਕਿਆ ਗੁਣ ਆਖ ਵਖਾਣਾ
1: ਜੋ ਸੇਵੈ ਤੂੰ ਜੀ ਜਿਨ ਨਾਨਕ ਤਿਨ ਕੁਰਬਾਣਾ
0: ਹਰਤਿਆਵੇ ਹਰਤਿਆਵੇ ਤੁਜੀ ਸੇ ਚੰਨ ਚੁਕਮੇ ਸੁਖਵਾਸੀ
1: ਮੁਕਤ ਜਿਨ ਹਰਤਿਆਇਆ ਜੀ ਜਿਨ ਟੂਟੀ ਜਮ ਕੀ ਫਾਸੀ
0: ਜਿਨ ਨਿਰਭਉ ਜਿਨ ਹਰ ਨਿਰਭਉ ਤਿਆ ਜੀ ਤਿਨ